ਮਨਜੋਤ ਸਿੰਘ ਜੀ ਧਾਲੀਵਾਲ ਪਿਛਲੇ ਦਿਨੀ ਜਿਤਨੀ ਕੁ ਅਕਾਲ ਪੁਰਖ ਨੇ ਸਵਾਸਾ ਰੂਪੀ ਪੂੰਜੀ ਦੀ ਬਖਸ਼ਿਸ਼ ਕੀਤੀ ਉਸ ਨੂੰ ਭੋਗ ਕਰਕੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ। ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਪਰਿਵਾਰਾਂ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਪਰਸੋਂ ਰੋਜ਼ ਤੋਂ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਅਤੇ ਬੜਾ ਹੀ ਬਰਾਗਮਈ ਕੀਰਤਨ ਹੋਇਆ। ਬਰਾਗਮਈ ਕੀਰਤਨ ਸਤਿਕਾਰਯੋਗ ਗਿਆਨੀ ਦਿਲਵਾਗ ਸਿੰਘ ਜੀ, ਗਿਆਨੀ ਜਸਵਿੰਦਰ ਸਿੰਘ ਜੀ ਅਤੇ ਗਿਆਨੀ ਬਲਜੀਤ ਸਿੰਘ ਜੀ ਹੁਣਾਂ ਨੇ ਸਰਵਣ ਕਰਾਇਆ। ਮੈਂ ਜਿੱਥੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ, ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਆਪ ਸੰਗਤਾਂ ਨੂੰ ਦਰਸ਼ਨ ਦਦਾਰੇ ਦਿੱਤੇ ਅਤੇ ਨਾਲ ਹੀ ਮੈਂ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਰਸੋਂ ਰੋਜ਼ ਤੋਂ ਮਹਾਰਾਜ ਦੀ ਗੁਰਬਾਣੀ ਦੇ ਜਾਪ ਕੀਤੇ। ਸੋ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਕਾਰਯੋਗ ਗਿਆਨੀ ਦਿਲਵਾਗ ਸਿੰਘ ਜੀ ਹੁਣੀ ਅੰਤਿਮ ਅਰਦਾਸ ਕੀਤੀ ਅਤੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਰੰਧਾਵਾ ਪਰਿਵਾਰ, ਸਤਿਕਾਰਯੋਗ ਬਿਕਰਮ ਸਿੰਘ ਰੰਧਾਵਾ ਅਤੇ ਭੈਣ ਜੀ ਕਮਲਜੀਤ ਕੌਰ ਰੰਧਾਵਾ ਅਤੇ ਸਤਿਕਾਰਯੋਗ ਸਰਦਾਰ ਉਪਕਾਰ ਸਿੰਘ ਜੀ ਧਾਲੀਵਾਲ ਅਤੇ ਭੈਣ ਜੀ ਸੁਖਵਿੰਦਰ ਕੌਰ ਧਾਲੀਵਾਲ, ਉਹਨਾਂ ਵੱਲੋਂ, ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹੋ, ਦੂਰੋਂ ਨੇੜੋਂ ਚੱਲ ਕੇ ਆਏ ਹੋ, ਜੂਬਾ ਸਿਟੀ, ਮੰਟੀਕਾ, ਲੈਥਰ, ਸੈਕਰਾਮੈਂਟੋ ਅਤੇ ਵੱਖ ਵੱਖ ਸ਼ਹਿਰਾਂ 'ਚੋਂ ਬੇ ਏਰੀਏ ਦੀ ਸਾਰੀ ਸੰਗਤ ਪਹੁੰਚੀ। ਉਹਨਾਂ ਬੱਚਿਆਂ ਨੂੰ ਪਿਆਰ ਕਰਨ ਵਾਲੇ ਤਕਰੀਬਨ 11 ਵਜੇ ਤੋਂ ਲੈ ਕੇ 3:45 ਵਜੇ ਤੱਕ ਆਪ ਸੰਗਤਾਂ ਨੇ ਉਹਨਾਂ ਬੱਚਿਆਂ ਦੇ ਅੰਤਿਮ ਦਰਸ਼ਨ ਕੀਤੇ। ਇਹ ਪਹਿਲੀ ਵਾਰ ਹੋਇਆ ਕਿ ਇੰਨੀ ਭਾਰੀ ਸੰਗਤ ਦੇ ਵਿੱਚ ਬੱਚਿਆਂ ਦੇ ਪਿਆਰ ਸਦਕਾ ਤੁਸੀਂ ਬੱਚਿਆਂ ਨੂੰ ਅੰਤਿਮ ਵਧਾਈਗੀ ਦੇਣ ਵਾਸਤੇ ਉੱਥੇ ਪਹੁੰਚੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਪਰਿਵਾਰ ਵੱਲੋਂ ਬੇਨਤੀ ਕਰਦਾ ਕਿ ਜੋ ਉਹਨਾਂ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਤੇ ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਦੇ ਪਰਿਵਾਰਾਂ ਦੇ ਮੁਖੀ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਜੀ ਰੰਧਾਵਾ ਅਤੇ ਸਤਿਕਾਰਯੋਗ ਸਰਦਾਰ ਉਪਕਾਰ ਸਿੰਘ ਜੀ ਧਾਲੀਵਾਲ, ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਅੱਗੇ ਆ ਕੇ ਗੁਰੂ ਸਾਹਿਬ ਜੀ ਦੀ ਬਲੈਸਿੰਗ, ਗੁਰੂ ਸਾਹਿਬ ਦੀ ਬਖਸ਼ਿਸ਼, ਜੋ ਸਰੋਪੇ ਦੀ ਦਾਤ ਹੈ, ਕਿਉਂਕਿ ਇਹਨਾਂ ਮੁਖੀਆਂ ਨੇ ਪਰਿਵਾਰ ਨੂੰ ਸਹਾਰਾ ਦੇਣਾ ਅਤੇ ਆਪ ਵੀ ਮਹਾਰਾਜ ਦੀ ਓਟ ਲੈਣੀ ਆ। ਇਹ ਜੋ ਭਾਣਾ ਵਾਪਰਿਆ ਇਸ ਨੂੰ
ਤਕੜੇ ਹੋ ਕੇ ਜੋ ਇਹ ਝੱਲਣਾ। ਸੋ ਮੈਂ ਸਭ ਤੋਂ ਪਹਿਲਾਂ ਦਾਸ ਕੋਈ ਸੇਵਾ ਨਿਭਾਉਂਦਿਆਂ ਸਾਡੇ ਤੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਹੋਵੇ, ਪਰਿਵਾਰ ਦਾ ਸਾਥ ਦੇਣ ਤੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਗਈ ਹੋਵੇ, ਜਾਂ ਕਿਤੇ ਉੱਥੇ ਬੋਲਦਿਆਂ ਕੁਛ ਵੀ ਸ਼ਬਦ ਆਪਣੇ ਕੋਲੋਂ ਗਲਤ ਬੋਲੇ ਗਏ ਹੋਣ, ਕਿਸੇ ਦਾ ਦਿਲ ਦੁਖਿਆ ਹੋਵੇ, ਤਾਂ ਅਸੀਂ ਖਿਮਾ ਦੇ ਜਾਚਕਾਂ, ਕਿਉਂਕਿ ਭੁੱਲਣਹਾਰਾ ਸਭ ਕੋ ਭੁੱਲ ਗੁਰੂ ਕਰਤਾਰ, ਜਿਹੜਾ ਨਹੀਂ ਭੁੱਲਦਾ ਉਹ ਕਰਤਾਰ ਹੈ। ਇਨਸਾਨ ਹਮੇਸ਼ਾ ਗਲਤੀਆਂ ਦਾ ਪੁਤਲਾ ਹੈ, ਕੋਈ ਨਾ ਕੋਈ ਗਲਤੀ ਹੋ ਜਾਂਦੀ ਆ। ਕੋਸ਼ਿਸ਼ ਕਰੀਦੀ ਆ ਕਿ ਹਰੇਕ ਦੇ ਪਰਿਵਾਰ ਦੇ ਨਾਲ ਦੁੱਖ 'ਚ ਜਾਈਏ, ਅਤੇ ਉੱਥੇ ਜਾ ਕੇ ਹਮੇਸ਼ਾ ਅਸੀਂ ਪਰਿਵਾਰ ਨੂੰ ਪਹਿਲ ਕਹੀਦਾ ਕਿ ਭਾਈ ਕਿਸੇ ਨੇ ਵੀ ਪਰਿਵਾਰ ਵੱਲੋਂ ਜਾਂ ਕੋਈ ਸੰਗਤ 'ਚੋਂ ਕਿਸੇ ਨੇ ਵੀ ਬੋਲਣਾ ਉਹ ਬੋਲ ਸਕਦੇ। ਸਾਨੂੰ ਕੋਈ ਬੋਲਣ ਦਾ ਬਾਹਲਾ ਸ਼ੌਂਕ ਨਹੀਂ ਹੁੰਦਾ, ਪਰ ਅਸੀਂ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਜਾਂ ਮੈਂ ਆਪਣੇ ਪਰਿਵਾਰ ਵੱਲੋਂ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਕਿ ਦੁੱਖ ਦੇ ਵਿੱਚ ਜਾਇਆ ਜਾਵੇ। ਤਕਰੀਬਨ ਮੈਨੂੰ 35 ਸਾਲ ਤੋਂ ਉੱਪਰ ਹੋ ਗਏ, ਮੈਂ ਕੋਈ ਮਾਰਗ ਮੇਰੇ ਤੋਂ ਰਹਿੰਦਾ ਨਹੀਂ, ਮੈਂ ਹਰੇਕ ਦੇ ਜਾਂਦਾ, ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਕਿਸੇ ਦਾ ਦਿਲ ਜ਼ਰੂਰ ਦੁਖਿਆ ਹੋਵੇਗਾ। ਸੋ ਮੈਂ ਖੇਮਾ ਦਾ ਜਾਚਕਾਂ, ਅਤੇ ਮੈਂ ਹੁਣ ਬੇਨਤੀ ਕਰਦਾ ਸਤਿਕਾਰਯੋਗ ਸਰਦਾਰ ਬਿਕਰਮ ਸਿੰਘ ਰੰਧਾਵਾ ਅਤੇ ਸਰਦਾਰ ਉਪਕਾਰ ਸਿੰਘ ਜੀ ਧਾਲੀਵਾਲ, ਉਹ ਅੱਗੇ ਆ ਕੇ ਮੱਥਾ ਟੇਕ ਕੇ ਸਤਿਕਾਰਯੋਗ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਦਲਵਾਗ ਸਿੰਘ ਜੀ, ਉਹਨਾਂ ਨੇ ਉਹਨਾਂ ਤੋਂ ਆ ਕੇ ਸਰੋਪੇ ਦੀ ਦਾਤ ਲੈ ਲੈਣ, ਤਾਂ ਜੋ ਮਹਾਰਾਜ ਤੁਹਾਨੂੰ ਇਹ ਸਮਰੱਥਾ ਬਖਸ਼ਣ, ਬਲ ਬਖਸ਼ਣ ਇਹ ਦੁੱਖ ਝੱਲਣ ਦਾ, ਅਤੇ ਆਪਣੇ ਪਰਿਵਾਰਾਂ ਨੂੰ ਇਹ ਤੁਸੀਂ ਹੌਂਸਲਾ ਦੇ ਕੇ ਉਹਨਾਂ ਨੂੰ ਇਹ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ। ਸੋ ਆ ਕੇ ਦੋਏ ਮੇਰੇ ਵੀਰ ਸਰੋਪਾ ਲੈ ਲੈਣ। ਸਰੋਪਾ ਲੈਣ ਤੋਂ ਬਾਅਦ ਕਿਸੇ ਵੀ ਪਰਿਵਾਰਕ ਮੈਂਬਰ ਨੇ, ਇਹ ਤੁਹਾਡੀ ਆਪਣੀ ਸਟੇਜ ਹੈ, ਕਿਸੇ ਨੇ ਵੀ ਪਰਿਵਾਰ ਵੱਲੋਂ ਜਾਂ ਪਰਿਵਾਰ ਦੇ ਆਏ ਹੋਏ ਸਾਰੇ ਰਿਸ਼ਤੇਦਾਰਾਂ 'ਚੋਂ ਕਿਸੇ ਨੇ ਵੀ ਬੋਲਣਾ ਹੋਵੇ, ਬੋਲੇ ਸੋਨਿਹਾਲ, ਬੋਲੇ ਸੋਨਿਹਾਲ, ਕਿਸੇ ਨੇ ਵੀ ਬੋਲਣਾ ਹੋਵੇ ਉਹ ਜ਼ਰੂਰ ਆ ਕੇ ਸਟੇਜ 'ਤੇ ਬੋਲ ਸਕਦੇ। ਮੈਂ ਫਿਰ ਇੱਕ ਵਾਰ ਮਹਾਰਾਜ ਦੇ ਚਰਨਾਂ ਵਿੱਚ ਆਪਣੇ ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਇਹ ਜੋ ਵਿਛੜੀਆਂ ਹੋਈਆਂ ਪਵਿੱਤਰ ਰੂਹਾਂ ਨੇ ਇਹਨਾਂ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਅਤੇ ਸਾਨੂੰ ਸਾਰਿਆਂ ਨੂੰ, ਪਰਿਵਾਰਾਂ ਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਬੋਲਦਿਆਂ ਮੇਰੇ ਤੋਂ ਇੱਕ ਨਹੀਂ ਅਨੇਕ ਗਲਤੀ ਹੋ ਗਈ ਹੋਵੇ, ਮੈਂ ਫਿਰ ਇੱਕ ਵਾਰ ਆਪ ਸੰਗਤਾਂ ਤੋਂ, ਪਰਿਵਾਰਾਂ ਤੋਂ ਖਿਮਾ ਦਾ ਜਾਚਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕਿਸੇ ਨੇ ਨਹੀਂ ਬੋਲਣਾ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਇੱਥੇ ਹੀ ਤੁਹਾਡੀ ਇਹ ਸਮਾਪਤੀ ਹੈ। ਸੱਚ ਇਸ ਤੋਂ ਪਹਿਲਾਂ ਕਿ ਪਰਿਵਾਰਾਂ ਦੇ ਦੋਵੇਂ ਮੁਖੀ ਆ ਜਾਣ, ਦੋਵੇਂ ਮਹਾਰਾਜ ਦੇ ਸਰੂਪ, ਸਾਧ ਸੰਗਤ ਨੂੰ ਬੇਨਤੀ ਹੈ ਕਿ ਥੋੜ੍ਹਾ ਚਿਰ ਹੋਰ ਰੁਕ ਜਾਓ, ਮਹਾਰਾਜ ਦੇ ਸਰੂਪ ਉੱਪਰ ਸੱਚਖੰਡ 'ਚ ਲੈ ਕੇ ਜਾਣੇ ਆ, ਹੱਥ ਸੁੱਚੇ ਕਰਕੇ ਦੋਵੇਂ ਪਰਿਵਾਰਾਂ ਦੇ ਮੁਖੀ ਸਰਦਾਰ ਬਿਕਰਮ ਸਿੰਘ ਰੰਧਾਵਾ ਅਤੇ ਸਤਿਕਾਰਯੋਗ ਉਪਕਾਰ ਸਿੰਘ ਜੀ ਧਾਲੀਵਾਲ, ਉਹ ਦੋਵੇਂ ਆ ਜਾਓ ਹੱਥ ਸੁੱਚੇ ਕਰਕੇ, ਅਤੇ ਮਹਾਰਾਜ ਦੇ ਸਰੂਪ ਉੱਪਰ ਸੱਚਖੰਡ 'ਚ ਜਾਣੇ ਆ। ਸੋ ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੂਪਿਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ, ਸਭ ਸੱਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਲੈ ਨਾ ਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੂਖੇ ਖਾਏ ਚਲੀਏ ਦੁੱਖ, ਸੋ ਕਿਉਂ ਵਿਛਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖਤ ਕੇ ਕੀਮਤ ਨਹੀਂ ਪਾਈ।

ਦਿੰਦਾ ਰਹੇ ਨਾ ਚੁੱਕੇ ਭੋਗ। ਗੁਣੇ ਹੋਰ ਨਾਹੀਂ ਕੋਏ, ਨਾ ਕੋਹੋਆ ਨਾ ਕੋਹੋਏ, ਜਿਵੜਿਆ ਬੁਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਕਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾਸੁਨਾਥ, ਰਾਗ ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰਦੇ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਕਾਇ, ਹਰ ਕੀਰਤ ਹਮਰੀ ਰਹਿ ਰਾਸ ਰਾਓ। ਹਰ ਜਨ ਕੇ ਬੜ ਭਾਗ ਉਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੇ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ, ਜਿਨ ਹਰ ਜਨ ਸਤਖਿਆ ਲਿਖਾਸ, ਧਨ ਧਨ ਸਤਸੰਗਤ, ਜਿਤਾ ਰਸ ਪਾਇਆ ਪਾਇਆ।

ਕੋਈ ਮਨ ਭਉ ਕਰਿਆ। ਊੜੇ ਉਡਾਵੇ ਸਹਿ ਕੋ ਸਾਹ ਤਿਸ ਪਾਛੇ ਵਚਰੇ ਸ਼ਰਿਆ। ਤਿਨ ਕਵਣ ਖੁਲਾਵੇ ਕਵਣ ਚੁਗਾਵੇ ਮਨ ਮੇ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਭਰਿਆ। ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗਮਾਗਮ ਪਾਰਾ। ਸਭ ਤਿਆਵੇ ਤੁਜੀ ਹਰ ਸੱਚੇ ਸਿਰਜਨਹਾਰ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ। ਹਰ ਤਿਆਵੋ ਸੰਤੋ ਜੀ ਸਭ ਦੂ ਵਿਸਾਰਨਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ। ਤੂੰ ਘੜ ਘੜੇ ਅੰਤਰ ਸਰਨ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੁਣ ਤੁਧ ਬਿਨੇ ਅਵਰ ਨਾ ਜਾਣਾ।

ਤਿੰਨ ਤੂਟੀ ਜਮਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਸ ਮਾਸੀ ਸੇ ਧਨ ਜਿਨ ਹਰ ਧਿਆਇਆ ਜੀ

ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧੇ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਧੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਸੇ ਗਾਜਣ ਹੋਈ ਆਸਾ ਮਹੱਲਾ ਚੌਥਾ।

ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਝੀ ਮਾਹੇ ਤੁਝ ਮੈਂ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਅਰਗੁਣ ਸਾਧੀ ਆਵ ਖਾਣੇ ਜੇ ਨਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ।

ਹਰਿ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਦੀ ਸਦੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨਕੀ ਸੜਨਾ ਜਿੰਤੂ ਨਾਹੀਂ ਵਿਸਰਿਆ। ਸਾ ਮਹੱਲਾ ਪੰਜਵਾਂ।

ਸਾਧ ਸੰਗਤ ਭਜ ਕੇਵਲ ਨਾਮ ਸਾਰਨ ਜਾਮ ਲਾਗ ਭਵਜਲ ਤਰਨ ਕਹਿ ਜਨਮ ਮਿਰਥਾ ਜਾਤ ਰੰਗ ਮਾਇਆ ਕਹਿ ਰਾਓ।

ਦਾਸ ਜਾਨ ਮੋਹਿ ਲਿਓ ਅਵਾਰੇ। ਕਵਿਓ ਵਾਚ ਬੇਨਤੀ ਚੌਪਈ, ਹਮਰੀ ਕਰੋ ਆਦਿ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਿਤ ਪਾਰਾ। ਹਮਰੇ ਦੁਸ਼ਟ ਸਵੇ ਤੁਮ ਘਾਵੋ, ਆਪਾ ਦੈ ਮੋਹਿ ਬਚਾਵੋ। ਸੁਖੀ ਵਸੇ ਮੋਰ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ।

ਤੁਹਾਰਾ ਸਿੱਖਿਆ ਸੰਘਰੋ ਦੁਸ਼ਟਿ ਤੇ ਉਠਵਾ ਤੁਧ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਧਾ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਮਰੇ ਪੁਰਖ ਜਵਨ ਪਵ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਜਾਏ ਨਾ ਰਿਓ ਤਾਂ ਕੇ ਤਾਪ ਤਨ ਕਮਾ ਰਿਓ। ਰਹਿੰਦ ਸਹਿੰਦ ਕਰਮੋ ਸਭ ਹੋਈ, ਦੁਸ਼ਾਸ ਵਹਿ ਸਕੇ ਨ ਕੋਈ। ਇੱਕ ਵਾਰ ਜਿਨ ਤੁਮੇ ਸੰਵਾਰਾ, ਕਾਲ ਪਾਸ ਤੇ ਤਾਏ ਵਾਰਾ।

ਮਨ ਵਾਂਛਤ ਫਲ ਪਾਵੇ ਸੋਈ ਦੁਖ ਨ ਤਿਸੇ ਵਿਆਪਤ ਕੋਈ ਡਿੱਲ ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵੇ ਸੁਨੇ ਮੂਰਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਭਾਉ ਨਿਕਟਣਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹੇ ਚੌਪਈ ਸੰਮਤ ਸਤਰਾ ਸਹਿਜ ਪੁਣ ਜੈ ਅਰਧ ਸਹਿਜ ਪੁਣ ਤੀਨ ਕਹੇ ਜੈ ਭਾਦਰ ਸੁਦੀ ਅਸ਼ਟਮ ਰਵਿਵਾਰਾ ਤੀਰ ਸਤਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਬਖਿਆ ਨੇ ਤ੍ਰਿਆ ਚਰਿਤਰੇ ਮੰਤਰੀ ਪੂ ਸੰਬੰਧ 405 ਚਰਿਤਰ ਸਮਾਪਤ ਮਸਤ ਸ਼ੁਭ ਮਸਤ ਅੰਭਜੂ।

ਸਾਧ ਸਾਧ ਜਾਨੋ ਨਹੀਂ ਬਾਧ ਸੁਬਾਧ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਤ ਕਿਰਪਾ ਪ੍ਰਸਾਦ ਸਵਈਅ

ਸਾਚ ਨਾਮ ਆਧਾਰ ਮੇਰਾ ਜੇ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ।

0: ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾ ਦਾਨ, ਧਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ।
1: ਵਾਹਿਗੁਰੂ
0: ਸਿੱਖਾਂ ਦਾ ਮਾਣ ਨੀਵਾ, ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਡਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਦਾਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਸੰਗਤਾਂ ਵੱਲੋਂ ਭਾਈ ਜਗਤਾਰ ਸਿੰਘ ਉਹਨਾਂ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ, ਕਿਰਪਾ ਕਰਨੀ ਜੀ, ਆਪਣੇ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਅਤੇ ਸੱਚੇ ਪਾਤਸ਼ਾਹ ਜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ, ਦਰਕਰ ਦੇ ਸੇਵਾਦਾਰ ਭਾਈ ਤਾਰਾ ਸਿੰਘ ਗਿੱਲ ਜੋ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਅੱਜ ਅਕਾਲ ਚਲਾਣਾ ਕਰਕੇ ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਸੱਚੇ ਪਾਤਸ਼ਾਹ ਨੇ ਰੂਹ ਦਾ ਭਲਾ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੋਨੀਆ ਰਜੀਵ ਛੀਤਾ ਇਛਾਨ ਤੇ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਲੰਗਰ ਦੀ ਸੇਵਾ ਹੋਈ ਹੈ, ਸੇਵਾਦਾਰ ਪ੍ਰਵਾਨ ਕਰਨੀ। ਕਮਲੇਸ਼ ਰਾਣੀ ਵੱਲੋਂ ਆਪਣੀ ਬੇਟੀ ਪ੍ਰਿਯੰਕਾ ਰਾਣੀ ਦੇ 20ਵੇਂ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ, ਸੱਚੇ ਪਾਤਸ਼ਾਹ ਜੀ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਾਰ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ, ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਤਵੇ ਚਲਾਇਓ ਪੰਥ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮ ਦਾ ਸਤਿਕਾਰ ਹੈ, ਸਭ ਦੇ ਪਾਠ ਸਰਵਣ ਕੀਤੇ ਨੇ, ਸਤਿਗੁਰ ਮਿਹਰ ਕਰਨ ਨਾਲ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ, ਸਵਾਓ ਸ਼ਾਮਾਂ ਦੇ ਦੀਵਾਨ ਦੀ ਸ਼ੁਰੂਆਤ ਸਤਿਕਾਰ ਜੋ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਜੀ ਕਰਨਗੇ। ਉਸ ਤੋਂ ਉਪਰੰਤ ਜੋ ਅੱਜ ਦਾ ਦੀਵਾਨ ਹੈ ਰਾਗ ਦਰਬਾਰ ਤਲੰਗ ਰਾਗ ਜੋ ਹੈ ਉਹ ਪੜ੍ਹਿਆ ਜਾਵੇਗਾ। ਰਾਗੀ ਜਿੱਥੇ ਆਪਣੇ ਪਾਸ ਪਹੁੰਚ ਰਹੇ ਨੇ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਰਾਗ ਦਰਬਾਰ ਦੇ ਵਿੱਚ ਤਲੰਗ ਰਾਗ ਦੇ ਵਿੱਚ ਬਾਣੀ ਪੜ੍ਹੀ ਜਾਵੇਗੀ। ਇਸ ਦੇ ਨਾਲ ਹੀ ਜੋ ਅਗਲੇ ਵੀਕਐਂਡ ਦਾ ਪ੍ਰੋਗਰਾਮ ਹੈ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ੁਭ ਵਿਆਹ ਦਾ ਪ੍ਰੋਗਰਾਮ ਜੋ ਹੈ ਉਹ ਅਗਲੇ ਵੀਕਐਂਡ ਹੈ, 3, 4 ਅਤੇ 5 ਤਰੀਕ ਨੂੰ। 3 ਤਰੀਕ ਨੂੰ ਆਪਾਂ ਅਖੰਡ ਪਾਠ ਸ਼ੁਰੂ ਕਰਾਂਗੇ, ਜਿਨ੍ਹਾਂ ਦੇ ਭੋਗ 5 ਤਰੀਕ ਨੂੰ ਐਤਵਾਰ ਨੂੰ ਪੈਣਗੇ। ਸੋ ਬੇਨਤੀ ਹੈ ਸਾਰੇ ਹੀ ਮਾਪਿਆਂ ਦੇ ਚਰਨਾਂ 'ਚ ਪਾਈ ਆਓ, ਖਾਸ ਕਰਕੇ ਬਿਲਗਾ ਪਿੰਡ ਦੇ ਨਿਵਾਸੀ ਉਹ ਸਾਰੀ ਸੇਵਾ ਨਿਭਾਉਂਦੇ ਨੇ, ਉਹਨਾਂ ਵੱਲੋਂ ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਸਭ ਆ ਕਰਕੇ ਸੇਵਾ ਅਤੇ ਸਿਮਰਨ ਦੇ ਵਿੱਚ ਹਿੱਸਾ ਪਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਆਰਤੀ ਸਾਹਿਬ ਦਾ ਜਾਪ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕਦੀ ਖਿਮਾ ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜਾਗਤ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਮੇਹਰ ਦਾ ਸਦਕਾ ਹੈ। ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਸੱਜ ਰਹੇ ਦੀਵਾਨ ਵਿੱਚ ਆਪ ਸਤਸੰਗੀ ਬੜੇ ਪਿਆਰ ਸ਼ਰਧਾ ਨਾਲ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹੋ। ਅਲਾਹੀ ਬਾਣੀ ਦਾ ਨਿਤਨੇਮ ਔਰ ਅਲਾਹੀ ਬਾਣੀ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ। ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲੀ ਕਾਲ ਦੀ ਭਗਤੀ ਹੈ ਵਾਹਿਗੁਰੂ ਦੇ ਗੁਣ ਗਾਉਣੇ ਪਰਮਾਤਮਾ ਦੀ ਸਿਫਤ ਕਰਨੀ। ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤਿਨ੍ਹਾਂ ਦਾ ਜਥਾ ਜੋ ਇਸ ਪਵਿੱਤਰ ਸਥਾਨ ਦੀ ਮਰਯਾਦਾ ਮੁਤਾਬਕ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਗੁਰ ਸ਼ਬਦ ਦੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦੀ ਰਸਨਾ ਤੋਂ ਕੱਲ ਆਸਾ ਰਾਗ ਵਿੱਚ ਸ਼ਬਦਾਂ ਦੀ ਅਸ਼ਟਪਦੀਆਂ ਦੇ ਰੂਪ ਵਿੱਚ ਰਮਤਾ ਕੀਤੀ ਸੀ। ਇੱਕ ਸ਼ਬਦ ਕੱਲ ਮਾਰੇ ਨੇ ਬਖਸ਼ਿਸ਼ ਕੀਤਾ ਸੀ ਔਰ ਅੱਜ ਸੱਚੇ ਪਾਤਸ਼ਾਹ ਬਖਸ਼ਿਸ਼ ਮੇਰ ਕਰ ਰਹੇ ਹਨ। ਰਸਨਾ ਕਰਾਂਗੇ ਪਵਿੱਤਰ ਪਿਆਰ ਨਾਲ ਸਾਰੀ ਸੰਗਤ ਬੋਲੋ ਜੀ ਸਤਨਾਮ ਸ੍ਰੀ

ਤੋਂ ਇਹ ਬਣ ਆਵੇ ਭੱਲਿਆਂ ਦੀ ਕੋਲ ਦੇ ਸ਼੍ਰੋਮਣੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਬਾਰੇ ਭੱਟਾਂ ਨੇ ਸ਼ਰਧਾ ਦੇ ਪਿਆਰ ਦੇ ਬਚਨ ਕਹੇ ਹਨ। ਕਨਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤਨ ਆਵੈ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਕਹਿੰਦੇ ਨੇ ਆਕਾਸ਼ ਚੋਂ ਇੰਨੀਆਂ ਬੂੰਦਾਂ ਡਿੱਗਦੀਆਂ ਧਰਤੀ 'ਤੇ ਜਦੋਂ ਮੀਂਹ ਪੈਂਦਾ ਹੈ ਕੋਈ ਗਿਣ ਨਹੀਂ ਸਕਦਾ। ਧਰਤੀ 'ਤੇ ਇੰਨੇ ਘਾਹ ਬੂਟ ਆਦਿਕ ਉੱਗੇ ਹਨ ਕੋਈ ਗਿਣ ਨਹੀਂ ਸਕਦਾ। ਬਸੰਤ ਦੀ ਰੁੱਤ ਵਿੱਚ ਇੰਨੇ ਫੁੱਲ ਖਿੜਦੇ ਹਨ ਕਿ ਉਹਨਾਂ ਫੁੱਲਾਂ ਨੂੰ ਕੋਈ ਗਿਣ ਨਹੀਂ ਸਕਦਾ। ਔਰ ਨਦੀਆਂ ਦੇ ਵਿੱਚ ਅਤੇ ਸਮੁੰਦਰਾਂ ਵਿੱਚ ਇੰਨੀਆਂ ਲਹਿਰਾਂ ਉੱਠਦੀਆਂ ਹਨ ਉਹਨਾਂ ਦੀ ਗਿਣਤੀ ਕਰਨੀ ਬੜੀ ਔਖੀ ਹੈ। ਸੂਰਜ ਦੀਆਂ ਕਿਰਨਾਂ ਅਤੇ ਚੰਦਰਮਾ ਦੀਆਂ ਰਿਸ਼ਮਾਂ ਨੂੰ ਕੋਈ ਗਿਣ ਨਹੀਂ ਸਕਦਾ ਸਤਸੰਗੀਓ। ਅਤੇ ਭੱਟ ਸਾਹਿਬਾਨ ਫਰਮਾਉਂਦੇ ਹਨ ਕਿ ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਹਿੰਦੇ ਗੁਰੂ ਕੋਲ ਗਿਆਨ ਲੈ ਕੇ ਸ਼ਿਵ ਵਰਗੀ ਸਮਾਧੀ ਲਾ ਕੇ ਕੋਈ ਐਸਾ ਰੱਬ ਦਾ ਪਿਆਰਾ ਕੋਈ ਐਸਾ ਵਿਦਵਾਨ ਸ਼ਾਇਦ ਇਹਨਾਂ ਤਾਰਿਆਂ ਨੂੰ ਕਿਰਨਾਂ ਨੂੰ ਮੀਂਹ ਦੀਆਂ ਕਣੀਆਂ ਨੂੰ ਫੁੱਲਾਂ ਨੂੰ ਗਿਣੀ ਲਏ। ਪਰ ਜਿੰਨੇ ਪਰਉਪਕਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਕੀਤੇ ਅਤੇ ਕਰ ਰਹੇ ਨੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਸਾ ਰਾਗ ਵਿੱਚ ਕਿਰਪਾ ਕਰਦੇ ਹਨ, ਸਤਿਗੁਰ ਹਮਰਾ ਭਰਮ ਗਵਾਇਆ। ਕਹਿੰਦੇ ਸਤਿਗੁਰਾਂ ਨੇ ਸਾਡੇ ਜੀਵਾਂ ਦਾ ਜਿਹੜਾ ਭਰਮ ਹੈ ਨਾ ਇਹ ਗਵਾ ਦਿੱਤਾ, ਮੇੜ ਦਿੱਤਾ, ਭਰਮਾਂ ਵਿੱਚੋਂ ਵਹਿਮਾਂ ਵਿੱਚੋਂ ਸੱਚੇ ਪਾਤਸ਼ਾਹ ਜੀ ਨੂੰ ਸਾਨੂੰ ਕੱਢਿਆ ਹੈ। ਜਾਤ ਪਾਤ ਮਿੱਟੀ ਹੈ, ਏਕਤਾ ਅਭੇਦਤਾ ਸਾਨੂੰ ਬਖਸ਼ੀ ਵਾਹਿਗੁਰੂ ਦੇ ਨਾਲ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪਹਿਲੇ ਪੰਗਤ ਪਾਤਸ਼ਾਹ ਸੰਗਤ ਦਾ ਨਿਯਮ ਚਲਾਇਆ ਕਿ ਜਿਹਨੇ ਵੀ ਭਾਈ ਗੁਰੂ ਘਰ ਵਿੱਚ ਆਉਣਾ ਹੈ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਪ੍ਰਸ਼ਾਦ ਛਕੇ, ਫਿਰ ਗੁਰੂ ਮਹਾਰਾਜ ਦੇ ਹਜ਼ੂਰ ਆ ਕੇ ਅਤੇ ਸੰਗਤ ਕਰੇ। ਇਹਦਾ ਕਾਰਨ ਸੀ ਇੱਕ ਕਿ ਲੋਕ ਜਿਹੜੇ ਸੀ ਇਹ ਭਿੱਟ ਭਾਵ ਮੰਨਦੇ ਸੀ, ਗੁਰੂ ਮਹਾਰਾਜ ਦੇ ਕੋਲੋਂ ਗਿਆਨ ਲੈਣ ਆ ਜਾਣਾ, ਗੁਰੂ ਮਹਾਰਾਜ ਦੇ ਕੋਲ ਸਵਾਲ ਜਵਾਬ ਕਰਨੇ, ਗਿਆਨ ਲੈ ਲੈਣਾ। ਪਰ ਜਦੋਂ ਗੁਰੂ ਮਹਾਰਾਜ ਜੀ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਣ ਦਾ ਟਾਈਮ ਆਉਂਦਾ ਤਾਂ ਕਹਿੰਦੇ ਅਸੀਂ ਨਹੀਂ ਬਹਿਣਾ, ਇੱਥੇ ਲੋਕ ਸ਼ੂਦਰ ਛੋਟੀਆਂ ਜਾਤਾਂ ਦੇ ਲੋਕ ਪਕਾਉਂਦੇ ਨੇ ਉਹ ਵਰਤਾਉਂਦੇ, ਅਸੀਂ ਨਹੀਂ ਛਕਣਾ। ਅਤੇ ਸੱਚੇ ਪਾਤਸ਼ਾਹ ਜੀ ਨੇ ਨਿਯਮ ਬਣਾ ਤਾਂ ਭਾਈ ਜਿਹੜਾ ਪਹਿਲਾਂ ਪੰਗਤ 'ਚ ਬਹੇਗਾ ਲੰਗਰ ਛਕੇਗਾ ਉਹੀ ਫਿਰ ਸਾਡੇ ਦਰਸ਼ਨ ਕਰ ਸਕਦਾ ਹੈ। ਦੂਜਾ ਕਾਰਨ ਸੀ ਕਿ ਸੰਗਤਾਂ ਬੜੇ ਦੂਰ ਦੁਰਾਡਿਆਂ 'ਤੇ ਆਉਂਦੀਆਂ ਸਨ ਤੁਰ ਕੇ ਪੈਦਲ, ਅੱਜ ਵਰ ਕੱਲ੍ਹ ਵਰਗਾ ਇੰਨਾ ਵਿਕਾਸਸ਼ੀਲ ਸਮਾਂ ਨਹੀਂ ਸੀ ਕਿ ਆਪਣੀਆਂ ਗੱਡੀਆਂ 'ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਗੱਡੀਆਂ ਬਖਸ਼ੀਆਂ ਉਹਨਾਂ 'ਤੇ ਆਉਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਸਾਧਨ ਬਖਸ਼ੇ ਨੇ, ਸੋਹਣੇ ਰਸਤੇ ਬਣੇ ਨੇ, ਸੋਹਣੇ ਗੁਰੂ ਘਰ ਬਣੇ ਨੇ, ਸਤਸੰਗੀ ਹਰੇਕ ਸੁੱਖ ਸੁਵਿਧਾ ਹੈ। ਗਰਮੀ ਅਤੇ ਏ ਸੀ ਚੱਲ ਪਏਗਾ, ਸਰਦੀਆਂ ਹਨ ਅਤੇ ਹੀਟ ਚੱਲ ਜਾਏਗੀ, ਉਹਨਾਂ ਸਮਿਆਂ 'ਚ ਇੱਦਾਂ ਨਹੀਂ ਸੀ ਹੁੰਦਾ। ਸੋ ਸੰਗਤਾਂ ਆਉਂਦੀ ਅਸੀਂ ਤੁਰ ਕੇ ਅਤੇ ਬਹੁਤ ਦੂਰ ਦੁਰਾਡੇ ਤੋਂ ਜੱਥੇ ਆਉਂਦੇ ਸੀ ਥੱਕੇ ਭੁੱਖੇ, ਅਤੇ ਜੇ ਆਉਂਦਿਆਂ ਨੂੰ ਆਪਾਂ ਕਹਾਂਗੇ ਤਾਂ ਪੰਗਤ ਸੰਗਤ 'ਚ ਬਹਿ ਜਾਓ ਆ ਕੇ ਕਥਾ ਕੀਰਤਨ ਸੁਣੋ, ਅਤੇ ਭਾਈ ਉਹਨਾਂ ਦੇ ਮਨ ਦੇ ਵਿੱਚ ਤਾਂ ਭੁੱਖ ਦਾ ਖਿਆਲ ਰਹੇਗਾ। ਸੋ ਗੁਰੂ ਮਹਾਰਾਜ ਕਹਿੰਦੇ ਭਾਈ ਪਹਿਲਾਂ ਤੁਸੀਂ ਲੰਗਰ 'ਚ ਬਹੁ ਆਨੰਦ ਦੇ ਨਾਲ ਪ੍ਰਸ਼ਾਦ ਪਾਣੀ ਛਕੋ, ਤ੍ਰਿਪਤ ਹੋ ਕੇ ਅਤੇ ਆਰਾਮ ਨਾਲ ਸੰਗਤ 'ਚ ਬੈਠੋ ਅਤੇ ਗੁਰੂ ਮਹਾਰਾਜ ਦੀ ਬਖਸ਼ਾ ਪ੍ਰਾਪਤ ਕਰੋ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾ ਕੇ, ਔਰ ਹਿੰਦੁਸਤਾਨ ਦੀਆਂ 22 ਸਟੇਟਾਂ ਸਨ ਉਸ ਸਮੇਂ, ਅਤੇ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦਾ ਬਹੁਤ ਵੱਡਾ ਭਾਰੀ ਪ੍ਰਚਾਰ ਕੀਤਾ। ਜਾਤਾਂ ਪਾਤਾਂ ਆਦਿਕ ਨੂੰ ਮਹਾਰਾਜ ਜੀ ਨੇ ਖਤਮ ਕੀਤਾ। ਸਤਿਗੁਰ ਹਮਰਾ ਭਰਮ ਗਵਾਇਆ, ਸਤਿਗੁਰਾਂ ਨੇ ਸਾਡੇ ਭਰਮ ਭੇਦ ਆਦਿ ਖਤਮ ਕੀਤੇ ਹਨ। ਹਰ ਨਾਮ ਨਿਰੰਜਨ ਮਨ ਵਸਾਇਆ,
ਹਰ ਦਾ ਭਾਵ ਹਰੇਕ ਦੇ ਵਿੱਚ ਰਹਿਣ ਵਾਲਾ ਵਾਹਿਗੁਰੂ। ਨਾਮ ਨਿਰੰਜਨ, ਉਸ ਪਰਮਾਤਮਾ ਦਾ ਨਿਰੰਜਨ ਦਾ ਅਰਥ ਹੁੰਦਾ ਹੈ ਨਿਰਅੰਜਨ। ਨਿਰਅੰਜਨ ਦਾ ਅਰਥ ਹੈ ਨਿਰਰਹਿਤ ਅਤੇ ਅੰਜਨ ਕਾਲਖ ਤੋਂ। ਜਿਹੜਾ ਪਰਮਾਤਮਾ ਪਾਪਾਂ ਤੋਂ, ਕਾਲਖ ਤੋਂ, ਦਾਗਾਂ ਤੋਂ ਰਹਿਤ ਹੈ, ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ ਇਹ ਗੁਰੂ ਨੇ ਕਿਰਪਾ ਕਰਕੇ ਸਾਡੇ ਮਨ 'ਚ ਵਸਾ ਦਿੱਤਾ। ਸ਼ਬਦ ਚੀਨ ਸਦਾ ਸੁਖ ਪਾਇਆ, ਸ਼ਬਦ ਨੂੰ ਜਾਣ ਕੇ। ਸ਼ਬਦ ਕੀ ਹੈ? ਗੁਰੂ ਕਾ ਉਪਦੇਸ਼। ਸ਼ਬਦ ਕੀ ਹੈ? ਗੁਰੂ ਕੀ ਬਾਣੀ। ਸ਼ਬਦ ਕੀ ਹੈ? ਵਾਹਿਗੁਰੂ ਨਾਮ। ਇਹ ਤਿੰਨੇ ਅਰਥ ਬਣਦੇ ਨੇ। ਇਸ ਲਈ ਸ਼ਬਦ ਨੂੰ ਜਾਣ ਕੇ, ਬਾਣੀ ਨੂੰ ਸਮਝ ਕੇ, ਗੁਰੂ ਦੇ ਉਪਦੇਸ਼ ਨੂੰ ਜਾਣ ਕੇ ਸਦਾ ਸੁੱਖ ਪਾਇਆ, ਹਮੇਸ਼ਾ ਵਾਸਤੇ ਸੁੱਖ ਪ੍ਰਾਪਤ ਕਰ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਭੋਗ ਦੇ ਸਲੋਕਾਂ 'ਚ ਆਪਾਂ ਸੁਣਦੇ, ਜੇ ਲੋੜੇ ਸਦਾ ਸੁੱਖ ਪਾਈ ਵਾਹਿਗੁਰੂ, ਜੋ ਸੁੱਖ ਕੋ ਚਾਹੈ ਸਦਾ ਸਰਨ ਰਾਮ ਕੀ ਲੇ। ਭਾਈ ਜੇ ਤੂੰ ਸਦੀਵੀ ਸੁੱਖ ਚਾਹੁੰਦਾ ਨਾ, ਸਦੀਵੀ ਸਦਾ ਹੀ ਮੈਨੂੰ ਸੁੱਖ ਹੀ ਮਿਲੇ, ਅਤੇ ਵਾਹਿਗੁਰੂ ਦੀ ਸਰਨ 'ਚ ਆ ਜਾ, ਵਾਹਿਗੁਰੂ ਦੀ ਸਰਨ 'ਚ। ਇਸ ਲਈ ਗੁਰੂ ਨੇ ਕਿਰਪਾ ਕੀਤੀ ਹੈ, ਆਤਮਕ ਸੁੱਖ ਬਖਸ਼ ਦਿੱਤਾ ਸਾਨੂੰ। ਸੁਣ ਮਨ ਮੇਰੇ ਤਤ ਗਿਆਨ। ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਐ ਮੇਰੇ ਮਨਾ ਸੁਣ, ਸੁਣ ਕੇ ਅਤੇ ਤਤ ਗਿਆਨ ਪ੍ਰਾਪਤ ਕਰ। ਧਰਮ ਦੀ ਖੇਡ ਸਾਰੀ ਮਨ ਦੀ ਖੇਡ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਨਿਤਨੇਮ ਦੀ ਬਾਣੀ ਵਿੱਚ ਸਾਡੇ 'ਤੇ ਬਖਸ਼ ਕੀਤੀ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਅਤੇ ਮਨ ਨੂੰ ਮਹਾਰਾਜ ਨੇ ਚੰਚਲ ਵੀ ਕਿਹਾ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਕਿ ਮਨ ਮਨਾ ਚੰਚਲ ਹੋ ਗਿਆ। ਚੰਚਲ ਅਤੇ ਚੰਚਲਾਕੀਆਂ ਨਾਲ ਕਿਸੇ ਨੇ ਰੱਬ ਨੂੰ ਪਾਇਆ ਨਹੀਂ। ਅਤੇ ਇਹ ਵੀ ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਇਹ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ। ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣ ਮਨ ਮੇਰੇ ਤਤ ਗਿਆਨ, ਇਹ ਮੇਰੇ ਮਨਾ ਤਤ ਗਿਆਨ, ਜਿਹੜੀ ਅਸਲੀਅਤ ਹੈ, ਨਿਚੋੜ ਹੈ, ਉਹ ਸੁਣ। ਦੇਵਣ ਵਾਲਾ ਸਭ ਬਿਦ ਜਾਣੈ, ਗੁਰਮੁਖ ਪਾਈਐ ਨਾਮ ਨਿਧਾਨ। ਦੇਣ ਵਾਲਾ ਵਾਹਿਗੁਰੂ ਹੈ, ਜਿੰਨੀਆਂ ਦਾਤਾਂ ਸਾਨੂੰ ਮਿਲ ਰਹੀਆਂ ਵਾਹਿਗੁਰੂ ਬਖਸ਼ ਰਿਹਾ। ਉਹ ਪਰਮਾਤਮਾ ਸਾਰਾ ਕੁਛ ਜਾਣਦਾ ਹੈ, ਅੰਤਰਜਾਮੀ ਹੈ, ਅੰਦਰ ਦੀ ਜਾਣਨ ਵਾਲਾ ਹੈ। ਗੁਰੂ ਦੀ ਕਿਰਪਾ ਨਾਲ ਪਾਈਏ ਨਾਮ ਨਿਧਾਨ, ਨਾਮ ਦਾ ਖਜ਼ਾਨਾ ਮਿਲਦਾ ਸਤਸੰਗੀਓ। ਗੁਰੂ ਕਿਰਪਾ ਕਰੇ, ਗੁਰੂ ਕੀ ਸੇਵਾ ਕਰੀਏ, ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਸਤਿਗੁਰ ਤੁੱਠਾ ਖੋਲ੍ਹ ਦੇ, ਗੁਰੂ ਮਹਾਰਾਜ ਖੋਲ੍ਹ ਕੇ ਆਪਣੇ ਭੰਡਾਰੇ ਅਤੇ ਗੁਰੂ ਦੇ ਸਿੱਖ ਨੂੰ ਬਖਸ਼ ਦਿੰਦੇ ਹਨ ਰਹਿਮਤਾਂ। ਸਤਿਗੁਰੂ ਕਿਰਪਾ ਕਰਕੇ ਸਤਸੰਗੀਓ ਗੁਰ ਕਾਢ ਤਲੀ ਦਿਖਲਾਇਆ। ਜਿਹੜਾ ਨਾਮ ਦਾ ਹੀਰਾ ਹੈ, ਨਾਮ ਦਾ ਪਦਾਰਥ ਹੈ, ਜਿਹੜਾ ਸੇਵਾ ਕਰਦਾ ਹੈ ਗੁਰੂ ਕਿਰਪਾ ਕਰਕੇ ਅਤੇ ਉਹਨੂੰ ਨਾਮ ਦੀਆਂ ਦਾਤਾਂ ਬਖਸ਼ ਦਿੰਦਾ। ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਪ੍ਰਾਣੀਆਂ ਨੂੰ ਨਾਮ ਦੀਆਂ ਦਾਤਾਂ ਵੰਡੀਆਂ, ਰਹਿਮਤਾਂ ਵੰਡੀਆਂ, ਬਖਸ਼ਿਸ਼ਾਂ ਕੀਤੀਆਂ। ਜਿਹੜਾ ਵੀ ਆਇਆ ਉਹਨੂੰ ਨਾਮ ਦਾ ਖਜ਼ਾਨਾ ਬਖਸ਼ ਦਿੱਤਾ। ਸਿੱਖਾਂ ਨੇ ਕਰਾਂ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ, ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਘਾਲ ਕਮਾਈ ਕੀਤੀ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ ਨੌ ਨਿਧ ਨਾਮ ਗਰੀਬੀ ਪਾਈ। ਕਿ ਗੁਰੂ ਨਾਨਕ ਦੇਵ ਜੀ ਨੇ ਇੰਨੀ ਘਾਲਣਾ, ਇੰਨੀ ਸਾਧਨਾ ਸਾਧੀ ਅਤੇ ਨਾਮ ਦੇ ਖਜ਼ਾਨੇ ਜਮ੍ਹਾਂ ਕੀਤੇ। ਔਰ ਧੰਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਹੀ ਨਾਮ ਸਿਮਰਨ ਦੀ ਕਮਾਈ ਕੀਤੀ, ਬੜਾ ਖਜ਼ਾਨਾ ਜਮ੍ਹਾਂ ਕੀਤਾ ਨਾਮ ਦਾ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਦੋਨਾਂ ਹੱਥਾਂ ਨਾਲ ਲੁਟਾ ਰਹੇ ਹੋ ਜਿਹੜਾ ਨਾਮ ਦਾ ਖਜ਼ਾਨਾ ਹੈ, ਇਹਨੂੰ ਮਹਾਰਾਜ ਜਿਹੜਾ ਆਉਂਦਾ ਨੂੰ ਨਾਮ ਦੀ ਦਾਤ, ਜਿਹੜਾ ਆਉਂਦਾ ਨੂੰ ਨਾਮ ਦੀ ਦਾਤ ਬਖਸ਼ਦੇ ਹੋ। ਕਿਤੇ ਮੁੱਕ ਨਾ ਜਾਏ, ਕਿਤੇ ਇਹ ਥੁੜ ਨਾ ਜਾਏ, ਕਿਤੇ ਘੱਟ ਨਾ ਜਾਏ। ਅਤੇ ਗੁਰੂ ਅਮਰਦਾਸ ਸਾਹਿਬ ਨੇ ਫਰਮਾਇਆ ਸੀ, ਇਹੋ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਕਿ ਭਾਈ ਜਿਹੜਾ ਨਾਮ ਦਾ ਖਜ਼ਾਨਾ ਹੈ, ਨਾ ਮੁੱਕਦਾ, ਨਾ ਇਹ ਨਿਖੁੱਟਦਾ, ਨਾ ਕਿਤੇ ਸਾਥ ਛੱਡ ਕੇ ਜੀਵਦਾ ਜਾਂਦਾ ਹੈ। ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਗੁਰਮੁਖ ਪਾਈਏ ਨਾਮ ਨਿਧਾਨ, ਗੁਰੂ ਦੀ ਕਿਰਪਾ ਨਾਲ ਗੁਰਮੁਖ ਬਣ ਕੇ ਸੇਵਾ ਕਰਕੇ ਅਤੇ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ। ਭਾਈ
ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਦੀ ਕਿਰਪਾ ਕਰਦੇ ਹਨ। ਸਤਿਗੁਰ ਭੇਟੇ ਕੀ ਵਡਿਆਈ, ਭਾਈ ਪੂਰਾ ਸਤਿਗੁਰ ਮਿਲਣ ਦੀ ਇਹ ਵਡਿਆਈ ਹੈ। ਇਹ ਮਾਣ ਮਿਲਦਾ ਜਿਹਨੂੰ ਪੂਰਾ ਗੁਰੂ ਮਿਲ ਜਾਏ। ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ, ਜਿਸ ਗੁਰੂ ਨੇ ਜੀਵ ਦੇ ਅੰਦਰੋਂ ਮੋਹ ਮਮਤਾ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਸਿਮਰਨ ਕਰਵਾ ਕੇ, ਸੇਵਾ ਕਰਵਾ ਕੇ, ਬੰਦਗੀ ਕਰਵਾ ਕੇ ਮੋਹ ਮਮਤਾ ਅਤੇ ਤ੍ਰਿਸ਼ਨਾ ਦੀ ਅੱਗ ਮੇੜ ਦਿੱਤੀ। ਸਹਿਜੇ ਮਾਤਾ ਹਰ ਗੁਣ ਗਾਈ, ਸਹਿਜੇ ਦਾ ਅਰਥ ਹੈ ਸਹਿਜ ਗਿਆਨ ਦੇ ਵਿੱਚ, ਮਾਤਾ ਮਸਤ ਹੋ ਗਿਆ। ਗੁਰਬਾਣੀ ਪੜ੍ਹਦਿਆਂ ਖਿਆਲ ਰੱਖੀਦਾ ਹੈ ਕਿ ਪ੍ਰਕਰਨ ਕੀ ਚੱਲ ਰਿਹਾ। ਇੱਥੇ ਮਾਤਾ ਦਾ ਅਰਥ ਹੈ ਮਾਤਾ ਮਸਤ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ। ਰੋਜ਼ ਆਪਾਂ ਆਨੰਦ ਸਾਹਿਬ ਪੜ੍ਹਦੇ ਗੁਰੂ ਅਮਰਦਾਸ ਜੀ ਦੀ ਬਾਣੀ, ਉਹਦੇ 'ਚ ਆਪਾਂ ਪੜ੍ਹਦਾ ਪੜ੍ਹਦੇ ਹਾਂ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ। ਉੱਥੇ ਮਾਤਾ ਪਾਠ ਮਾਤਾ ਪੋਲਾ, ਉਹਦਾ ਅਰਥ ਹੈ ਮਾਂ ਪਿਓ ਮਾਤਾ। ਇੱਥੇ ਮਾਤਾ ਪਾਠ ਹੈ, ਮਾਤਾ ਦਾ ਅਰਥ ਮਸਤ। ਸਹਿਜੇ ਮਾਤਾ ਹਰ ਗੁਣ ਗਾਈ, ਜਿਹਤੇ ਗੁਰੂ ਨੇ ਕਿਰਪਾ ਕਰ ਦਿੱਤੀ, ਵਡਿਆਈ ਦੇ ਦਿੱਤੀ, ਮੋਹ ਮਮਤਾ ਨਾਸ ਕਰ ਦਿੱਤੀ, ਉਹ ਸਹਿਜੇ ਹੀ ਪਰਮਾਤਮਾ ਦੇ ਨਾਮ ਵਿੱਚ ਰੰਗੇ ਗਏ, ਮਸਤ ਹੋ ਗਏ ਅਤੇ ਮਸਤ ਹੋ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ। ਬਿਨ ਗੁਰ ਪੂਰੇ ਕੋਏ ਨਾ ਜਾਣੀ, ਭਾਈ ਪੂਰਿਆਂ ਗੁਰਾਂ ਤੋਂ ਬਿਨਾਂ ਕੋਈ ਵੀ ਨਹੀਂ ਜਾਣਦਾ। ਭਾਵ ਕਿ ਨਾਮ ਦਾ ਖਜ਼ਾਨਾ ਕੀ ਹੈ, ਨਾਮ ਕਿੱਥੋਂ ਮਿਲਦਾ, ਇਹ ਪੂਰਾ ਗੁਰੂ ਕਿਰਪਾ ਕਰਦਾ ਹੈ। ਮਾਇਆ ਮੋਹੇ ਦੂਜੈ ਲੋਭਾਣੀ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਜਿਹੜੇ ਗੁਰੂ ਕੇ ਲੜ ਨਹੀਂ ਲੱਗੇ, ਉਹ ਮਾਇਆ ਦੇ ਮੋਹ ਵਿੱਚ ਅਤੇ ਦੁਆਇਸ਼ ਦੇ ਵਿੱਚ ਲਵਾਏਮਾਨ ਹੋਏ ਪਏ, ਵਾਹਿਗੁਰੂ ਤੋਂ ਟੁੱਟੇ ਨੇ, ਪਰਮਾਤਮਾ ਤੋਂ ਟੁੱਟੇ ਹੋਏ ਨੇ। ਗੁਰਮੁਖ ਨਾਮ ਮਿਲੇ ਹਰ ਬਾਣੀ, ਪੂਰਾ ਗੁਰੂ ਮਿਲ ਜਾਏ ਅਤੇ ਗੁਰੂ ਦੀ ਕਿਰਪਾ ਨਾਲ ਨਾਮ ਮਿਲੇ, ਪਰਮੇਸ਼ਰ ਦਾ ਨਾਮ ਮਿਲਦਾ ਹੈ ਗੁਰੂ ਤੋਂ, ਹਰ ਬਾਣੀ ਅਤੇ ਵਾਹਿਗੁਰੂ ਦੀ ਬਾਣੀ ਜਿਹੜੀ ਹੈ ਇਹ ਗੁਰੂ ਦੀ ਕਿਰਪਾ ਦੁਆਰਾ ਮਿਲਦੀ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ, ਜਿਹੜੀ ਗੁਰੂ ਦੀ ਸੇਵਾ ਹੈ ਨਾ, ਇਹ ਤਪਾਂ ਦੇ ਨਾਲੋਂ ਸ਼੍ਰੋਮਣੀ ਤਪ ਹੈ। ਸਤਸੰਗੀਓ, ਤਪ ਕਰਨੇ, ਸਰੀਰ ਨੂੰ ਦੁੱਖ ਦੇਣਾ, ਭੁੱਖੇ ਨੰਗੇ ਰਹਿਣਾ, ਸਰਦੀ ਗਰਮੀ ਸਰੀਰ 'ਤੇ ਝੱਲਣੀ ਨੂੰ ਤਪ ਕਹਿੰਦੇ ਆ। ਪਰ ਜਿਹੜੀ ਗੁਰੂ ਕੀ ਸੇਵਾ ਹੈ ਇਹ ਵੱਡਾ ਤਪ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਐਸੀ ਸੇਵਾ ਦੀ ਘਾਲਣਾ ਘਾਲੀ, ਐਸੀ ਘਾਲਣਾ ਘਾਲੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ। 12 ਸਾਲ ਸੱਚੇ ਪਾਤਸ਼ਾਹ ਜੀ ਨੇ ਇੱਕ ਮਾਨ ਇੱਕ ਚੇਤ ਹੋ ਕੇ ਸੇਵਾ ਕੀਤੀ ਹੈ। ਗੁਰੂ ਅੰਗਦ ਦੇਵ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ। ਆਪਾਂ ਪਰਿਵਾਰਾਂ ਵਾਲੇ ਹਾਂ ਸਤਸੰਗੀਓ, ਕੁੜਮਾਂ ਦੇ ਘਰ ਦੇ ਵਿੱਚ ਜਾ ਕੇ ਕੁੜਮਾਂ ਦੇ ਘਰ ਸਾਰਾ ਸਾਰਾ ਦਿਨ ਬਾਟੇ ਭਾਂਡੇ ਮਾਂਜਣੇ, ਜੂਠੇ ਲੱਕੜਾਂ ਧੋਣੀਆਂ, ਪਾਣੀ ਢੋਣਾ ਅਤੇ ਲੋਕਾਂ ਦੇ ਤਾਨੇ ਅਤੇ ਮਿਹਣੇ ਸੁਣਨੇ ਕਿ ਵਡੇਰੀ ਉਮਰ ਦੇ ਵਿੱਚ ਬੱਚਿਆਂ ਨੇ ਘਰੋਂ ਕੱਢਤਾ ਬੁੱਢੇ ਨੂੰ, ਅਤੇ ਸਾਰਾ ਦਿਨ ਦੋ ਰੋਟੀਆਂ ਖਾਣ ਲਈ ਹੱਡ ਭੰਨਦਾ ਰਹਿੰਦਾ ਹੱਡ। ਬੜੇ ਲੋਕਾਂ ਨੇ ਗੱਲਾਂ ਕੀਤੀਆਂ, ਬੜੀਆਂ ਤਰਕਾਂ ਵਤਰਕਾਂ ਕੀਤੀਆਂ, ਪਰਵਾਹ ਨਹੀਂ ਕੀਤੀ ਪਿਆਰਿਓ। ਕਬੀਰ ਭਗਤਾਂ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ, ਅੰਤ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਹੋਈਆਂ। ਸਤਸੰਗੀਓ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੁੱਤਰ ਬਾਬਾ ਦਾਤੂ ਜੀ ਬਾਬਾ ਦਾਸੂ ਨੂੰ ਛੱਡ ਕੇ ਅਤੇ ਗੁਰੂ ਨਾਨਕ ਦੇਵ ਦੇ ਘਰ ਦੀ ਰਹਿਮਤ ਬਾਬਾ ਅਮਰਦਾਸ ਜੀ ਨੂੰ ਬਖਸ਼ ਦਿੱਤੀ। 12 ਵਰਦਾਨ ਬਖਸ਼ੇ ਹਨ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਨੇ ਗੁਰ ਸੇਵਾ ਤਪਾਂ ਸਿਰ ਤਪ ਸਾਰ, ਭਾਈ ਗੁਰੂ ਕੀ ਸੇਵਾ ਸਭ ਤੋਂ ਸ਼੍ਰੋਮਣੀ ਤਾਪ ਹੈ, ਸਭ ਤੋਂ ਵੱਡਾ ਤਾਪ ਹੈ। ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ, ਸੇਵਾ ਦੀ ਬਖਸ਼ਿਸ਼ ਦੇ ਨਾਲ ਵਾਹਿਗੁਰੂ ਮਨ 'ਚ ਵੱਸ ਜਾਂਦਾ ਹੈ ਔਰ ਸਾਰੇ ਦੇ ਸਾਰੇ ਦੁੱਖ ਜਿਹੜੇ ਨਾਸ ਹੋ ਜਾਂਦੇ ਹਨ। ਦਰ ਸਾਚੈ ਦੀ ਸੈ ਸਚਿਆਰ, ਜਿਹੜਾ ਸੇਵਾ ਕਰਦਾ ਹੈ ਸੱਚੇ ਪਰਮਾਤਮਾ ਦੇ ਦਰ 'ਤੇ ਸਚਿਆਰ ਬਣ ਜਾਂਦਾ, ਉਹ ਦਿਸਦਾ ਹੈ ਕਿ ਸਚਿਆਰ ਹੈ, ਇਹਦੇ 'ਚ ਕੋਈ ਵੀ ਘਾਟ ਕਮੀ ਨਹੀਂ, ਬਿਲਕੁਲ ਸੱਚਾ ਅਤੇ ਸੁੱਚਾ ਇਨਸਾਨ ਹੈ। ਇਸ ਲਈ ਸੇਵਾ ਗੁਰੂ ਦੀ ਸਭ ਤੋਂ ਵੱਡਾ ਤਾਪ ਹੈ ਭਾਈ। ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਏ,
ਗੁਰੂ ਦੀ ਸੇਵਾ ਕਰਨ ਨਾਲ ਤਿੰਨਾਂ ਭਵਨਾਂ ਦੀ ਸੋਝੀ ਹੋ ਆਉਂਦੀ ਹੈ। ਭਾਵ ਕਿ ਜਿਹੜਾ ਸੇਵਾ ਕਰਦਾ ਹੈ, ਸੇਵਾ ਕਰਦਿਆਂ ਕਰਦਿਆਂ ਅੰਤਰ ਜਾਮਤਾ ਹੋ ਆਉਂਦੀ, ਅੰਤਰ ਜਾਮਤਾ ਅੰਦਰ ਦੀ ਸਾਰੀ ਵਿਥਿਆ ਨੂੰ ਜਾਣ ਲੈਂਦੇ ਨੇ। ਸੋ ਇਹ ਗੁਰੂ ਦੀ ਬਖਸ਼ਿਸ਼ ਹੈ ਪਿਆਰੇ। ਗੁਰੂ ਦੀ ਸੇਵਾ ਸਭ ਤੋਂ ਮਹਾਨ ਸੇਵਾ, ਮਹਾਨ ਆਪ ਪਛਾਣ ਹਰ ਪਾਵੈ ਸੋਏ। ਸੇਵਾ ਕਰਨ ਵਾਲਾ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਔਰ ਵਾਹਿਗੁਰੂ ਪਰਮਾਤਮਾ ਨੂੰ ਪਾ ਲੈਂਦਾ ਹੈ। ਸਾਚੀ ਬਾਣੀ ਮਹਿਲ ਪ੍ਰਾਪਤ ਹੋਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ, ਸੱਚੀ ਬਾਣੀ ਦੁਆਰਾ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਭਾਈ। ਸੱਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੇ ਸਮੋਖ ਦੁਆਰ। ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਗਾਵੋ ਸੱਚੀ ਬਾਣੀ। ਇਸ ਵਾਸਤੇ ਜਿਹੜਾ ਬਾਣੀ ਪੜ੍ਹਦਾ, ਵਾਹਿਗੁਰੂ ਦੀ ਸੇਵਾ ਕਰਦਾ ਹੈ, ਬਾਣੀ ਦੁਆਰਾ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ। ਗੁਰ ਸੇਵਾ ਤੇ ਸਭ ਕੁਲ ਉਧਾਰੇ। ਗੁਰੂ ਜੀ ਦੀ ਸੇਵਾ ਕਰਨ ਨਾਲ ਸਾਰੀਆਂ ਕੁਲਾਂ ਦਾ ਭਲਾ ਹੋ ਜਾਂਦਾ, ਕੁਲਾਂ ਦਾ ਭਲਾ। ਭਾਵ ਕਿ ਆਪਣੇ ਪਰਿਵਾਰ ਦਾ ਭਲਾ, ਆਪਣੇ ਵੱਡੇ ਵਡੇਰਿਆਂ ਦਾ ਭਲਾ, ਸਾਰਿਆਂ ਦਾ ਭਲਾ ਹੋ ਜਾਂਦਾ ਭਾਈ ਗੁਰੂ ਦੀ ਸੇਵਾ ਕਰਨ ਨਾਲ। ਨਿਰਮਲ ਨਾਮ ਰੱਖੇ ਔਰ ਧਾਰੇ। ਸੇਵਾ ਕਰਨ ਨਾਲ ਮਨ ਸ਼ੁੱਧ ਹੋ ਗਿਆ ਅਤੇ ਸ਼ੁੱਧ ਮਨ ਦੇ ਵਿੱਚ ਫਿਰ ਪਰਮੇਸ਼ੁਰ ਦਾ ਨਾਮ ਜਿਹੜਾ ਹੈ ਇਹ ਵਸਾ ਲੈਣਾ ਕੀਤਾ। ਸਾਚੀ ਸੋਭਾ ਸਾਚ ਦੁਆਰੇ। ਫਿਰ ਸੱਚੇ ਪਰਮਾਤਮਾ ਦੇ ਦਰ 'ਤੇ ਸੱਚੀ ਸੋਭਾ ਹੁੰਦੀ ਹੈ, ਮਾਣ ਮਿਲਦਾ, ਸਨਮਾਨ ਮਿਲਦਾ ਜਿਹੜੇ ਸੇਵਾ ਕਰਦੇ ਨੇ। ਗੁਰ ਸੇਵਾ ਕਿਉਂ ਨਾ ਲੱਭੇ ਅਤੇ ਭਾਈ ਗੁਰੂ ਦੀ ਸੇਵਾ ਕੀਤੀਆਂ ਕੀ ਨਹੀਂ ਮਿਲਦਾ। ਬੇਅੰਤ ਰਹਿਮਤਾਂ ਬੇਅੰਤ ਦਾਤਾਂ ਮਿਲਦੀਆਂ ਸਤਸੰਗੀਓ। ਧੰਨ ਬੀਬੀ ਭਾਨੀ ਜੀ ਬਹੁਤ ਅਥਾਹ ਪਿਆਰ ਨਾਲ ਸੇਵਾ ਕਰਦੇ ਆ, ਇੰਨੀ ਸੇਵਾ ਪਿਆਰ ਨਾਲ ਕੀਤੀ, ਪਿਤਾ ਗੁਰੂ ਦੀਆਂ ਖੁਸ਼ੀਆਂ ਲੈ ਲਈਆਂ ਸਤਸੰਗੀਓ। ਸੋ ਗੁਰੂ ਅਮਰਦਾਸ ਸਾਹਿਬ ਨੇ ਬੀਬੀ ਭਾਨੀ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਸੋ ਬੇਅੰਤ ਵਰ ਦਿੱਤੇ, ਬੇਅੰਤ ਵਰ। ਬੀਬੀ ਭਾਨੀ ਦੇ ਪਤੀ ਨੂੰ ਸਤਸੰਗੀਓ ਗੁਰੂ ਮਹਾਰਾਜ ਨੇ ਉਮਰ ਬਖਸ਼ ਦਿੱਤੀ, ਆਪਣੀ ਗੁਰਤਾ ਗੱਦੀ ਬਖਸ਼ ਦਿੱਤੀ, ਔਰ ਬੀਬੀ ਭਾਨੀ ਦੇ ਦੁਲਾਰੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਬੇਅੰਤ ਵਰਦਾਨ ਬਖਸ਼ੇ। ਇਸ ਵਾਸਤੇ ਗੁਰੂ ਦੀ ਸੇਵਾ ਸਭ ਤੋਂ ਮਹਾਨ ਦਾਤ ਹੈ, ਸਾਰੀਆਂ ਕੋਲਾਂ ਤਰ ਜਾਂਦੀ ਹੈ। ਸੇਵੜ ਭਾਗੀ ਜੇ ਗੁਰਸੇਵਾ ਲਾਏ। ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਆਪਣੀ ਸੇਵਾ 'ਚ ਲਾ ਲਿਆ, ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਨਾਮ ਸਿਮਰ ਦੀਆਂ ਦਾਤਾਂ ਬਖਸ਼ ਦਿੱਤੀਆਂ, ਭਾਈ ਵੱਡਿਆਂ ਭਾਗਾਂ ਵਾਲੇ ਹਨ। 6-7 ਸਾਲ ਦੀ ਉਮਰ ਦਾ ਬੱਚਾ ਯਤੀਮ ਹੋ ਗਿਆ, ਮਾਤਾ ਪਿਤਾ ਸਿਰ ਤੋਂ ਉੱਠ ਗਏ, ਕੋਈ ਬਾਤ ਨਹੀਂ ਪੁੱਛਦਾ, ਲਾਹੌਰ ਅਤੇ ਬਾਸਰਕੇ ਦੀਆਂ ਗਲੀਆਂ 'ਚ ਘੁੰਮਦਾ ਹੈ, ਨਾ ਰਿਸ਼ਤੇਦਾਰ, ਨਾ ਸਰੀਕਾ ਬਰਾਦਰੀ, ਕੋਈ ਬਾਤ ਨਹੀਂ ਪੁੱਛਦਾ। ਗੁਰੂ ਅਮਰਦਾਸ ਸਾਹਿਬ ਦੇ ਚਰਨਾਂ 'ਚ ਆ ਗਿਆ ਬੱਚਾ, ਇੰਨੀਆਂ ਰਹਿਮਤਾਂ ਗੁਰੂ ਨੇ ਬਖਸ਼ੀਆਂ, ਸੇਵਾ ਸਿਮਰਨ ਤੋਂ ਖੁਸ਼ ਹੋ ਕੇ ਸੋਢੀ ਸੁਲਤਾਨ ਬਣ ਗਿਆ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਸੇਵੜ ਭਾਗੀ ਜੇ ਗੁਰ ਸੇਵਾ ਲਾਏ। ਉਹ ਵੱਡਿਆਂ ਭਾਗਾਂ ਵਾਲੇ ਹਨ ਭਾਈ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਸੇਵਾ ਸਿਮਰਨ ਭਗਤੀ ਵਿੱਚ ਲਾ ਲਿਆ। ਆਨੰਦੇਨ ਭਗਤ ਭਗਤ ਸੱਚ ਨਾਮ ਦ੍ਰਿੜਾਏ। ਜਿਹੜੇ ਗੁਰੂ ਕੀ ਸੇਵਾ ਕਰਦੇ ਹਨ ਆਨੰਦੇਨ ਭਗਤ, ਉਹ ਦਿਨੇ ਰਾਤ ਭਗਤੀ ਜੁੜੇ ਰਹਿੰਦੇ ਨੇ, ਸੱਚ ਨਾਮ ਦ੍ਰਿੜਾਏ, ਅਤੇ ਸੱਚਾ ਨਾਮ ਗੁਰੂ ਕਿਰਪਾ ਕਰਕੇ ਉਹਨਾਂ ਨੂੰ ਦ੍ਰਿੜ ਕਰਵਾ ਦਿੰਦਾ, ਉਹਨਾਂ ਦੇ ਮਨ 'ਚ ਵਸਾ ਦਿੰਦਾ ਗੁਰੂ। ਨਾਮੇ ਉਧਰੇ ਕੁਲ ਸਬਾਏ। ਨਾਮ ਜਪਣ ਦੇ ਨਾਲ ਕੁਲਾਂ ਤਰ ਗਈਆਂ, ਭਗਤ ਜਨਾਂ ਕੇ ਇੱਕੀ ਕੁਲ ਉਧਾਰੇ। ਜਿਹੜਾ ਨਾਮ ਜਪਦਾ, ਸਿਮਰਨ ਕਰਦਾ, ਵਾਹਿਗੁਰੂ ਦੀ ਬੰਦਗੀ ਕਰਦਾ ਪਿਆਰਿਓ, ਤਿੰਨਾਂ ਦੀਆਂ 21 ਕੁਲਾਂ ਤਰ ਗਈਆਂ, 21 ਕੁਲਾਂ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਭਗਤ ਜਨਾਂ ਕੇ 21 ਕੁਲ ਉਧਾਰੇ। ਸੱਤ ਨਾਨਕਿਆਂ ਦੀਆਂ, 7 ਦਾਦਕਿਆਂ ਦੀਆਂ, 7 ਸਹੁਰਿਆਂ ਦੀਆਂ ਕੁਲਾਂ ਤਰ ਗਈਆਂ। ਭਾਵ ਜਿਹੜਾ ਸੇਵਾ ਕਰਦਾ, ਸਿਮਰਨ ਕਰਦਾ, ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਉਹਦੀਆਂ ਕੁਲਾਂ ਤਰ ਜਾਂਦੀ ਹੈ ਭਾਈ। ਨਾਨਕ ਸਾਚ ਕਹੇ ਵਿਚਾਰ। ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਬਖਸ਼ਾਂ ਕਰਦੇ ਨੇ। ਨਾਨਕ ਸਾਚ ਕਹੇ ਵਿਚਾਰ। ਗੁਰੂ ਅਮਰਦਾਸ ਜੀ ਕਹਿੰਦੇ ਮੈਂ ਸੱਚ ਵਿਚਾਰ ਕਹਿੰਦਾ, ਸੱਚੀ ਵਿਚਾਰ ਦੱਸਦਾ ਤੁਹਾਨੂੰ। ਹਰ ਕਾ ਨਾਮ ਰੱਖੋ ਔਰ ਧਾਰ।
ਭਾਈ ਵਾਹਿਗੁਰੂ ਦੇ ਨਾਮ ਨੂੰ ਔਰ ਹਿਰਦੇ 'ਚ ਧਾਰ ਕੇ ਰੱਖੋ। ਅੱਠੇ ਪੈਰ ਕੰਮ ਕਾਰ ਕਰਦਿਆਂ ਤੁਰਦਿਆਂ ਫਿਰਦਿਆਂ ਵਾਹਿਗੁਰੂ ਦਾ ਸਿਮਰਨ, ਅੱਠੇ ਪੈਰ ਪਰਮਾਤਮਾ ਨੂੰ ਯਾਦ ਰੱਖਣਾ, ਵਾਹਿਗੁਰੂ ਨੂੰ ਚੇਤੇ ਰੱਖਣਾ, ਨਾਲ ਸੇਵਾ ਕਰਨੀ, ਨਾਲ ਸਿਮਰਨ ਕਰਨਾ। ਗੁਰੂ ਦੀਆਂ ਬੇਅੰਤ ਦਾਤਾਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਹਨ। ਹਰ ਭਗਤੀ ਰਾਤੇ ਮੋਖ ਦੁਆਰ, ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ, ਹਰ ਭਗਤੀ ਰਾਤੇ, ਜਿਹੜੇ ਵਾਹਿਗੁਰੂ ਦੀ ਭਗਤੀ 'ਚ ਰੰਗੇ ਗਏ, ਜਿਨ੍ਹਾਂ ਨੇ ਗੁਰੂ ਦੀ ਭਗਤੀ 'ਚ ਆਪਣਾ ਮਨ ਰੰਗ ਲਿਆ, ਮਨ ਰੰਗੋ ਵਡਭਾਗੀਓ, ਜਲ ਥਲ ਮੀਹ ਜਲ ਸੋਏ। ਜਿਹੜਾ ਪਰਮਾਤਮਾ ਪਾਣੀਆਂ ਧਰਤੀ ਪਾਣੀ ਆਕਾਸ਼ ਵਿੱਚ ਰਹਿੰਦਾ ਭਾਈ, ਉਹਦੇ ਨਾਮ ਰੰਗ ਵਿੱਚ ਮਨ ਨੂੰ ਰੰਗ ਲਵੋ, ਭਗਤੀ ਕਰੋ ਵਾਹਿਗੁਰੂ ਦੀ। ਹਰ ਭਗਤੀ ਰਾਤੇ, ਜਿਹੜੇ ਵਾਹਿਗੁਰੂ ਦੀ ਭਗਤੀ 'ਚ ਰੰਗੇ ਗਏ, ਮੋਖ ਦੁਆਰ, ਉਹਨਾਂ ਨੂੰ ਮੁਕਤੀ ਦਾ ਦਰ ਮਿਲ ਗਿਆ, ਉਹ ਵਾਹਿਗੁਰੂ ਦੇ ਪਿਆਰੇ ਮੁਕਤ ਹੋ ਗਏ। ਸੋ ਇਸ ਸ਼ਬਦ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ ਹਨ ਭਾਈ। ਪੂਰਾ ਗੁਰੂ ਮਿਲ ਜਾਏ, ਭਰਮ ਦੂਰ ਕਰ ਦਿੰਦਾ, ਨਾਮ ਜਪਾ ਕੇ, ਸਿਮਰਨ ਕਰਵਾ ਕੇ, ਬੰਦਗੀ ਕਰਵਾ ਕੇ, ਅਤੇ ਜਨਮ ਨੂੰ ਸਫਲ ਕਰ ਦਿੰਦਾ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਉਹ ਵੱਡਿਆਂ ਭਾਗਾਂ ਵਾਲੇ ਹਨ। ਸਤਸੰਗੀ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾਲ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਇਸ ਵਾਸਤੇ ਗੁਰ ਸੇਵਾ ਤਪਾਂ ਸਿਰ ਤਪ ਸਾਰ ਹੈ, ਸਭ ਤੋਂ ਸ਼੍ਰੋਮਣੀ ਤਪ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਰਿੱਧ ਸਿੱਧ ਲੱਖ ਸਾਜ ਚੁੱਲ ਚੁਕਾਵਣੀ। ਜਿਹੜਾ ਗੁਰੂ ਕੇ ਲੰਗਰਾਂ 'ਚ ਸੇਵਾ ਕਰਨੀ ਹੈ, ਸਤਸੰਗ ਸੇਵਾ ਕਰਨੀ ਹੈ, ਜਿਹੜੀ ਗੁਰੂ ਕੇ ਲੰਗਰਾਂ ਵਿੱਚ, ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਾਰੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ, ਉਹਨਾਂ ਤੋਂ ਵੱਡੀ ਬਖਸ਼ਿਸ਼ ਹੈ ਗੁਰੂ ਕੀ ਸੇਵਾ। ਸੱਚੇ ਪਾਤਸ਼ਾਹ ਮਿਹਰ ਕਰਨ, ਸੇਵਾ ਸਿਮਰਤ ਦੀ ਦਾਤ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਔਰ ਰਹਿਮਤਾਂ ਅਤੇ ਮਿਹਰਾਂ ਕਰਨ ਸਤਸੰਗੀ। ਆਉਣ ਵਾਲੇ ਸਮੇਂ ਦੇ ਵਿੱਚ, ਅਗਲਿਆਂ ਹਫ਼ਤਿਆਂ ਦੇ ਵਿੱਚ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰ ਦੇ ਮਾਲਕ, ਤਿੰਨਾਂ ਦਾ ਪ੍ਰਕਾਸ਼ ਗੁਰਪੁਰਬ ਸੰਗਤਾਂ ਬੜੇ ਸ਼ਰਧਾ ਬੜੇ ਪਿਆਰ ਨਾਲ ਮਨਾ ਰਹੀ ਹਾਂ। ਇਸੇ ਸੰਬੰਧ ਦੇ ਵਿੱਚ ਸਤਸੰਗੀਓ, ਬੇਅੰਤ ਸੰਗਤਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਭਰਨਗੀਆਂ, ਹਾਜ਼ਰੀਆਂ ਭਰ ਕੇ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਸਤਿਗੁਰ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਸੱਚੇ ਪਾਤਸ਼ਾਹ ਜੋੜੀ ਰੱਖਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਔਰ ਗੁਰੂ ਕੇ ਵਜ਼ੀਰਾਂ ਦਾ। ਸੋ ਸਤਿਗੁਰ ਕਿਰਪਾ ਕਰਨ ਸਤਸੰਗੀਓ, ਇੰਨੀ ਕੁ ਸੇਵਾ ਪ੍ਰਮਾਣ ਕਰਨੀ, ਅਗਾਂਹ ਵਾਸਤੇ ਸਮੱਤ ਬਖਸ਼ਣੀ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਜੋ ਆਪ ਸੰਗਤਾਂ ਨੂੰ ਪਿਛਲੇ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਸਾਂ, ਜੋ ਰਾਗ ਦਰਬਾਰ ਸ਼ੁਰੂ ਹੋ ਰਹੇ ਹਨ, ਜਿਸ ਵਿੱਚ ਸਾਡੇ ਅਤਿ ਸਤਿਕਾਰਯੋਗ ਉਸਤਾਦ ਦਲਵੀਰ ਸਿੰਘ ਜੀ ਅਤੇ ਉਹਨਾਂ ਦੇ ਵਿਦਿਆਰਥੀ ਸ਼ੁਰੂਆਤ ਕਰ ਰਹੇ ਹਨ। ਉਹਨਾਂ ਤੋਂ ਬਾਅਦ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵੱਲ ਅਤੇ ਡਾਕਟਰ ਅਲੰਕਾਰ ਸਿੰਘ ਜੀ ਜੋ ਪਟਿਆਲੇ ਵਾਲੇ, ਸੋ 9:30 ਵਜੇ ਤੱਕ ਦੀਵਾਨ ਸਾਜ ਰਹੇ ਹਨ। ਸਭ ਸੰਗਤਾਂ ਨੇ ਇਸ ਸਮੇਂ ਦਾ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਜੋ ਹਰ ਸਾਲ ਦੀ ਤਰ੍ਹਾਂ ਪਿੰਡ ਬਿਲਗਾਂ ਦੀਆਂ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਮਨਾਏ ਜਾਂਦੇ ਹਨ। 3-4-5 ਤਰੀਕ ਨੂੰ ਜੋ ਸਮਾਗਮ ਹੋਣੇ ਹਨ, 3 ਤਰੀਕ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ ਅਤੇ 4 ਤਰੀਕ ਸ਼ਨੀਵਾਰ ਨੂੰ ਸ਼ਾਮ ਨੂੰ ਢਾਡੀ ਦਰਬਾਰ ਵੀ ਹੋਣਗੇ। 5 ਤਰੀਕ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ। ਸੋ ਉਹਨਾਂ ਸੰਗਤਾਂ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣੇ ਤੁਸੀਂ ਸ਼੍ਰੀ ਰਾਗ ਵਿੱਚ ਸ਼ਬਦ ਸਰਵਣ ਕੀਤਾ। ਹੁਣ ਅਗਲਾ ਸ਼ਬਦ ਅਸੀਂ ਰਾਗ ਤੁਖਾਰੀ ਵਿੱਚ ਗਾਇਨ ਕਰਨ ਜਾ ਰਹੇ ਹਾਂ। ਆਓ ਪਿਆਰ ਨਾਲ ਸਰਵਣ।

0: ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਗੀ ਹੁਣ ਇਸ ਤੋਂ ਬਾਅਦ ਕੀਰਤਨ ਕਰਨਗੇ ਅਤੇ ਆਓ ਪਿਆਰ ਨਾਲ ਇਸ ਤਰ੍ਹਾਂ ਹੀ ਕੀਰਤਨ ਦਰਬਾਰ ਦੀ ਹਾਜ਼ਰੀਆਂ ਭਰਦੇ ਰਹੋ ਅਤੇ ਸਾਰੇ ਨਾਲ ਗਾਇਨ ਵੀ ਕਰਦੇ ਰਹੋ। ਭੁੱਲ ਚੁੱਕ ਮਾਫ, ਚਰਨ ਕਮਲਾ ਪਾਸ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸਨਿੱਚਰਵਾਰ ਦੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਪ੍ਰੋਫੈਸਰ ਦਲਵੀਰ ਸਿੰਘ ਜੀ ਅਤੇ ਨਾਲ ਉਹਨਾਂ ਦੇ ਬੱਚੇ ਜੋ ਕਿ ਤਾਂਤੀ ਸਾਜ਼ਾਂ ਨਾਲ ਬੈਠ ਕੇ ਸਟੇਜਾਂ 'ਤੇ ਕੀਰਤਨ ਕਰਦੇ ਨੇ। ਜੋ ਇਹ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ ਵਿਸ਼ੇਸ਼ ਰਾਗ ਕੀਰਤਨ ਸਮਾਗਮ 3 ਦਿਨਾਂ ਦਾ ਉਲੀਕਿਆ ਗਿਆ ਸੀ, ਜਿਸਦਾ ਕਿ ਅੱਜ ਦੂਜਾ ਦਿਨ ਹੈ। ਕੱਲ੍ਹ ਇਸੇ ਤਰ੍ਹਾਂ ਹੀ ਆਪ ਜੀ ਨੂੰ ਦੁਪਹਿਰ ਦੇ ਦੀਵਾਨਾਂ ਵਿੱਚ ਪ੍ਰੋਫੈਸਰ ਦਲਵੀਰ ਸਿੰਘ ਅਤੇ ਨਾਲ ਬੱਚੇ ਹਾਜ਼ਰੀਆਂ ਭਰਨਗੇ। ਨਾਲ ਹੀ ਸਾਡੇ ਪਾਸ ਜੋ ਸਾਡੇ ਡਾਕਟਰ ਅਲੰਕਾਰ ਸਿੰਘ ਜੀ, ਉਹ ਵੀ 3 ਦਿਨਾਂ ਲਈ ਸਾਡੇ ਪਾਸ ਆਏ ਹੋਏ ਹਨ। ਉਹ ਅੱਜ ਦੇ ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਉਹਨਾਂ ਦੀ ਸਮਾਪਤੀ ਹੋਵੇਗੀ। ਸੋ ਨਾਲ ਮੈਂ ਬੇਨਤੀ ਕਰਾਂ, ਜੋ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਬਿਲਗਾ ਨਿਵਾਸੀ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਲਾਨਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਕੀਤਾ ਜਾਂਦਾ ਹੈ, ਇਸ ਵਾਰ 3 ਜੁਲਾਈ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 5 ਜੁਲਾਈ ਨੂੰ ਉਹਨਾਂ ਦੇ ਭੋਗ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵਿਆਹ ਪੁਰਬ ਦੇ ਸਮਾਗਮਾਂ ਵਿੱਚ ਆਪ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਰੀਆਂ ਲਗਵਾਓ। ਨਾਲ ਹੀ ਜ਼ਰੂਰੀ ਬੇਨਤੀ, ਜੋ ਕਿ ਆਪਾਂ ਅਕਸਰ ਕਰਦੇ ਰਹਿੰਦੇ ਹਾਂ, ਕਿ ਸਾਨੂੰ ਇਹਨਾਂ ਸਮਾਗਮਾਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਪਾਰਕਿੰਗ ਦੀ ਆਉਂਦੀ ਹੈ। ਅਸੀਂ ਪਾਰਕਿੰਗ ਦੇਖ ਕੇ ਨਹੀਂ ਕਰਦੇ। ਗੁਰੂ ਘਰ ਵੱਲੋਂ ਉਪਰਾਲਾ 7 ਸਟਰੀਟ 'ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਕੋਈ ਵੀ ਮੇਰਾ ਵੀਰ ਭਾਈ ਸਟਰੀਟਾਂ ਦੇ ਉੱਤੇ ਪਾਰਕਿੰਗ ਨਾ ਕਰਿਓ, ਜਿੱਥੋਂ ਕਿ ਆਪ ਜੀ ਦੀ ਗੱਡੀ ਟੋ ਹੋ ਜਾਵੇ। ਇੰਨਾ ਕੁ ਧਿਆਨ ਰੱਖਿਓ। ਨਾਲ ਹੀ ਦੂਜੀ ਬੇਨਤੀ, ਜੋ ਸੰਥਿਆ ਦੀਆਂ ਕਲਾਸਾਂ ਆਪ ਜੀ ਵੱਲੋਂ ਹਮੇਸ਼ਾ ਆਪਣੇ ਬੱਚਿਆਂ ਦੇ ਪ੍ਰਤੀ ਜਾਂ ਆਪਣੇ ਪ੍ਰਤੀ ਇੱਕ ਮਨ ਦੇ ਵਿੱਚ ਹੁੰਦਾ ਹੈ ਕਿ ਅਸੀਂ ਗੁਰੂ ਘਰ ਵੱਲੋਂ ਕੋਈ ਪ੍ਰੋਗਰਾਮ ਉਲੀਕੀਏ ਜਿਸ ਵਿੱਚ ਬੱਚੇ ਸਾਡੇ ਸੰਥਿਆ ਲੈ ਸਕਣ, ਉਹ ਵੀ ਅਸੀਂ ਜਲਦੀ ਹੀ 1-2 ਹਫ਼ਤਿਆਂ ਵਿੱਚ ਫਰਾਈਡੇ ਐਂਡ ਸੈਚਰਡੇ, ਜਿਸ ਤਰ੍ਹਾਂ ਵੀ ਸੰਗਤਾਂ ਦਾ ਸਹਿਯੋਗ ਹੋਵੇਗਾ ਉਸ ਤਰੀਕੇ ਨਾਲ ਫਰਾਈਡੇ ਜਾਂ ਸੈਚਰਡੇ ਜਾਂ ਸੈਚਰਡੇ ਜਾਂ ਸੰਡੇ, 2 ਦਿਨ ਦਾ ਪ੍ਰੋਗਰਾਮ ਸ਼ਾਮ ਦੇ ਸਮੇਂ ਆਪ ਜੀ ਨੂੰ ਸੰਥਿਆ ਨਾਲ ਜੋੜਿਆ ਜਾਵੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 9 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈਰਾਨਗੀ ਹੁੰਦੀ ਹੈ। ਸਤਿਗੁਰ ਨੇ ਬਾਣੀ ਚ ਸਾਰਾ ਕੁਛ ਦੱਸਿਆ। ਜੋ ਇਹ ਸ਼ਬਦ ਦੇ ਵਿੱਚ ਕਬੀਰ ਸਾਹਿਬ ਕਹਿ ਰਹੇ ਨੇ, ਇਹ ਧਾਰਮਿਕ ਬੰਦੇ ਨੂੰ ਕਹਿ ਰਹੇ, ਜਿਹੜੇ ਵੇਦਾਂ ਕਿਤਾਬਾਂ ਦਾ ਵਿਚਾਰ ਕਰਦੇ ਨੇ, ਸਟੱਡੀ ਕਰਦੇ ਨੇ, ਧਰਮ ਦੇ ਰਾਹ 'ਤੇ ਚੱਲਦੇ ਨੇ, ਧਰਮ ਦੇ ਰਾਹ 'ਤੇ ਚੱਲਣ ਦੇ ਬਾਵਜੂਦ ਵੀ ਉਹ ਲੋਕ ਪਰੇਸ਼ਾਨ ਹੱਥੋਂ। ਧਰਮ 'ਤੇ ਸਹੂਲਤ ਦਾ ਨਾਮ ਹੈ, ਗਿਆਨ ਦਾ ਨਾਮ ਹੈ, ਪ੍ਰਚੰਡ ਚਾਨਣ ਦਾ ਨਾਮ ਹੈ। ਅਤੇ ਇਸ ਚਾਨਣ ਦੇ ਵਿੱਚੋਂ ਵੀ ਅਗਰ ਪਰੇਸ਼ਾਨੀ ਆਦਮੀ ਨੂੰ ਮਿਲੇ ਤਾਂ ਫਿਰ ਬੰਦਾ ਕਿੱਥੇ ਜਾਏਗਾ, ਕਿੱਥੇ ਜਾਏਗਾ। ਸਤਿਗੁਰ ਨੇ ਬਾਣੀ 'ਚ ਲਿਖਿਆ,

ਕਿਤਾਬਾਂ ਧਾਰਮਿਕ ਕਿਤਾਬਾਂ ਤੋਂ ਹੀ ਲੈਂਦਾ ਹੈ ਨਾ। ਇਹ ਸ਼ਬਦ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿੰਨੇ ਵੀ ਆਪਣੇ ਢੰਗ ਨਾਲ ਬਿਆਨ ਕੀਤਾ ਹੈ, ਉਹ ਕਹਿੰਦੇ ਧਰਮ ਦੇ ਵਿੱਚ ਇੰਨੀ ਪਰੇਸ਼ਾਨੀ ਹੈ ਆਦਮੀ ਨੂੰ, 33 ਕਰੋੜ ਦੇਵਤਾ ਦੇਵੀ ਦੇਵਤਾ ਇਸਨੇ ਸਥਾਪਿਤ ਕੀਤਾ ਔਰ 33 ਕਰੋੜ ਦੇਵੀ ਦੇਵਤੇ ਦੀ ਆਪਣੀ ਆਪਣੀ ਪੂਜਾ ਹੈ, ਆਪਣੀ ਆਪਣੀ ਆਰਾਧਨਾ ਹੈ, ਆਪਣੇ ਆਪਣੇ ਦੇ ਭੋਗ ਨੇ, ਆਪਣੇ ਆਪਣੇ ਪ੍ਰਸ਼ਾਦ ਨੇ, ਆਪਣੇ ਆਪਣੇ ਟਿਕਾਣੇ ਨੇ। ਤੇ ਸਤ ਸੰਗਤ ਜੀ, ਜਿੱਥੇ ਆਪਸ਼ਨ ਬਹੁਤ ਜ਼ਿਆਦਾ ਹੋ ਜਾਣ ਨਾ, ਉੱਥੇ ਪਰੇਸ਼ਾਨੀ ਬਹੁਤ ਵੱਧ ਜਾਂਦੀ ਹੈ, ਉੱਥੇ ਸਹੂਲਤ ਨਹੀਂ ਰਹਿੰਦੀ, ਆਦਮੀ ਨੂੰ ਪਤਾ ਨਹੀਂ ਲੱਗਦਾ ਮੈਂ ਕਿਹੜੇ ਪਾਸੇ ਜਾਵਾਂ। ਜੇ ਦੋ ਰਾਹ ਵੀ ਆ ਜਾਣ ਨਾ ਕਿਤੇ, ਬੰਦਾ ਸੜਕ ਤੇ ਜਾ ਰਿਹਾ ਹੋਵੇ ਤੇ ਦੋ ਡਾਇਰੈਕਸ਼ਨ ਹੋ ਜਾਣ ਤੇ ਛੇਤੀ ਨਾਲ ਪੈਰ ਜਿਹੜਾ ਉਹ ਬ੍ਰੇਕ ਦੇ ਉੱਤੇ ਆ ਜਾਂਦਾ, ਦੁਬਦਾ ਖੜੀ ਹੋ ਜਾਂਦੀ। ਇਹ ਸ਼ਬਦ ਦੇ ਅਖੀਰ ਦੇ ਵਿੱਚ ਕਬੀਰ ਸਾਹਿਬ ਨੇ ਕਿਹਾ ਕਿ ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਦੂਸਰਾ ਹੈ ਹੀ ਕੋਈ, ਇੱਕ ਹੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਜੋਤ, ਇੱਕ ਮੂਰਤ ਔਰ ਇੱਕ ਪਰਮਾਤਮਾ ਦੇ ਨਾਲ ਜੋੜਿਆ, ਇੱਕ ਓਂਕਾਰ, ਕਿਉਂਕਿ ਆਦਮੀ ਦੁਬਧਾ ਵਿੱਚ ਨਾ ਰਹੇ। ਇੰਨੇ ਦੇਵੀ ਦੇਵਤਿਆਂ ਦੀ ਅਗਰ ਪੂਜਾ ਕਰੇਗਾ, ਤਲਾਵਤ ਕਰੇਗਾ, ਅਧਿਐਨ ਕਰੇਗਾ ਤੇ ਬਹਿਸ ਮਵਾਸਾ ਜਿਹੜਾ ਨਾ ਇਹ ਸ਼ੁਰੂ ਹੋ ਜਾਏਗਾ। ਔਰ ਅੱਜ ਕੱਲ੍ਹ ਹੈ ਉਹ ਸਾਖੀਆਂ ਜਿਹੜੀਆਂ ਵੇਦਕ ਦੇਵਾਂ 'ਚ ਲਿਖੀਆਂ ਨੇ ਉਹ ਸੱਚ ਵੀ ਨਹੀਂ। ਸੂਰਜ ਦੀ ਸਾਖੀ ਹੈ ਔਰ ਸੂਰਜ ਜਿੱਥੇ ਆਇਆ ਉੱਥੇ ਪਾਣੀ ਦੇਣ ਦਾ ਪਖੰਡ ਚੱਲ ਪੈਂਦਾ। ਕਈ ਆਦਮੀ ਨੂੰ ਸਹੀ ਮੰਨਦੇ ਨੇ, ਕਈ ਨਹੀਂ ਮੰਨਦੇ, ਤੋਂ ਵਾਦ ਵਿਵਾਦ ਜਿਹੜਾ ਇਹ ਚੱਲ ਪੈਂਦਾ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜਿਉਂ ਕਰੋ। ਟੁੱਕ ਕਹਿੰਦੇ ਨੇ ਇੱਕ ਸ਼ਨ ਮਾਤਰ, ਟੁੱਕ ਦਮ, ਦਮ ਕਹਿੰਦੇ ਨੇ ਸਾਹ। ਕਈ ਕਹਿੰਦੇ ਨੇ ਇੰਨਾ ਕੁ ਆਦਮੀ ਦਾ ਟਿਕਾਅ ਹੋਵੇ। ਕਈ ਵਾਰੀ ਕਹਿਣ ਨੂੰ ਸੁਣਨ ਨੂੰ ਆਉਂਦਾ ਕਿ ਉੱਥੇ ਐਸੀ ਸੰਗੀਤ ਸਭਾ ਹੋ ਰਹੀ ਸੀ ਕਿ ਉੱਥੇ ਸਾਹ ਦੀ ਆਵਾਜ਼ ਵੀ ਨਹੀਂ ਸੀ ਆ ਰਹੀ, ਪਿੰਨ ਡ੍ਰੋਪ ਸਾਇਲੈਂਸ ਸੀ। ਟੁੱਕ ਦਮ ਕਰਾਰੀ, ਸਾਹ ਵੀ ਰੁਕ ਜਾਏ ਆਦਮੀ ਦਾ। ਜਿਉਂ ਕਰੋ ਹਾਜ਼ਰ ਹਜ਼ੂਰ ਖੁਦਾਏ, ਬਾਹਰ ਲੱਭਣ ਦੀ ਤੈਨੂੰ ਲੋੜ ਹੀ ਨਹੀਂ, ਤੈਨੂੰ ਆਪਣੇ ਅੰਦਰ ਚਲੇ ਜਾਣ ਦੀ ਲੋੜ ਹੈ। ਬੰਦੇ ਖੋਜ ਦਿਲ ਹਰ ਰੋਜ਼, ਇਸ ਤਰ੍ਹਾਂ ਕਰਨ ਦੇ ਨਾਲ ਤੈਨੂੰ ਪਰੇਸ਼ਾਨੀ ਨਹੀਂ ਹੋਏਗੀ। ਨਹੀਂ ਤੇ ਦੇਵੀ ਦੇਵਤਿਆਂ ਨੇ ਵੀ, ਜੋ ਧਾਰਮਿਕ ਬੰਦੇ ਨੇ, ਇਹਨਾਂ ਨੇ ਬੜੀਆਂ ਪਰੇਸ਼ਾਨੀਆਂ ਮੁੱਲ ਲਈਆਂ ਨੇ। ਸਤਿਗੁਰ ਨੇ ਬਾਣੀ ਚ ਆਖਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਦੇਵਤਿਆਂ ਦਰਸ਼ਨ ਕੇ ਤਾਈ, ਇਹ ਰੱਬ ਨੂੰ ਪਾਉਣ ਵਾਸਤੇ ਦੇਵੀ ਦੇਵਤਿਆਂ ਨੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਕਿਰਪਾ, ਪ੍ਰੋਫੈਸਰ ਦਲਵੀਰ ਸਿੰਘ ਜੀ, ਉਸਤਾਦ ਜੀ ਬੈਠੇ ਹਨ, ਔਰ ਬੜੇ ਹੀ ਅਤੀ ਸਤਿਕਾਰਯੋਗ ਪ੍ਰੋਫੈਸਰ ਅਲੰਕਾਰ ਸਿੰਘ ਜੀ ਰਾਗਾਂ ਦੇ ਸੰਗੀਤ ਦੇ ਮਾਰਤੰਡ ਹਨ। ਬਹੁਤ ਅੱਛਾ ਇਹਨਾਂ ਦਾ ਗਾਇਨ ਹੈ, ਤੋ ਆਪ ਜੀ ਬੜੇ ਪਿਆਰ ਨਾਲ ਸ਼ਰਵਣ ਕਰੋ। ਮੇਰੇ ਵੱਲੋਂ ਫਤਿਹ ਫਿਰ ਮੈਂ ਕਰੀ ਬੁਲਾਉਂਦਾ, ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੋ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ ਵਿਸ਼ੇਸ਼ ਰਾਗ ਕੀਰਤਨ ਸਮਾਗਮ, ਉਸ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਗਡੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨਾ ਨਿਹਾਲ ਕਰ ਰਹੇ ਸਨ। ਉਹਨਾਂ ਦਾ ਅਤੇ ਉਹਨਾਂ ਦੇ ਜੱਥੇ ਦਾ, ਖਾਸ ਕਰਕੇ ਜੋ ਨਾਲ ਸਟੇਜ 'ਤੇ ਬੱਚੇ ਤਾਂਤੀ ਸਾਜਾਂ ਨਾਲ ਉਹਨਾਂ ਦੇ ਨਾਲ ਕੀਰਤਨ ਕਰ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਡਾਕਟਰ ਅਲੰਕਾਰ ਸਿੰਘ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ ਇਹਨਾਂ ਸਮਾਗਮਾਂ ਦੇ ਵਿੱਚ ਖਾਸ ਤੌਰ 'ਤੇ ਪਹੁੰਚੇ ਨੇ, ਪਰ ਕੱਲ੍ਹ ਜਦ ਉਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਸੀ, ਇੱਕ ਬੜੀ ਦੁੱਖਦਾਇਕ ਖਬਰ ਸਾਨੂੰ ਪਤਾ ਲੱਗੀ। ਉਹਨਾਂ ਦੇ ਪਿਤਾ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸਾਡੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਨਾਲ ਖੜ੍ਹੇ ਹਾਂ, ਪਰ ਉਹਨਾਂ ਨੇ ਫਿਰ ਵੀ ਇਹ ਪ੍ਰੋਗਰਾਮ ਕਰਨੇ ਚਾਹੇ, ਜੋ ਕਿ ਪ੍ਰੋਗਰਾਮ ਆਪ ਸੰਗਤਾਂ ਦੇ ਪਿਆਰ ਨਾਲ ਉਲੀਕੇ ਗਏ ਸਨ। ਉਸ ਤੋਂ ਪਹਿਲਾਂ ਡਾਕਟਰ ਅਲੰਕਾਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨ। ਸਾਡੇ ਪਾਸ ਇੱਕ ਦੋ ਮਿੰਟ ਲਈ ਸਾਡੇ ਭੈਣ ਜੀ ਯੂਨਾਈਟਿਡ ਸਿੱਖ ਵੱਲੋਂ ਭੁਪਿੰਦਰ ਕੌਰ ਜੀ ਇੱਕ ਦੋ ਮਿੰਟ ਲਈ ਆਪ ਜੀ ਦੇ ਸੰਗਤਾਂ ਦੇ ਦਰਸ਼ਨ ਕਰਨਗੇ। ਭੈਣ ਜੀ ਭੁਪਿੰਦਰ ਕੌਰ,
2: ਸਤਿਕਾਰਯੋਗ ਸਾਧ ਸੰਗਤ ਜੀ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਭੁਪਿੰਦਰ ਕੌਰ ਅਤੇ ਮੈਂ ਯੂਨਾਈਟਿਡ ਸਿੱਖਸ ਦੀ ਡਾਇਰੈਕਟਰ ਆਫ ਆਪਰੇਸ਼ਨਸ ਹੈਗੀ ਹਾਂ। ਯੂਨਾਈਟਿਡ ਸਿੱਖਸ ਵੱਲੋਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਸਿੱਖ ਸਮਿਟ ਵਿੱਚ ਸ਼ਾਮਿਲ ਹੋਣ ਦਾ ਸੱਦਾ ਲੈ ਕੇ ਆਈ ਹਾਂ, ਅਤੇ ਇਹ ਸਮਿਟ 13 ਜੁਲਾਈ ਤੋਂ 17 ਜੁਲਾਈ ਤੱਕ ਔਨਲਾਈਨ ਹੋਵੇਗਾ। ਅੱਜ ਦੇ ਸਮੇਂ ਵਿੱਚ ਸਾਡੀ ਸਭ ਤੋਂ ਵੱਡੀ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸਿੱਖ ਇਤਿਹਾਸ, ਸਿੱਖ ਪਹਿਚਾਣ ਅਤੇ ਸਿੱਖ ਲੀਡਰਸ਼ਿਪ ਬਾਰੇ ਜਾਣਕਾਰੀ ਦੇਈਏ। ਸਾਡੇ ਨੌਜਵਾਨ ਹੀ ਕੱਲ੍ਹ ਦੇ ਸਿੱਖ ਲੀਡਰਸ ਅਤੇ ਐਡਵੋਕੇਟਸ ਨੇ। ਯੂਨਾਈਟਿਡ ਸਿੱਖਸ ਹਰ ਰੋਜ਼ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਅਸੀਂ ਕਿਰਪਾਨ ਦੇ ਅਧਿਕਾਰਾਂ ਲਈ ਕਾਨੂੰਨੀ ਲੜਾਈ ਲੜਦੇ ਹਾਂ ਅਤੇ ਹਰਜਿੰਦਰ ਸਿੰਘ ਟਰੱਕ ਡਰਾਈਵਰ ਵਰਗੇ ਮਸਲਿਆਂ ਵਿੱਚ ਇਨਸਾਫ਼ ਲਈ ਲਗਾਤਾਰ ਐਡਵੋਕੇਸੀ ਕਰਦੇ ਹਾਂ। ਸਿੱਖ ਸਮਿਟ ਦਾ ਮਕਸਦ ਸਿਰਫ ਜਾਣਕਾਰੀ ਦੇਣਾ ਨਹੀਂ ਹੈ, ਬਲਕਿ ਸਾਡੇ ਨੌਜਵਾਨਾਂ ਨੂੰ ਇਹ ਦਿਖਾਉਣਾ ਵੀ ਹੈ ਕਿ ਸਿੱਖ ਸੇਵਾ, ਐਡਵੋਕੇਸੀ ਅਤੇ ਲੀਡਰਸ਼ਿਪ ਅੱਜ ਦੇ ਯੁੱਗ

0: ਵਿੱਚ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਇਸ ਸਮਿਟ ਦੌਰਾਨ ਬਹੁਤ ਦੁਨੀਆ ਭਰ ਦੇ ਸਿੱਖ ਲੀਡਰਸ, ਲੋਇਰਸ, ਹਿਊਮੈਨੀਟੇਰੀਅਨ ਏਡਸ, ਵਰਕਰਸ, ਐਜੂਕੇਸ਼ਨ ਦੇ ਐਡਵੋਕੇਟਸ ਆਉਣਗੇ। ਹੋ ਸਕਦਾ ਹੈ ਕਿ ਇੱਕ ਗੱਲਬਾਤ, ਇੱਕ ਸਪੀਕਰ ਜਾਂ ਇੱਕ ਨਵਾਂ ਵਿਚਾਰ ਕਿਸੇ ਨੌਜਵਾਨ ਦੀ ਜ਼ਿੰਦਗੀ ਬਦਲ ਦੇਵੇ। ਅਤੇ 13 July ਤੋਂ 17 July ਤੱਕ ਇਹ ਸਮਿਟ ਔਨਲਾਈਨ ਹੋਵੇਗਾ। ਰਜਿਸਟਰ ਕਰੋ ਆਪਣੇ ਸੋਸ਼ਲ ਮੀਡੀਆ 'ਤੇ, ਯੂਨਾਈਟਿਡ ਸਿੱਖਸ ਦੇ ਸੋਸ਼ਲ ਮੀਡੀਆ ਜਾਂ ਵੈਬਸਾਈਟ 'ਤੇ। ਭੁੱਲ ਚੁੱਕ ਦੀ ਖੇਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭੈਣ ਜੀ ਭੁਪਿੰਦਰ ਕੌਰ ਜੀ ਯੂਨਾਈਟਿਡ ਸਿੱਖ ਵੱਲੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਦੋ ਜ਼ਰੂਰੀ ਬੇਨਤੀਆਂ, ਜੋ ਕਿ ਬਿਲਗਾ ਨਗਰ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਲਾਨਾ ਫ੍ਰੀ ਮੌਂਟ ਵਿਆਹ ਪੁਰਖ ਸਮਾਗਮ ਕੀਤਾ ਜਾਂਦਾ ਹੈ। ਆਉਣ ਵਾਲੇ ਹਫ਼ਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਖ ਸਮਾਗਮ ਹੋ ਰਹੇ ਹਨ, ਜਿਨ੍ਹਾਂ ਦੇ 3 July ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 5 July ਨੂੰ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ। ਨਾਲ ਹੀ ਬੇਨਤੀ ਕਰਾਂ ਪਾਰਕਿੰਗ ਦੀ, ਕਿ ਆਪਣੀਆਂ ਜੋ ਗੱਡੀਆਂ ਨੇ ਉਹ ਦੇਖ ਕੇ ਪਾਰਕ ਕਰਿਓ, ਕਿਉਂਕਿ ਸਾਡੀਆਂ ਇਹਨਾਂ ਸਮਾਗਮਾਂ ਦੇ ਵਿੱਚ ਸਾਨੂੰ ਅਕਸਰ ਪ੍ਰੋਬਲਮ ਆਉਂਦੀ ਹੈ ਪਾਰਕਿੰਗ ਦੀ। ਗੁਰੂ ਘਰ ਵੱਲੋਂ ਉਪਰਾਲਾ 7 Street 'ਤੇ ਕੀਤਾ ਗਿਆ ਹੈ, ਜਿਸ ਕਿਸੇ ਨੂੰ ਵੀ ਪ੍ਰੋਬਲਮ ਹੋਵੇ ਆਪ ਆਪਣੀ ਉੱਥੇ ਗੱਡੀ ਲਾ ਕੇ ਪਾਰਕਿੰਗ ਦਾ ਇੱਥੇ ਸ਼ਟਲ ਦਾ ਪ੍ਰਬੰਧ ਰਾਹੀਂ ਗੁਰੂ ਘਰ ਆ ਸਕਦੇ ਹੋ। ਸਟੀਟਾਂ ਦੇ ਉੱਪਰ, ਜੋ ਕਿ ਗੁਰੂ ਘਰ ਦੇ ਬੈਕ ਸਾਈਡ 'ਤੇ ਸਟੀਟਾਂ ਨੇ, ਕੋਈ ਵੀ ਪਲੀਜ਼ ਉੱਥੇ ਆਪਣੀ ਸਟੀਟ ਦੇ ਉੱਪਰ ਗੱਡੀ ਪਾਰਕ ਨਾ ਕਰਿਓ, ਕਿਉਂਕਿ $600-700 ਦਾ ਖਰਚਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਡਾਕਟਰ ਓਲੰਕਾਰ ਸਿੰਘ ਜੀ ਅਤੇ ਉਹਨਾਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਤਿੰਨ ਰੋਜ਼ਾ ਜੋ ਇੱਕ ਰਾਗ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ, ਅੱਜ ਉਸਦਾ ਦੂਸਰਾ ਦਿਨ, ਦੂਸਰੀ ਸ਼ਾਮ ਤੋਂ ਅਸੀਂ ਸਭ ਜੁੜੇ ਹੋਏ ਹਾਂ। ਪਹਿਲਾਂ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਦਲਵੀਰ ਸਿੰਘ ਜੀ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਹਾਜ਼ਰੀ ਭਰੀ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੇ ਵੀ ਰਾਗ ਤੇਲੰਗ ਵਿੱਚ ਗੁਰਬਾਣੀ ਦੀ ਸਾਂਝ ਪਾਈ। ਦਾਸ ਵੀ ਰਾਗ ਤੇਲੰਗ ਵਿੱਚ ਹੀ ਪਹਿਲਾ ਸ਼ਬਦ ਉਸਦਾ ਗਾਇਨ ਕਰ ਰਿਹਾ ਹੈ। 31 ਮੁੱਖ ਰਾਗਾਂ ਵਿੱਚੋਂ ਤੇਲੰਗ ਜੋ ਹੈ ਉਹ ਇੱਕ ਬੜਾ ਪ੍ਰਸਿੱਧ ਰਾਗ ਹੈ। ਗੁਰੂ ਨਾਨਕ ਪਾਤਸ਼ਾਹ ਨੇ ਮੰਨਿਆ ਜਾਂਦਾ ਕਿ 19 ਰਾਗਾਂ ਵਿੱਚ ਉਹਨਾਂ ਨੇ ਬਾਣੀ ਉਚਾਰਿਤ ਕੀਤੀ। ਕਈ ਵਿਦਵਾਨ 20 ਰਾਗ ਵੀ ਮੰਨਦੇ ਨੇ। ਵੀਵਾ ਬਿਹਾਗੜਾ, ਜਿਸ ਵਿੱਚ ਬਿਹਾਗੜੇ ਕੀ ਵਾਰ 'ਚ ਉਹਨਾਂ ਦਾ ਸਲੋਕ ਹੈ। ਸੋ ਉਹਨਾਂ ਨੇ ਵੀ ਰਾਗ ਤੇਲੰਗ ਵਿੱਚ ਕੀਰਤਨ ਕੀਤਾ। ਅੱਜ ਬੜਾ ਮਸ਼ਹੂਰ ਰਾਗ ਹੈ ਜਿਹੜਾ ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ, ਉਸਦਾ ਨਾਮ ਹੈ ਜੋਗ, ਰਾਗ ਜੋਗ। ਪਰੰਤੂ ਜੋਗ 20ਵੀਂ ਸਦੀ ਦਾ ਰਾਗ ਹੈ, ਤੇਲੰਗ ਵਿੱਚ ਹੀ ਦੋਨੋਂ

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸੰਗਤਾਂ ਨੇ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਕਥਾ ਕੀਰਤਨ ਰਾਗ ਦਰਬਾਰ ਦਾ ਆਨੰਦ ਮਾਣਿਆ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਮੂਹੀ ਗੁਰੂ ਕੇ ਕੀਰਤਨੀਏ ਜਿਹੜੇ ਚੇਚੇ ਤੌਰ ਤੇ ਚੱਲ ਕੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਆਗਾ ਪ੍ਰਭ ਜੀ ਤੂੰ ਮੇਰੇ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਸਤਿਗੁਰ

ਧੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ। ਰਾਹ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧ ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵ ਹੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਹ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੋਹਿਲਾ ਔਧ ਘਟੇ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੈ ਮੈਂ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਗਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸੈ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਜੀ ਦੇ ਹਜੂਰ ਉਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖ਼ਤਾਂ ਤੇ ਪ੍ਰਕਾਸ਼ਮਨ ਉਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ। ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੰਦ ਰਹਿਣ ਰਤੀ ਨਾ ਪਾਵੈ ਬਿਨ ਸਤਿਗੁਰੂ ਕਤੇ ਨਾ ਜਾਵੈ ਪਾਰ ਬ੍ਰਹਮ ਜਿਸ ਕੀਨੀ ਦਇਆ ਬਾਹਾਂ ਪਕੜ ਰੋਗੋਂ ਕੱਢ ਲਿਆ ਟੁੱਟੇ ਬੰਧਨ ਸਾਧ ਸੰਗ ਪਾਇਆ ਕਹੋ ਨਾਨਕ ਰੋਗ ਮਿਟਾਇਆ ਭੈਰੋ ਮਹੱਲਾ ਪੰਜਵਾਂ ਚੀਤ ਆਵੈ ਤਾਂ ਮਹਾਂ ਆਨੰਦ ਚੀਤ ਆਵੈ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਧਾ ਪੂਰੀ ਚੀਤ ਆਵੇ ਤਾਂ ਕਵੇ ਨਾ ਝੂਰੀ ਹੰਤਰ ਰਾਮ ਰਾਏ ਪ੍ਰਗਟਿਆਏ ਗੁਰ ਪੂਰੇ ਦਿਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਗੁਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਦ ਧਨਵੰਤਾ ਚੀਤ ਆਵੇ ਤਾਂ ਸਦ ਨਿਬਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੇ ਚੀਤ ਆਵੇ ਤਾਂ ਚੁੱਕੀ ਕਾਣੇ ਚੀਤ ਆਵੇ ਤਾਂ ਸਹਿਜ ਕਰ ਪਾਇਆ ਚੀਤ ਆਵੇ ਤਾਂ ਸੁਨ ਸਮਾਇਆ ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ ਭੈਰੋ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਵਿਨਾਸੀ ਕੁਟੰਬ ਹਮਾਰਾ ਨਿਜ ਕਰ ਵਾਸੀ ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ ਗੁਰਪੂਰੈ ਪਿਤਾ ਸੰਗ ਮੇਲੇ ਰਹਾਉ ਮੰਦਰ ਮੇਰੇ ਸਭ ਤੇ ਉੱਚੇ ਦੇਸ਼ ਮੇਰੇ ਬੇਅੰਤ ਅਪੁੱਛੈ ਰਾਜ ਹਮਾਰਾ ਸਦ ਹੀ ਨੇਚਲ ਮਾਲ ਹਮਾਰਾ ਅਖੁੱਟ ਅਬੈਚਲ ਸੋਭਾ ਮੇਰੀ ਸਭ ਯੁਗ ਅੰਤਰ ਬਾਜ ਹਮਾਰੀ ਥਾਨ ਥਨੰਤਰ ਕੀਰਤ ਹਮਾਰੀ ਘਰ ਘਰ ਹੋਈ ਭਗਤ ਹਮਾਰੀ ਸਭਨੀ ਲੋਈ ਪਿਤਾ ਹਮਾਰੇ ਪ੍ਰਗਟੈ ਮਾਜ ਪਿਤਾ ਪੂਤ ਰਲ ਕੀਨੀ ਸਾਂਝ ਕਹੋ ਨਾਨਕ ਜੋ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗ ਲੀਨੇ ਭੈਰੋ ਮਹੱਲਾ ਪੰਜਵਾਂ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨ ਢੋਈ ਸਰਨ ਆਵੈ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ ਪਾਰ ਬ੍ਰਹਮ ਸਤਿਗੁਰੂ ਆਦੇਸ਼ ਮਨ ਤਨ ਤੇਰਾ ਸਭ ਤੇਰਾ ਦੇਸ਼ ਚੂਕਾ ਪੜਦਾ ਤਾਂ ਨਦਰੀ ਆਇਆ ਖਸਮ ਤੂੰ ਹੈ ਸਭਨਾ ਕੇਰਾਇਆ ਤਿਸ ਭਾਣਾ ਸੂਕੇ ਕਾਸ਼ਟ ਹਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਿਗੁਰ ਪਾਏ ਹਰਾਮ ਖੋਰ ਨਿਰਗੁਣ ਕੋ ਤੂਠਾ ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ ਪਾਰ ਬ੍ਰਹਮ ਗੁਰ ਪਏ ਦਇ ਆਲਾ ਨਾਨਕ ਦਾਸ ਦੇਖ ਭਏ ਨਿਹਾਲਾ ਭੈਰੋ ਮਹੱਲਾ ਪੰਜਵਾਂ ਸਤਿਗੁਰ ਮੇਰਾ ਬੇ ਮਹੋਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਭ ਸਕਾ ਦਾਤਾ ਸਤਿਗੁਰ ਮੇਰਾ ਪੁਰਖ ਬਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਿਗੁਰ ਮੇਰਾ ਸਰਬ ਪ੍ਰਤਿਪਾਲੇ ਸਤਿਗੁਰ ਮੇਰਾ ਮਾਰ ਜੀ ਵਾਲੇ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਪਈ ਹੈ ਸਭਨੀ ਥਾਈ ਸਤਿਗੁਰ ਮੇਰਾ ਤਾਣ ਨੇ ਤਾਣ ਸਤਿਗੁਰ ਮੇਰਾ ਘਰ ਦੀਵਾਣ ਸਤਿਗੁਰ ਕਹਿ ਹਉ ਸਦ ਬਲ ਜਾਇਆ ਪ੍ਰਗਟ ਮਾਰਗ ਜਿਨ ਕਰ ਦਿਖ ਲਾਇਆ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਭੈਰੋ ਮਹੱਲਾ ਪੰਜਵਾਂ ਨਾਮ ਲੈਤ ਮਨ ਪ੍ਰਗਟ ਭਇਆ ਨਾਮ ਲੈਤ ਪਾਪ ਤਨ ਤੇ ਗਇਆ ਨਾਮ ਲੈਤ ਸਗਲ ਪੁਰਬ ਆਇਆ ਨਾਮ ਲੈਤ ਅਠ ਸੱਠ ਮਜਨਾਇਆ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸ਼ ਤਤ ਗਿਆਨ ਤੀਰਥ ਹਮਰਾ ਹਰ ਕੋ ਨਾਮ ਗੁਰ ਉਪਦੇਸਿਆ ਤਤ ਗਿਆਨ ਰਹਾਉ ਨਾਮ ਲੈਤ ਦੁਖ ਦੂਰ ਪਰਾਨਾ ਨਾਮ ਲੈਤ ਅਤਮੋੜ ਸੁਗਿਆਨਾ ਨਾਮ ਲੈਤ ਪ੍ਰਗਟ ਉਜੀਆਰਾ ਨਾਮ ਲੈਤ ਛੁੱਟੇ ਜੰਝਾਰਾ ਨਾਮ ਲੈਤ ਜਮ ਨੇੜ ਨਾ ਆਵੈ ਨਾਮ ਲੈਤ ਦਰਗਹਿ ਸੁਖ ਪਾਵੈ ਨਾਮ ਲੈਤ ਪ੍ਰਭ ਕਰੈ ਸਾਵਾਸ ਨਾਮ ਹਮਾਰੀ ਸਾਚੀ ਰਾਸ ਗੁਰ ਉਪਦੇਸ਼ ਕਹਿਓ ਇਹੋ ਸਾਰ ਹਰ ਕੀਰਤ ਮਨ ਨਾਮ ਆਧਾਰ ਨਾਨਕ ਉਦਰੇ ਨਾਮ ਪੁੰਨਹਿ ਚਾਰ ਅਵਰ ਕਰਮ ਲੋਕੈ ਪਤੀਆਰ ਭੈਰੋ ਮਹੱਲਾ ਪੰਜਵਾਂ ਨਮਸਕਾਰ ਤਾਂ ਕੋ ਲੱਖ ਬਾਰ ਇਹ ਮਨ ਦੀਜੇ ਤਾਂ ਕੋ ਵਾਰ ਸਿਮਰਨ ਤਾਂ ਕੈ ਮਿਟੇ ਸੰਤਾਪ ਹੋਏ ਆਨੰਦ ਨ ਵਿਆਪੈ ਤਾਪ ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ ਰਹਾਉ ਜਾਂਗੀ ਦ੍ਰਿਸ਼ਟ ਦੁਖ ਦੇਰਾ ਢਹੇ ਅੰਮ੍ਰਿਤ ਨਾਮ ਸੀਤਲ ਮਨ ਗਹੇ ਅਨਕ ਭਗਤ ਜਾਂਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨ ਹਾਰੀ ਖਿਨ ਮੈਂ ਊਣੇ ਸੁਪਰ ਭਰਿਆ ਖਿਨ ਮੈਂ ਸੂਕੇ ਕੀਨੇ ਹਰਿਆ
खिन मैन थावै को दिनो थान, खिन मैन मानी को दिनो मान, सब मैं एक रहा भरपूर सो जापे, सब मैं एक रहा भरपूरा सो जापे जिस सतगुरु पूरा, हर कीर्तन ताको आधार कहो नान जिस आप दयार, पैरो महला पंजवा मोहे दिहागण आप सिंगारी, रूप रंग दे नाम सवारी मिट्यो दुख हर सगल संताप, गुर होए मेरे माई बाप सखी सहेरी मेरे ग्रस्त आनंद, कर कृपा पेटे मोहे कांत रहाओ, तपत बुझी पूरन सब आसा मिटे अंदर पय प्रगासा, अनहद शब्द अचरज बिसमाद गुर पूरा पूरा प्रसाद, जाओ को प्रगट पय गोपाल ताके दर्शन सदा निहाल, सर्व गुणा ताके बहुत निदान जाको सतगुर दियो नाम, जाको भेट्यो ठाकुर अपना मन तन सीत रहर हर जपना, कहो नानक जो जन प्रभ पाए ताकी रेण बिरला को पाए, पैरो महला पंजवा चितवत पाप ना आलक आवै, बेसुआ भजत किश नह शरमावै, सारो दिन स मजूरी करै हर सिमरन की बेला बजर सिर परै, माया लग भूलो संसार आप भुलाया भुलावन हारे, रच रहा बिरथा ब्योहार रहाओ पेखत माया रंग बिहाय, गड़बड़ करे कौडी रंग लाए, आंद ब्योहार बंद मन तावै करने हार, न जी मैं आवै करत करत ही करत करत इव ही दुख पाया, पूर्ण होत न कार जमाया काम क्रोध लोभ मन लीना, तड़फ मुआ ज्यो जल बिन मीना, जिसके राखे होए हर आप हर हर नाम सदा जप जाप, साध संग हर के गुण गाया नानक सतगुरु पूरा पाया, पैरो महला पंजमा अपनी दया करे सो पाए, हर का नाम मन वसाए साच शब्द हृदय मन माहे, जन्म जन्म के किल विख जाहे, राम नाम जी को आधार गुर प्रसाद जपो नित पाई, तार लय सागर संसार रहाओ, जिनको लिखिया हर एहो निदान से जन दर गह पावै मान, सुख सहज आनंद गुण गाओ आगे मिले निथावै थाओ, जुगै जुगंतर एहो तत सार हर सिमरन साचा विचार, जिस लड़ लाए लय सो लागै जन्म जन्म का सोया जागै, तेरे भगत भगतन का आप अपनी महिमा आपे जाप, जी जानत सब तेरे हाथ नानके प्रभ सद ही साथ, पैरो महला पंजवा नाम हमारे अंतर जामी, नाम हवारे आवै कामी, रोम रोम रव्या हर नाम सतगुरु पूरे कीनो दान, नाम रतन मेरे भंडार नाम रतन मेरा भंडार, अगम अमोला अपर अपार रहाओ, नाम हमारे निचल तनी नाम की महिमा सब मैं बनी, नाम हमारे पूरा साहो नाम हमारे भी परवाहो, नाम हमारे भोजन पाओ नाम हमारे मन का स्वाओ, नाम ना विसरे शांत प्रसाद नाम लैत अनहद पूरे नाद, प्रभ कृपा ते नाम नौ निद पाई गुर कृपा ते नाम स्यों बनाई, तनवंते सही प्रधान नानक जाके नाम निदान, भैरो महला पंजवा तू मेरा पिता तू है मेरा माता, तू मेरे जीव प्राण सुख दाता, तू मेरा ठाकुर हौ दास तेरा, तुझ बिन अवर नहीं को मेरा, कर कृपा करहो प्रभदात तुमरे उस्तत करहो दिन रात, रहाओ हम तेरे जंत तू बजावन हारा, हम तेरे भिखारी दान देहे दा तारा, तौ प्रसाद रंग रस माणे कट कट अंतर तुम्हें समाणे, तुमरे कृपा ते जपिए नाव साध संग तुमरे गुण गाओ, तुमरी दया ते होए दर्द विनाश तुमरे माया ते कमल विगास, हौं बलिहार जाओ गुरुदेव सफल दर्शन जांकी निर्मल सेव, दया करहो ठाकुर प्रभ मेरे गुण गावै नानक नित तेरे, पैरो महला पंजवा सब ते ऊच जांका दरबार, सदा सदा ताको जोहार
ਉੱਚੇ ਤੇ ਉੱਚਾ ਜਾਕਾ ਥਾਨ ਕੋਟ ਅਗਾ ਮਿਟੇ ਹਰ ਨਾਮ ਤਿਸ ਸਰਨਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮਿਲੇ ਸੋਈ ਰਹਾਉ ਜਾਕੇ ਕਰਤਬ ਲਖੇ ਨਾ ਜਾਹੇ ਜਾਕਾ ਪ੍ਰਭਾਸਾ ਸਭ ਘੱਟ ਮਾਹੇ ਪ੍ਰਗਟ ਪਿਆ ਸਾਧੂ ਕਹਿ ਸੰਗ ਭਗਤ ਅਰਾਧੈ ਅੰਦਿਨ ਰੰਗ ਦੇਂਦੇ ਤੋਟ ਨਹੀਂ ਭੰਡਾਰ ਖਿਨਮੇ ਥਾਪ ਉਥਾਪਣ ਹਾਰ ਜਾਕਾ ਹੁਕਮ ਨਾ ਮੇਟੈ ਕੋਏ ਸਿਰ ਪਾਤ ਸਾਹਾ ਸਾਚਾ ਸੋਏ ਜਿਸ ਕੀ ਓੜ ਤਿਸੇ ਕੀ ਆਸਾ ਦੁੱਖ ਸੁਖ ਹਮਰਾ ਤਿਸ ਹੀ ਪਾਸਾ ਰਾਖ ਲੀਨੋ ਸਭ ਜਨਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਪੈਰੋ ਮਹੱਲਾ ਪੰਜਵਾਂ ਰੋਵਣ ਹਾਰੀ ਰੋਜ਼ ਬਨਾਇਆ ਬਲਨ ਬਰਤਨ ਕਉ ਸੰਬੰਧ ਚਿਤ ਆਇਆ ਬੂਝ ਬਹਿ ਰਾਗ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਵਿਰਲੇ ਕੀਨੋ ਨਾਮ ਆਧਾਰ ਰਹਾਉ ਤ੍ਰਿਵਿਧ ਮਾਇਆ ਰਹੀ ਵਿਆਪ ਜੋ ਲਪਟਾਨੋ ਤਿਸ ਦੁਖ ਸੰਤਾਪ ਸੁਖ ਨਾਹੀ ਬਿਨ ਨਾਮ ਧਿਆਏ ਨਾਮ ਨਿਧਾਨ ਵਡਭਾਗੀ ਪਾਏ ਸਵਾਗੀ ਸਿਉ ਜੋ ਮਨ ਰਿਝਾਵੈ ਸਵਾਂਗ ਉਤਾਰਿਆ ਫਿਰ ਪਛਤਾਵੈ ਮੇਹ ਕੀ ਛਾਇਆ ਜੈਸੇ ਬਰਤਨਹਾਰ ਤੈਸੋ ਪ੍ਰਪੰਚ ਮੋਹ ਬੇਕਾਰ ਏਕ ਵਸ ਜੋ ਪਾਵੈ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਭੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਦਾਨ ਦੈਤ ਨਿੰਦਕ ਕੋ ਜਾਮ ਸੰਤ ਸੰਗ ਕਰਹੇ ਜੋ ਬਾਦ ਤਿੰਨ ਨਿੰਦਕ ਨਾਹੀ ਕਿਸ ਸਾਧ ਰਹਾਉ ਭਗਤ ਕੀ ਨਿੰਦਾ ਕੰਧ ਛੇਦ ਆਵੈ ਭਗਤ ਕੀ ਨਿੰਦਾ ਨਾਰਕ ਪੁੰਚਾਵੈ ਭਗਤ ਕੀ ਨਿੰਦਾ ਗਰਮ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਤ ਕਥੂ ਨਾਏ ਆਪ ਬੀਜ ਆਪੇ ਹੀ ਖਾਹੇ ਚੂਰ ਜਾਰ ਜੁਆਰ ਤੇ ਬੁਰਾ ਅਣਹੁੰਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦਿ ਪੁਰਖ ਨਿੰਦਕ ਪੋ ਲਾਇਆ ਨਾਨਕ ਕਿਰਤ ਨ ਜਾਏ ਮਿਟਾਇਆ ਭੈਰੋ ਮਹੱਲਾ ਪੰਜਵਾਂ ਨਾਮ ਹਮਾਰੇ ਬੀਦ ਅਰਨਾਦ ਨਾਮ ਹਮਾਰੇ ਪੂਰੇ ਕਾਜ ਨਾਮ ਹਮਾਰੇ ਪੂਜਾ ਦੇਵ ਨਾਮ ਹਮਾਰੇ ਗੁਰ ਕੀ ਸੇਵ ਗੁਰਪੂਰੈ ਦ੍ਰਿੜਿਓ ਹਰ ਨਾਮ ਸਭ ਤੇ ਊਤਮ ਹਰ ਹਰ ਕਾਮ ਰਹਾਓ ਨਾਮ ਹਮਾਰੇ ਮੱਜਨ ਇਸਨਾਨ ਨਾਮ ਹਮਾਰੇ ਪੂਰਨ ਦਾਨ ਨਾਮ ਲੈ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤਰ ਨਾਮ ਹਮਾਰੇ ਸਾਉਣ ਸੰਯੋਗ ਨਾਮ ਹਮਾਰੇ ਤ੍ਰਿਪਤ ਸੁਭੋਗ ਨਾਮ ਹਮਾਰੇ ਸਗਲ ਆਚਾਰ ਨਾਮ ਹਮਾਰੇ ਨਿਰਮਲ ਵਿਵਹਾਰ ਜਾ ਕੇ ਮਨ ਵਸਿਆ ਪ੍ਰਭ ਏਕ ਸਗਲ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਓ ਭੈਰੋ ਮਹੱਲਾ ਪੰਜਵਾਂ ਨਿਰਤਨ ਕੋ ਤੁਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਣ ਹਾਰ ਸੁਆਮੀ ਤਾਂ ਤੇ ਬਿਰਥਾ ਕੋਏ ਨ ਜਾਏ ਰਹਾਓ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੇ ਕਾ ਮਿਟਾਵੋ ਪ੍ਰਭ ਸੋਗ ਨਿਥਾਵੇ ਕੋ ਤੁਮ ਥਾਨ ਬੈਠਾਵੋ ਦਾਸ ਆਪਣੇ ਕੋ ਭਗਤੀ ਲਾਵੋ ਨਿਮਾਣੇ ਕੋ ਪ੍ਰਭ ਦੇਤੋ ਮਾਨ ਮੂੜ ਮੁਗਦ ਹੋਏ ਚਤੁਰ ਸੋ ਗਿਆਨ ਸਗਲ ਭਿਆਨ ਕਾ ਭਉ ਨਸੈ ਜਨ ਆਪਣੇ ਕੇ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੂਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੇ ਲਾਇ ਨਾਨਕ ਸਾਧੂ ਸੰਗ ਸਮਾਏ ਭੈਰੋ ਮਹੱਲਾ ਪੰਜਵਾਂ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਰੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾ ਕਾ ਨਾਓ ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਓ ਸੰਤ ਮੰਡਲ ਮੈਂ ਜਨਮ ਮਰਨ ਰਹੇ ਸੰਤ ਮੰਡਲ ਮੈਂ ਜਮ ਕਿਛੂ ਨਾ ਕਹੇ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨਿਹਚਲ ਆਸਨ ਸੰਤ ਮੰਡਲ ਮੈਂ ਪਾਪ ਬਿਨਾਸਨ ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹੋਮੈ ਦੁਖ ਨਸਾ
संत मंडल का नहीं बेनाश, संत मंडल में हर गुणतास, संत मंडल ठाकुर विश्राम, नानक ऊत पूत भगवान भैरो महला पजवा, रोग कवन जाका राखै आप, तिस जन होए न दुख संताप, जिस ऊपर प्रभु कृपा करै तिस ऊपर ते काल पर हरै, सदा सखाई हर हर नाम, जिस चित आवै तिस सदा सुख होवै, निकट न आवै ता कै जाम रहाओ, जैव एहो ना सो तब किन्हे उपाया, कमन मूल ते क्या प्रगटाया, आपे मार आप जी वाले, अपने भगत को सदा प्रतिपाले, सब किछ जानहु तिस कै हाथ, प्रभ मेरु अनाथ को नाथ, दुख भंजन ताका है नाओ, सुख पावे तिसके गुण गाओ, सुन स्वामी संतन अरदास, जियो प्राण धन तुमरै पास, एहो जग तेरा सब तुझे त्याए, कर किरपा नानक सुख पाए, भैरो महला पंजवा, तेरी टेक रहा कल माहे, तेरी टेक तेरे गुण गाहे, तेरी टेक न पोहै काल, तेरी टेक बिन से जंजाल, दीन दुनिया तेरी टेक, सब में रवैया साहिब एक रहाओ, तेरी टेक करो आनंद, तेरी टेक जपो गुरमंत, तेरी टेक तरिए पाओ सागर, राखण हार पूरा सुख सागर, तेरी टेक नाही पाओ कोय, अंतर जामी साचा सोय, तेरी टेक तेरा मन तान, ईहां ऊहां तू दीवान, तेरी टेक तेरा परवासा, सगल त्याय वै प्रभ गुणतासा, जब जब आनंद करे तेरे दासा, सिमर नानक साचे गुणतासा, भैरो महला पंजवा, प्रथमे छोड़ी पराई निंदा, उतर गई सब मन की चिंदा, लोभ मोह सब कीनो दूर, परम वैष्णो प्रभ पेख हजूर, ऐसो त्यागी विरला कोय, हर हर नाम जपे जन सोय रहाओ, अहो बुद्ध का छोड़िया संग, काम क्रोध का उतरिया रंग, नाम त्याए हर हर हरे, साज ना के संग निस्तरे, बैरी मीत होए सम्मान, सर्व मैं पूरन भगवान, प्रभ की आज्ञा मान सुख पाया, गुर पूरे हर नाम दृढ़ आया, कर कृपा जिस राखे आप, सोई भगत जपे नाम जाप, मन प्रगास गुर ते मत लई, कहो नानक ता की पूरी पई, भैरो महला पंजवा, सुख नाही बहुते तन खट, सुख नाही पेखे निरत नाटे, सुख नाही बहु देश कमाए, सर्व सुखा हर हर गुण गाए, सुख सहज आनंद लहो, सा संगत पाइये विडभागी, गुरमुख हर हर नाम कहो रहाओ, बंधन मात पिता सुत बनता, बंधन कर्म धर्म हाउ करता, बंधन काटन हार मन वसै, ताओ सुख पावै निज

ਸ਼ਬਦ ਨਿਵਾਰੇ। ਨਾਮ ਔਖਦ ਮਨ ਭੀਤਰ ਸਾਰੇ, ਗੁਰ ਭੇਟਤ ਮਨ ਭਇਆ ਆਨੰਦ। ਸਰਵ ਨਿਧਾਨ ਨਾਮ ਭਗਵੰਤ, ਜਨਮ ਮਰਨ ਕੀ ਮਿਟੀ ਜਮ ਤ੍ਰਾਸ। ਸਾਧ ਸੰਗਤ ਊਦ ਕਮਲ ਵਿਗਾਸ, ਗੁਣ ਗਾਵਤ ਨਿਹਚਲ ਬਿਸਰਾਮ। ਪੂਰਨ ਹੋਏ ਸਗਲੇ ਕਾਮ, ਦੁਰਲਭ ਦੇ ਆਈ ਪ੍ਰਵਾਨ। ਸਫਲ ਹੋਈ ਜਪ ਹਰ ਹਰ ਨਾਮ, ਕਹੁ ਨਾਨਕ ਪ੍ਰਭ ਕਿਰਪਾ ਕਰੀ। ਸਾਸ ਗਿਰਾਸ ਜਪੋ ਹਰ ਹਰੀ, ਭੈਰੋ ਮਹੱਲਾ ਪੰਜਵਾਂ। ਸਭ ਤੇ ਉੱਚਾ ਜਾਂ ਕਾ ਨਾਓ, ਸਦਾ ਸਦਾ ਤਾਂ ਕੇ ਗੁਣ ਗਾਓ। ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਵ ਸੁਖ ਵਸੇ ਮਨ ਆਏ। ਸਿਮਰ ਮਨਾ ਤੂੰ ਸਾਚਾ ਸੋਏ, ਹਾਲਤ ਪਲਤ ਤੁਮਰੀ ਗਤ ਹੋਏ ਰਹਾਓ। ਪੁਰਖ ਨਿਰੰਜਨ ਸਿਰਜਣ ਹਾਰ, ਜੀ ਜੰਤ ਦੇਵੇ ਆਹਾਰ। ਕੋਟ ਖਤੈ ਖਿਨ ਬਖਸ਼ਣ ਹਾਰ, ਭਗਤ ਪਾਏ ਸਦਾ ਨਿਸਤਾਰ। ਸਾਚਾ ਧਨ ਸਾਚੀ ਵਡਿਆਈ, ਗੁਰਪੁਰ ਤੇ ਨਿਹਚਲ ਮਤ ਪਾਈ। ਕਰ ਕਿਰਪਾ ਜਿਸ ਰਾਖਣ ਹਾਰਾ, ਤਾਂ ਕਾ ਸਗਲ ਮਿਟੇ ਅੰਧਿਆਰਾ। ਪਾਰ ਬ੍ਰਹਮ ਸਿਉ ਲਾਗੋ ਧਿਆਨ, ਪੂਰਨ ਪੂਰ ਹੋ ਨਿਰਬਾਨ। ਭ੍ਰਮ ਪਉ ਮੇਟ ਮਿਲੇ ਗੋਪਾਲ, ਨਾਨਕੋ ਗੁਰ ਭਏ ਦਇਆਲ। ਭੈਰੋ ਮਹੱਲਾ ਪੰਜਵਾਂ, ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਟੇ ਕਲੇਸ਼ ਸੁਖ ਸਹਿਜ ਨਿਵਾਸ। ਤਿਸੇ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ। ਸਰਬ ਸੁਖਾ ਪ੍ਰਭ ਤੇਰੋ ਨਾਉ, ਆਠ ਪਹਿਰ ਮੇਰਾ ਮਨ ਗਾਓ ਰਹਾਓ। ਜੋ ਇੱਛੇ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ। ਆਵਣ ਜਾਣ ਰਹੇ ਹਰ ਧਿਆਏ, ਭਗਤ ਭਾਏ ਪ੍ਰਭ ਕੀ ਲਿਵਲਾਏ। ਬਿਨਸੇ ਕਾਮ ਕ੍ਰੋਧ ਅਹੰਕਾਰ, ਟੂਟੇ ਮਾਇਆ ਮੋਹ ਪਿਆਰ। ਪ੍ਰਭ ਕੀ ਟੇਕ ਰਹੇ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ। ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਣ ਆਏ। ਭੈਰੋ ਮਹੱਲਾ ਪੰਜਵਾਂ, ਲਾਜ ਮਰੈ ਜੋ ਨਾਮ ਨਾ ਲੇਵੈ। ਨਾਮ ਬਿਹੂਨ ਸੁਖੀ ਕਿਉਂ ਸੋਵੈ, ਹਰ ਸਿਮਰਨ ਛਾੜ ਪਰਮਗਤ ਚਾਹੇ। ਮੂਲ ਬਿਨਾ ਸਾਖਾ ਕਤ ਆਹੇ, ਗੁਰ ਗੋਬਿੰਦ ਮੇਰੇ ਮਨ ਧਿਆਏ। ਜਨਮ ਜਨਮ ਕੀ ਮੈਲ ਉਤਾਰੇ, ਬੰਧਨ ਕਾਟ ਹਰ ਸੰਗ ਮਿਲਾਏ ਰਹਾਓ। ਤੀਰਥ ਨਾਹੇ ਕਹਾ ਸੁਚ ਸੈਲ, ਮਨ ਕੋ ਵਿਆਪੈ ਹੋਮੈ ਮੈਲ। ਕੂਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ। ਬਿਨ ਖਾਏ ਬੂਜੇ ਨਹੀਂ ਭੂਖ, ਰੋਗ ਜਾਏ ਤਾਂ ਉਤਰੇ ਦੁੱਖ। ਕਾਮ ਕ੍ਰੋਧ ਲੋਭ ਮੋਹ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ। ਧਨ ਧਨ ਸਾਧ ਧਨ ਹਰ ਨਾਉ, ਆਠ ਪੈਰ ਕੀਰਤਨ ਗੁਣ ਗਾਉ। ਧਨ ਹਰ ਭਗਤ ਧਨ ਕਰਨੈ ਹਾਰ, ਸਰਣ ਨਾਨਕ ਪ੍ਰਭ ਪੁਰਖ ਅਪਾਰ। ਭੈਰੋ ਮਹੱਲਾ ਪੰਜਵਾਂ, ਗੁਰ ਸੋ ਪ੍ਰਸੰਨ ਹੋਏ ਪਾਉ ਗਏ। ਨਾਮ ਨਿਰੰਜਨ ਮਨ ਮੈਂ ਲਏ, ਦੀਨ ਦਇਆਲ ਸਦਾ ਕਿਰਪਾਲ। ਬਿਨਸ ਗਏ ਸਗਲੇ ਜੰਜਾਲ, ਸੁਖ ਸਹਿਜ ਆਨੰਦ ਘਨੈ। ਸਾਧ ਸੰਗ ਮਿਟੇ ਪੈ ਭਰਮਾ, ਅੰਮ੍ਰਿਤ ਹਰ ਹਰ ਰਸਨ ਭਨੇ ਰਹਾਉ। ਚਰਨ ਕਮਲ ਸੋ ਲਾਗੋ ਹੇਤ, ਖਿਨ ਮੈਂ ਬਿਨਸੋ ਮਹਾਂਪ੍ਰੀਤ। ਆਠ ਪੈਰ ਹਰ ਹਰ ਜਪ ਜਾਪ, ਰਾਖਣ ਹਾਰਾ ਗੋਬਿੰਦ ਗੁਰ ਆਪ। ਆਪਣੇ ਸੇਵਕੋ ਸਦਾ ਪ੍ਰਤਿਪਾਰੈ, ਭਗਤ ਜਨਾ ਕੇ ਸਾਸ ਨਿਹਾਰੇ। ਮਾਨਕ ਕੀ ਕਹੁ ਕੀਤਕ ਬਾਤ, ਜਮ ਤੇ ਰਾਖੈ ਦੇ ਕਰ ਹਾਥ। ਨਿਰਮਲ ਸੋਭਾ ਨਿਰਮਲ ਰੀਤ, ਪਾਰ ਬ੍ਰਹਮ ਆਇਆ ਮਨ ਚੀਤ। ਕਰ ਕਿਰਪਾ ਗੁਰਦੀਨੋ ਦਾਨ, ਨਾਨਕ ਪਾਇਆ ਨਾਮ ਨਿਧਾਨ। ਭੈਰੋ ਮਹੱਲਾ ਪੰਜਵਾਂ, ਕਰਨ ਕਾਰਨ ਸਮਰੱਥ ਗੁਰ ਮੇਰਾ। ਜੀ ਪ੍ਰਾਣ ਸੁਖਦਾਤਾ ਨੇਰਾ, ਪੈ ਪੰਜਨ ਅਬਨਾਸੀ ਰਾਏ। ਦਰਸ਼ਨ ਦੇਖੈ ਸਭ ਦੁਖ ਜਾਏ, ਜਤ ਕਤ ਪੇਖੋ ਤੇਰੀ ਸਰਣਾ। ਬਲ ਬਲ ਜਾਈ ਸਤਿਗੁਰ ਚਰਣਾ ਰਹਾਉ। ਪੂਰਨ ਕਾਮ ਮਿਲੇ ਗੁਰਦੇਵ, ਸਭ ਫਲ ਦਾਤਾ ਨਿਰਮਲ ਸੇਵ। ਕਰ ਗਏ ਲੀਨੇ ਆਪਣੇ ਦਾਸ, ਰਾਮ ਨਾਮ ਰਿਤ ਦਿਓ ਨਿਵਾਸ। ਸਦਾ ਆਨੰਦ ਨਾਹੀ ਕਿਛ ਸੋਗ, ਦੁਖ ਦਰਦ ਨਾ ਵਿਆਪੈ ਰੋਗ। ਸਭ ਕਿਛ ਤੇਰਾ ਤੂੰ ਕਰਨੇ ਹਾਰ, ਪਾਰ ਬ੍ਰਹਮ ਗੁਰ ਅਗੰਮ ਅਪਾਰ। ਨਿਰਮਲ ਸੋਭਾ ਅਚਰਜ ਬਾਣੀ, ਪਾਰ ਬ੍ਰਹਮ ਪੂਰਨ ਮਨ ਭਾਣੀ। ਜਲ ਥਲ ਮਹਿਲ ਰਵਿਆ ਸੋਏ, ਨਾਨਕ ਸਭ ਕਿਛ ਪ੍ਰਾਪਤੇ ਹੋਏ। ਭੈਰੋ ਮਹੱਲਾ ਪੰਜਵਾਂ, ਮਨ ਤਨ ਰਾਤਾ ਰਾਮ ਰੰਗ ਚਰਣੈ। ਸਰਬ ਮਨੋਰਥ ਪੂਰਨ ਕਰਨੈ,

ਗਾਵਤ ਭਗਵੰਤ ਸਤਿਗੁਰ ਦੀਨੋ ਪੂਰਾ ਮੰਤ ਸੋਵੜ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਓ ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਵਿਵੇਕ ਸੋ ਕੁਲਵੰਤਾ ਜੇ ਸਿਮਰੈ ਸੁਆਮੀ ਸੋ ਪਤਿਵੰਤਾ ਜੇ ਆਪ ਪਛਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਦਿਨ ਰਹਿਣ ਧਿਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਧ ਮਾਹੇ ਨਿਵਾਸਾ ਕਾਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਨਾ ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰੋ ਮਹੱਲਾ ਪੰਜਵਾਂ ਨਾਮ ਲੈ ਤੇ ਕਿਛ ਬਿਘਨ ਨਾ ਲਾਗੈ ਨਾਮ ਸੁਣਤ ਜਮ ਦੂਰ ਹੋ ਭਾਗੈ ਨਾਮ ਲੈ ਤੇ ਸਭ ਦੁੱਖ ਹੈ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਘਨ ਭਗਤ ਭਜ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਓ ਰਹਾਓ ਹਰ ਸਿਮਰਤ ਕਿਛ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦਿਓ ਨਾ ਪੋਹੈ ਹਰ ਸਿਮਰਤ ਮੋਹ ਮਾਨ ਨਾ ਵਧੈ ਹਰ ਸਿਮਰਤ ਗਰਭ ਜੋਨ ਨਾ ਰੁਦੈ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ ਮਾਹੇ ਇਕੇਲਾ ਜਾਤ ਅਜਾਤ ਜਪੇ ਜਨ ਕੋਏ ਜੋ ਜਾਪੈ ਤਿਸ ਕੀ ਗਤ ਹੋਏ ਹਰ ਕਾ ਨਾਮ ਜਪੀਏ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕੋ ਪ੍ਰਭ ਕਿਰਪਾ ਧਾਰ ਸਾ ਸਾ ਸਰ ਦੇਹੋ ਚਿਤਾਰ ਭੈਰੋ ਮਹੱਲਾ ਪੰਜਵਾਂ ਆਪੇ ਸਾਸਤ ਆਪੇ ਵੇਦ ਆਪੇ ਘਟ ਘਟ ਜਾਣੈ ਭੇਦ ਜੋਤ ਸਰੂਪ ਜਾ ਕੀ ਸਭ ਵੱਥ ਕਰਨ ਕਾਰਨ ਪੂਰਨ ਸਮਰੱਥ ਪ੍ਰਭ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮੁਖ ਆਰਾਧੋ ਦੁਸ਼ਮਣ ਦੁਖ ਨਾ ਆਵੈ ਨੇਰੇ ਰਹਾਓ ਆਪੇ ਵਣ ਤ੍ਰਿਣ ਤ੍ਰਿਭਵਨ ਸਾਰ ਜਾ ਕੇ ਸੂਤ ਪਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪੇ ਨਿਰਵਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਤਤ ਸੋਏ ਤਿਸ ਬਿਨ ਦੂਜਾ ਨਾਹੀ ਕੋਏ ਸਾਗਰ ਤਰੀਏ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਗਤ ਭੁਗਤ ਜੁਗਤ ਵਸ ਜਾਕੈ ਊਣਾ ਨਾਹੀ ਕਿਛ ਜਨ ਤਾਂ ਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸਹੀ ਜਨ ਧਨ ਭੈਰੋ ਮਹੱਲਾ ਪੰਜਵਾਂ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਭੈ ਬਿਨਸੀ ਸਭ ਚਿੰਦ ਭੈ ਬ੍ਰਹਮ ਬਿਨਸ ਗਏ ਖਿਨ ਮਾਹਿ ਪਾਰ ਬ੍ਰਹਮ ਵਸਿਆ ਮਨ ਆਇ ਰਾਮ ਰਾਮ ਸੰਤ ਸਦਾ ਸਹਾਇ ਕਰ ਬਾਹਰ ਨਾਲੇ ਪਰਮੇਸ਼ਰ ਰਵ ਰਿਹਾ ਪੂਰਨ ਸਭ ਠਾਇ ਰਹਾਉ ਧਨ ਮਾਲ ਜੋਵਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਿਪਾਲ ਆਪਣੇ ਦਾਸ ਕੋ ਦੇ ਰਾਖੇ ਹਾਥ ਨਿਮਖ ਨਾ ਛੋਡੇ ਸਦ ਹੀ ਸਾਥ ਹਰ ਸਾ ਪ੍ਰੀਤਮ ਅਵਰ ਨਾ ਕੋਏ ਸਾਰ ਸੰਭਾਲੇ ਸਾਚਾ ਸੋਏ ਮਾਤ ਪਿਤਾ ਸੁਤ ਬੰਧ ਨਾਰਾਇਣ ਆਦਿ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪੁਰਖਾਰਥ ਪ੍ਰਭ ਹਮਾਰਾ ਸਾਰੇ ਸਵਾਰਥ ਭੈਰੋ ਮਹੱਲਾ ਪੰਜਵਾਂ ਭੈ ਕੋ ਪਾਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰਹਿ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਓ ਹਰ ਕੇ ਲੋਕ ਸਦਾ ਗੁਣ ਗਾਵੈ ਤਿਨ ਕੋ ਮਿਲਿਆ ਪੂਰਨ ਧਾਮ ਜਨ ਕਾ ਦਰਸ ਬਾਛੈ ਦਿਨ ਰਾਤੀ ਹੋਏ ਪਨੀਰ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਿਮਾਨ ਐਸੇ ਸੰਤ ਭੇਟੇ ਵਡਪਾਗੀ ਨਾਨਕ ਤਿਨ ਕੈ ਸਦ ਗੁਰਬਾਨ ਭੈਰੋ ਮਹੱਲਾ ਪੰਜਵਾਂ ਪੰਜਵੀਂ ਜੋ ਪੰਚਨ ਰਾਖੈ ਮਿਥਿਆ ਰਸਨਾ ਨਿਤ ਉੱਠ ਭਾਖੈ ਚੱਕਰ ਬਣਾਏ ਕਰੇ ਪਾਖੰਡ ਝੁਰ ਝੁਰ ਪਚੈ ਜੈਸੇ ਤ੍ਰੇ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਏ ਸਾਚੀ ਦਰਗੈ ਸਾਕਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲਿਪਿਆ ਥਾਏ ਨ ਸੁਚ ਹਰ ਮਾਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗੈ ਆਪਣੀ ਪਤ ਖੋਵੈ ਮਾਇਆ ਕਾਰਨ ਕਰੇ ਉਪਾਉ ਕਵੈ ਨਾ ਘਾਲੈ ਸੀਧਾ ਪਾਉ ਜਿਨ ਕੀਆ ਤਿਸ ਚੀਤ ਨਾ ਆਣੈ ਕੂੜੀ ਕੂੜੀ ਮੁਖੋਂ ਵਖਾਣੈ ਜਿਸਨੂੰ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ
ਭੈਰੋ ਮਹੱਲਾ ਪੰਜਵਾਂ, ਨਿੰਦਕ ਕੋ ਫਿਟ ਕੇ ਸੰਸਾਰ, ਨਿੰਦਕ ਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕੋ ਰਾਖਣ ਹਾਰ, ਨਿੰਦਕ ਮੂਆ ਨਿੰਦਕ ਕਹਿ ਨਾਲ, ਪਾਰ ਬ੍ਰਹਮ ਪਰਮੇਸ਼ਰ ਜਨ ਰਾਖੈ, ਨਿੰਦਕ ਕੈ ਸਿਰ ਕੜਕਿਓ ਕਾਲ ਰਹਾਉ, ਨਿੰਦਕ ਕਾ ਕਿਹਾ ਕੋਈ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੈ, ਹਾਥ ਪਛੋਰੈ ਸਿਰ ਧਰਨ ਲਗਾਏ, ਨਿੰਦਕ ਕੋ ਦਈ ਛੋਡੈ ਨਾਹੈ, ਹਰ ਕਾ ਦਾਸ ਕਿਸ ਬੁਰਾ ਨ ਮੰਗੈ, ਨਿੰਦਕ ਕੋ ਲਾਗੈ ਦੁਖ ਸਾਂਗੈ, ਬਗਲੇ ਜਿਉ ਰਿਹਾ ਪੰਖ ਪਸਾਰ, ਮੁਖ ਤੇ ਬੋਲਿਆ ਤਾਂ ਕੱਢਿਆ ਵਿਚਾਰ, ਅੰਤਰ ਜਾਮੀ ਕਰਤਾ ਸੋਏ, ਹਰ ਜਨ ਕਰੇ ਸੋ ਨਿਚਿਰ ਹੋਏ, ਹਰ ਕਾ ਦਾਸ ਸਾਚਾ ਦਰਬਾਰ, ਜਨ ਨਾਨਕ ਕਿਹਾ ਤਤ ਵਿਚਾਰ, ਭੈਰੋ ਮਹੱਲਾ ਪੰਜਵਾਂ, ਦੋਇ ਕਰ ਜੋਰ ਕਰੋ ਅਰਦਾਸ, ਜੀਉ ਪਿੰਡ ਧਨ ਤਿਸਕੀ ਰਾਸ, ਸੋਈ ਮੇਰਾ ਸਵਾਮੀ ਕਰਨੇ ਹਾਰ, ਕੋਟ ਬਾਰ ਜਾਈ ਬਲਿਹਾਰ, ਸਾਧੂ ਤੂਰ ਪਨੀਤ ਕਰੀ, ਮਨ ਕੇ ਬੇਕਾਰ ਮਿਟੇ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ ਰਹਾਓ, ਜਾਂ ਕੇ ਗ੍ਰਹਿ ਮੈਂ ਸਗਲ ਨਿਧਾਨ, ਜਾਂ ਕੀ ਸੇਵਾ ਪਾਈਏ ਮਾਨ, ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਣ ਭਗਤਨ ਆਧਾਰ, ਘਟ ਘਟ ਅੰਤਰ ਸਗਲ ਪ੍ਰਗਾਸ, ਜਪ ਜਪ ਜੀਵੈ ਭਗਤ ਗੁਣਤਾਸ, ਜਾਂ ਕੀ ਸੇਵਾ ਨ ਬਿਰਥੀ ਜਾਏ, ਮਨ ਤਨ ਅੰਤਰ ਏਕ ਧਿਆਏ, ਗੁਰ ਉਪਦੇਸ਼ ਦਇਆ ਸੰਤੋਖ, ਨਾਮ ਨਿਧਾਨ ਨਿਰਮਲ ਇਹੋ ਥੋਕ, ਕਰ ਕਿਰਪਾ ਲੀਜੇ ਲੜਲਾਏ, ਚਰਨ ਕਮਲ ਨਾਨਕ ਨਿਤ ਧਿਆਏ, ਭੈਰੋ ਮਹੱਲਾ ਪੰਜਵਾਂ, ਸਤਿਗੁਰੂ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ, ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰ ਪੂਰੇ ਡਰ ਸਗਲ ਚੁਕਾਇਆ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸਕੀ ਸੇਵ ਰਹਾਉ, ਜਾਂ ਕਾ ਕੀਆ ਸਭ ਕਿਛ ਹੋਏ, ਤਿਸਕਾ ਅਮਰ ਨ ਮੇਟੇ ਕੋਏ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ, ਜਾ ਕੈ ਅੰਤਰ ਬਸੈ ਹਰ ਨਾਮ, ਜੋ ਜੋ ਭੇਖੈ ਸੋ ਬ੍ਰਹਮ ਗਿਆਨ, ਬੇਸ ਵਿਸੈ ਜਾਂ ਕੈ ਮਨ ਪ੍ਰਗਾਸ, ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ, ਤਿਸ ਗੁਰ ਕੋ ਸਦ ਕਰੀ ਨਮਸਕਾਰ, ਤਿਸ ਗੁਰ ਕੋ ਸਦ ਜਾਉ ਬਲਿਹਾਰ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ, ਗੁਰ ਨਾਨਕ ਜਪ ਜਪ ਸਦ ਜੀਵਾ, ਰਾਗ ਭੈਰੋ ਮਹੱਲਾ ਪੰਜਵਾਂ, ਪੜਤਾਲ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਰਤਪਾਲ ਪ੍ਰਭ ਕਿਰਪਾਲ, ਕਵਨ ਗੁਣ ਗੁਣੀ, ਅਨਕ ਰੰਗ ਬਹੁਤਰੰਗ, ਸਰਬ ਕੋ ਤਨੀ ਰਹਾਉ, ਅਨਕ ਗਿਆਨ ਅਨਕ ਧਿਆਨ, ਅਨਕ ਜਾਪ ਜਾਪ ਤਾਪ, ਅਨਕ ਗੁਣਿਤ ਧੁਨਿਤ ਲਲਿਤ, ਅਨਕ ਧਾਰਮੁਨੀ, ਅਨਕ ਨਾਦ ਅਨਕ ਬਾਜ, ਨਿਮਖ ਨਿਮਖ ਅਨਕ ਸਵਾਦ, ਅਨਕ ਦੋਖ ਅਨਕ ਰੋਗ, ਮਿਟੇ ਜਸ ਸੁਨੀ, ਨਾਨਕ ਸਿਵ ਅਪਾਰ ਦੇਵ, ਤਟ ਹੈ ਖੱਟ ਹੈ ਵਰਤ ਪੂਜਾ, ਗਵਨ ਭਵਨ ਯਾਤਰ ਕਰਨ, ਸਗਲ ਫਲ ਪੁਨੀ, ਭੈਰੋ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ, ਅੰਮ੍ਰਿਤ ਬਾਣੀ ਸ਼ਬਦ ਪਛਾਣੀ, ਦੁੱਖ ਕਾਟੇ ਹਾਉ ਮਾਰਾ, ਨਾਨਕ ਹੋਮੇ ਰੋਗ ਬੁਰੇ, ਜੈ ਦੇਖਾਂ ਤੈ ਏਕਾ ਬੇਦਨ, ਆਪੇ ਬਖਸ਼ੇ ਸ਼ਬਦ ਤੁਰੇ ਰਹਾਉ, ਆਪੇ ਪਰਖੇ ਪਰਖਣ ਹਾਰੇ, ਬਹੁਰ ਸੁਲਾਕ ਨਾ ਹੋਈ, ਜਿਨ ਕੋ ਨਦਰ ਪਈ ਗੁਰ ਮੇਲੇ, ਪ੍ਰਭ ਪਾਣਾ ਸਚ ਸੋਈ, ਪੌਣ ਪਾਣੀ ਬਸੰਤਰ ਰੋਗੀ, ਰੋਗੀ ਧਰਤ ਸੁਭੋਗੀ, ਮਾਤ ਪਿਤਾ ਮਾਇਆ ਦੇ ਸੇ ਰੋਗੀ, ਰੋਗੀ ਕੁਟੰਬ ਸੰਜੋਗੀ, ਰੋਗੀ ਬ੍ਰਹਮਾ ਵਿਸ਼ਨ ਸੁਰਿਦਰਾ, ਰੋਗੀ ਸਗਲ ਸੰਸਾਰਾ, ਹਰ ਪਦ ਚੀਨ ਪਏ ਸੇ ਮੁਕਤੇ, ਗੁਰ ਕਾ ਸ਼ਬਦ ਵਿਚਾਰਾ, ਰੋਗੀ ਸਾਸ ਸਮੁੰਦ ਸਨੰਦੀਆ, ਖੰਡ ਪਤਾਲ ਸੇ ਰੋਗ ਭਰੇ, ਹਰ ਕੇ ਲੋਕ ਸੇ ਸਾਚ ਸੁਹੇਲੇ, ਸਰਬੀ ਥਾਈ ਨਦਰ ਕਰੇ, ਰੋਗੀ ਖੱਟ ਦਰਸ਼ਨ ਭੇਖ ਤਾਰੀ, ਨਾਨਾ ਹੱਠੀ ਅਨੇਕਾ, ਬੀਦ ਕਤੀਵ ਕਰੇ ਕਹਿ ਬਪਰੇ, ਨੈ ਬੂਜੇ ਇੱਕ ਏਕਾ, ਮਿਠ ਰਸ ਖਾਏ ਸੁਰੋਗ ਭਰੀਜੇ, ਕੰਧ ਮੂਲ ਸੁਖ ਨਾਹੀ, ਨਾਮ ਵਿਸਾਰ ਚੱਲੇ ਅਨਮਾਰਗ, ਅੰਤ ਕਾਲ ਪਛਤਾਹੀ, ਤੀਰਥ ਭਰਮੈ ਰੋਗ ਨਾ ਛੂਟਸ, ਪੜਿਆ ਬਾਦ ਵਿਵਾਦ ਪਿਆ, ਦੁਬਿਧਾ ਰੋਗ ਸੋ ਅਧਿਕ ਵਡੇਰਾ, ਮਾਇਆ ਕਾ ਮੁਹਤਾਜ ਪਿਆ, ਗੁਰਮੁਖ ਸਾਚਾ ਸ਼ਬਦ ਸਲਾਹੇ, ਮਨ ਸਾਚਾ ਤਿਸ ਰੋਗ ਗਿਆ, ਨਾਨਕ ਹਰਜਨ ਆਂਦਿਨ ਨਿਰਮਲ
जिन को कर्म निशान पया। भैरो महला तीजा कर दूजा एक ओंकार सतगुर प्रसाद। तिन करते एक चल तो उपाया अनहद बाणी शब्द सुनाया। मनमुख भूले गुरमुख बुझाया कारण करता करदा आया। गुर का शब्द मेरे अंतर ध्यान हो कबू न छोड़ो हर का नाम रहाओ। पिता प्रहलाद पढ़न पठाया लै पाटी पांदे कह आया। नाम बिनाने पढ़ो आचार मेरी पटिया लिख दियो गोबिंद मुरार। पुत्र प्रहलाद स्यों कहा माए परवेरत न पढ़ो रही समझाए। निरपौ दाता हर जियो मेरे नाल जे हर छोड़ो तो कुल लागे गाल। प्रहलाद सब चाटड़े विगाड़े प्रहलाद सब चाटड़े विगारे हमारा कहया न सुने अपने कार्य सवारे। सब नगरी में भगत रड़ाई दुष्ट सभा का किश न वसाई। संडे मरके की पुकार सबे दैत रहे चख मार। भगत जना की पत राखे सोई कीते कह कह क्या होई। किरत संजोगी दैत राज चलाया हर ना बूझे तिन आप भुलाया। पुत्र प्रहलाद से वाद रचाया अंधा ना बूझे काल नेड़े आया। प्रहलाद कोठे विच राख्या बार दिया ताला निरपव बालक मूल ना डरई। मेरे अंतर गुरु गोपाला कीता होवे सरी की करे उन होंदा नाउ तराया। जो तुर लिखिया सो आए पौता जान से वाद रचाया। पिता प्रहलाद स्यों गुरजे उठाई कहां तुम्हारा जगदीश गुसाई। जग जीवन दाता अंत सखाई जय देखा ते रहा समाई। थाम उपाड़ हर आप दिखाया अहंकारी दैत मार पचाया। भगता मन आनंद वजी वधाई अपने सेवको दे वडियाई। जमण मरना मोह उपाया आवन जाना करते लिख पाया। प्रहलाद के कार्य हर आप दिखाया भगतां का बोल आगे आया। देव कुली लक्ष्मी को करह जयकार माता नरसिंह का रूप निवार। लक्ष्मी पाओ करे न साके जाए प्रहलाद जन चरनी लागाए। सतगुर नाम निधान दड़ाया राज माल झूठी सब माया। लोभी नर रहे लपटाए हर के नाम बिना दरग मिले सजाए। कह नानक सब को करे कराया सो प्रवान जिनी हर स्यों चित लाया। भगता का अंगीकार करदा आया करते अपना रूप दिखाया। भैरो महला तीजा गुर सेवा ते अमृत फल पाया। होमे तृष्णा बुझाई गुर सेवा ते अमृत फल पाया। होमे तृष्ण बुझाई हर का नाम हृदय मन वसिया मनसा मनह समाई। हर जियो कृपा करो मेरे प्यारे आन दिन हर गुण दीन जन मांगै गुर के शब्द उधारे रहाओ। सांझना को जम जोहे न साके रती आंच दुख न लाई। आप तरे सगले कुल तारे जो तेरी शरण आई। भगतां की पैज रखे तू आपे एह तेरी वडियाई। जन्म जन्म के किल विख दुख काटे दुबदा रती न राई। हम मूड मुगद किश बूझे नाही तू आपे दे बुझाई। जो तुद पाए सोई करसी अवर न करना जाई। जग तो पाए तुद धंधे लाया पूंडी कार कमाई। जन्म पदार्थ जुए हारिया सबदे सुरत न पाई। मनमुख मरे तिन किशु न सूझे दुरमत अग्ञान अंधारा। पव जल पार न पावे कब ही डूब मुए बिन गुर सिर भारा। साचे शब्द ते जन साचे हर प्रभ आप मिलाए। गुर की बाणी शब्द पछाती साच रहे लिवलाए। तू आप निर्मल तेरे जन है निर्मल गुर के शब्द विचारे। नानक तिनके साध बलिहारे राम नाम उर तारे। भैरो महला पंजवा अष्टपदियां कर दूजा एक ओंकार सतगुर प्रसाद। जिस नाम हृदय सोई वड राजा जिस नाम हृदय तिस पूरे काजा। जिस नाम हृदय तिन कोट धन पाए नाम बिना जन्म बिरथा जाए। तिस सा लाई जिस हर धन रास सोबड़ पागे जिस गुर मस्तक हाथ रहाओ। जिस नाम हृदय तिस कोट कई सैना जिस नाम हृदय तिस सहज सुखैना। जिस नाम हृदय सो शीतल हुआ
ਨਾਮ ਬਿਨਾ ਤ੍ਰਿਗ ਤਿਵ, ਨਾਮ ਬਿਨਾ ਤ੍ਰਿਗ ਜੀਵਨ ਮੂਆ, ਜਿਸ ਨਾਮ ਹਿਰਦੇ ਸੋ ਜੀਵਨ ਮੁਕਤਾ, ਜਿਸ ਨਾਮ ਹਿਰਦੇ ਤਿਸ ਸਭ ਹੀ ਜੁਗਤਾ, ਜਿਸ ਨਾਮ ਹਿਰਦੈ ਤੇ ਨੌ ਨਿਧ ਪਾਈ, ਨਾਮ ਬਿਨਾ ਭ੍ਰਮ ਆਵੈ ਜਾਈ, ਜਿਸ ਨਾਮ ਹਿਰਦੈ ਸੋ ਬੇਪਰਵਾਹਾ, ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ, ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ, ਨਾਮ ਬਿਨਾ ਮਨਮੁਖ ਗਾਹਵਾਰਾ, ਜਿਸ ਨਾਮ ਹਿਰਦੈ ਤਿਸ ਨਿਚਲ ਆਸਨ, ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ, ਜਿਸ ਨਾਮ ਹਿਰਦੈ ਸੋ ਸਾਚਾ ਸਾਹੁ, ਨਾਮ ਹੀਣ ਨਾਹੀ ਪਤ ਵੇ ਸਾਹੁ, ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ, ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ, ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ, ਨਾਮ ਬਿਨਾ ਭ੍ਰਮ ਜੋਨੀ ਮੂਚਾ, ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ, ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ, ਨਾਮ ਬਿਨਾ ਫਿਰ ਆਵਣ ਜਾਣ, ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ, ਸਾਧ ਸੰਗਤ ਮੈਂ ਲਖੇ ਗੋਪਾਲ, ਆਵਣ ਜਾਣ ਰਹੇ ਸੁਖ ਪਾਇਆ, ਕਹੁ ਨਾਨਕ ਤਤੈ ਤਤ ਮਿਲਾਇਆ। ਭੈਰੋ ਮਹੱਲਾ ਪੰਜਵਾਂ, ਕੋਟ ਬਿਸਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੈ ਜਗ ਸਾਜਣ ਲਾਏ, ਐਸੋ ਧਣੀ ਗੋਬਿੰਦ ਹਮਾਰਾ, ਵਰਨ ਸਾਕੋ ਗੁਣ ਵਿਸਥਾਰਾ, ਰਹਾਓ ਕੋਟ ਮਾਇਆ ਜਾਂ ਕੇ ਸੇਵਕਾਏ, ਕੋਟ ਜੀ ਜਾਂ ਕੀ ਸਹਿਜਾਏ, ਕੋਟ ਉਪਾਰ ਜਨਾ ਤੇਰੇ ਅੰਗ, ਕੋਟ ਭਗਤ ਬਸਤ ਹਰ ਸੰਗ, ਕੋਟ ਛਤਰਪਤ ਕਰਤ ਨਮਸਕਾਰ, ਕੋਟ ਇੰਦਰ ਠਾਂਡੇ ਦੋ ਵਾਰ, ਕੋਟ ਇੰਦਰ ਠਾਂਡੇ ਹੈ ਦੁਆਰ, ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹਿ, ਕੋਟ ਨਾਮ ਜਾਂ ਕੀ ਕੀਮਤ ਨਾਹਿ, ਕੋਟ ਪੁਰਿਤ ਹੈ ਜਾ ਕੈ ਨਾਦ, ਕੋਟ ਅਖਾਰੇ ਚਲਤ ਬਿਸਮਾਦ, ਕੋਟ ਸਖਤ ਸਿਵ ਆਗਿਆਕਾਰ, ਕੋਟ ਜੀ ਦੇਵੇ ਆਧਾਰ, ਕੋਟ ਤੀਰਥ ਜਾਂ ਕੇ ਚਰਨ ਮਜਾਰ, ਕੋਟ ਪਵਿੱਤਰ ਜਪਤ ਨਾਮ ਚਾਰ, ਕੋਟ ਪੁਜਾਰੀ ਕਰਤੇ ਪੂਜਾ, ਕੋਟ ਵਿਸਥਾਰਨ ਅਵਰ ਨ ਦੂਜਾ, ਕੋਟ ਮਹਿਮਾ ਜਾਂ ਕੀ ਨਿਰਮਲ ਹੰਸ, ਕੋਟ ਉਸਤਤ ਜਾਂ ਕੀ ਕਰਤ ਬ੍ਰਹਿਮੰਸ, ਕੋਟ ਪਰਲੋ ਓਪਤ ਨਿਮਖ ਮਾਹਿ, ਕੋਟ ਗੁਣਾ ਤੇਰੇ ਗਣੇ ਨ ਜਾਹਿ, ਕੋਟ ਗਿਆਨੀ ਕਥੇ ਗਿਆਨ, ਕੋਟ ਧਿਆਨੀ ਧਰਤ ਧਿਆਨ, ਕੋਟ ਤਪੀਸਰ ਤਪ ਹੀ ਕਰਤੇ, ਕੋਟ ਮੁਨੀਸਰ ਮੁਨ ਮਹਿ ਰਹਿਤੇ, ਕੋਟ ਮੁਨੀਸਰ ਮੋਨ ਮੈਂ ਰਹਿਤੇ, ਅਵਗਤ ਨਾਥ ਗੋਚਰ ਸਵਾਮੀ, ਪੂਰ ਰਿਹਾ ਕਟ ਅੰਤਰ ਜਾਮੀ, ਜਤ ਕਤ ਦੇਖੋ ਤੇਰਾ ਵਾਸਾ, ਨਾਨਕੋ ਗੁਰ ਕੀਓ ਪਰਗਾਸਾ। ਭੈਰੋ ਮਹੱਲਾ ਪੰਜਵਾਂ, ਸਤਿਗੁਰ ਮੋਕੋ ਕੀਨੋ ਦਾਨ, ਉਮੋਲ ਰਤਨ ਹਰ ਦੀਨੋ ਨਾਮ, ਸਹਿਜ ਬਿਨੋਦ ਚੋਜ ਅਨੰਤਾ, ਨਾਨਕੋ ਪ੍ਰਭ ਮਿਲਿਓ ਅਚਿੰਤਾ, ਕਹੋ ਨਾਨਕ ਕੀਰਤ ਹਰ ਸਾਚੀ, ਬਹੁਰ ਬਹੁਰ ਤਿਸ ਸੰਗ ਮਨ ਰਾਚੀ, ਰਹਾਓ ਅਚਿੰਤ ਹਮਾਰੇ ਭੋਜਨ ਪਾਓ, ਅਚਿੰਤ ਹਮਾਰੇ ਲੀਚੈ ਨਾਓ, ਅਚਿੰਤ ਹਮਾਰੇ ਸ਼ਬਦ ਉਧਾਰ, ਅਚਿੰਤ ਹਮਾਰੇ ਭਰੇ ਭੰਡਾਰ, ਅਚਿੰਤ ਹਮਾਰੇ ਕਾਰਜ ਪੂਰੇ, ਅਚਿੰਤ ਹਮਾਰੇ ਲਥੇ ਵਿਸੂਰੇ, ਅਚਿੰਤ ਹਮਾਰੇ ਬੈਰੀ ਮੀਤਾ, ਅਚਿੰਤੋ ਹੀ ਇਹੋ ਮਨ ਵਸ ਕੀਤਾ, ਅਚਿੰਤ ਪ੍ਰਭੂ ਹਮ ਕੀਆ ਦਿਲਾਸਾ, ਅਚਿੰਤ ਹਮਾਰੀ ਪੂਰਨ ਆਸਾ, ਅਚਿੰਤ ਹਮਾ ਕੋ ਸਗਲ ਸਿਧਾਂਤ, ਅਚਿੰਤ ਹਮ ਕੋ ਗੁਰਦੀਨੋ ਮੰਤ, ਅਚਿੰਤ ਹਮਾਰੇ ਬਿਨਸੇ ਬੈਰ, ਅਚਿੰਤ ਹਮਾਰੇ ਮਿਟੇ ਅੰਧੇਰ, ਅਚਿੰਤੋ ਹੀ ਮਨ ਕੀਰਤਨ ਮੀਠਾ, ਅਚਿੰਤੋ ਹੀ ਪ੍ਰਭ ਘਟ ਘਟ ਡੀਠਾ, ਅਚਿੰਤ ਮਿਟਿਓ ਹੈ ਸਗਲੋ ਭਰਮਾ, ਅਚਿੰਤ ਵਸਿਓ ਮਨ ਸੁਖ ਬਿਸਰਾਮਾ, ਅਚਿੰਤ ਹਮਾਰੇ ਅਨਹਤ ਵਾਜੈ, ਅਚਿੰਤ ਹਮਾਰੇ ਗੋਬਿੰਦ ਗਾਜੈ, ਅਚਿੰਤ ਹਮਾਰੇ ਮਨ ਪਤੀਆਨਾ, ਨਿਹਚਲ ਧਨੀ ਅਚਿੰਤ ਪਛਾਨਾ, ਅਚਿੰਤੋ ਉਪਜਿਓ ਸਬਲ ਵੇਕਾ, ਅਚਿੰਤ ਚਰੀ ਹਤ ਹਰ ਹਰ ਟੇਕਾ, ਅਚਿੰਤ ਪ੍ਰਭੂ ਤੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕੁਰ ਏਕ, ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ ਮਈ। ਭੈਰੋ ਬਾਣੀ ਭਗਤਾਂ ਕੀ, ਕਬੀਰ ਜੀਓ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮੇਰੇ ਹਰ ਕੋ ਨਾਉ, ਗਾਂਠ ਨਾ ਬਾਧੋ ਵੇਚ ਨਾ ਖਾਓ, ਰਹਾਓ ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ, ਭਗਤ ਕਰੋ ਜਨ ਸਰਨ ਤੁਮਾਰੀ, ਨਾਉ ਮੇਰੀ ਮਾਇਆ ਨਾਉ ਮੇਰੀ ਪੂੰਜੀ, ਤੁਮੈਂ ਛੋੜ ਜਾਨੋ ਨਹੀਂ ਦੂਜੀ, ਨਾਉ ਮੇਰੇ ਬੰਦਵ ਨਾਉ ਮੇਰੇ ਭਾਈ, ਨਾਉ ਮੇਰੇ ਸੰਗ ਅੰਤ ਹੋਏ ਸਖਾਈ,
माया मैं जिस रखे उदास, कह कबीर हो ताको दास, नांगे आवन नांगे जाना, कोई न रह राजा राणा। राम राजा नौ निद मेरे, संपे हित कलत धन तेरे, रहाओ आवत संग न जाता संगाति, कहाँ पयो दर बांधे हाथी, लंका गढ़ सोने का भया, मूर्ख रावण क्या ले गया, कहे कबीर किश गुण विचार, चले जुआरी दोए हाथ चार, मैला ब्रह्मा मैला इंद, रब मैला मैला है चंद, मैला मलता एहो संसार, एक हर निर्मल जांका अंत न पार, रहाओ मैले ब्रह्मांड आए कै ईस, मैले निसबासर दिन तीस, मैला मोती मैला हीर, मैला पौन पावक अरनीर, मैले शिव शंकरा महेश, मैले सिद्ध साधक अरपेख, मैले जोगी जंगम जटा सहित, मैली काया हंस समेत, कह कबीर ते जन परवान, निर्मल तेजो रामै जान, मन कर मक्का किबला कर देही, बोलन हार परम गुर एही, कहोरे मुल्ला बांग निवाज, एक मसीत दसे दरवाज, रहाओ बिस्मिल तामस परम कदूरी, पाख ले पंचे होए सबूरी, हिंदू तुर्क का साहिब एक, कह करे मुल्ला कह करे सेख, कह कबीर हों पया दीवाना, मुस मुस मनुआ सहज समाना, गंगा के संग सरिता बिगरी, सो सरिता गंगा होए निबरी, बिगरियो कबीरा राम दुहाई, साच पयो अनकत है न जाई, रहाओ चंदन के संग तरवर बिगरियो, सो तरवर चंदन होए निबरियो, पारस के संग तांबा बिगरियो, सो तांबा कंचन होए निबरियो, संतन संग कबीरा बिगरियो, सो कबीर रामे होए निबरियो, माथे तिलक हथ माला बाना, लोगन राम खिलौना जाना, जौ हम बौरा तौ राम तोरा, लोग मर्म कह जाने मोरा, रहाओ तोरो न पाती पूजो न देवा, राम भगत बिन निहफल सेवा, सतगुर पूजो सदा सदा मनावो, ऐसी सेव दरगह सुख पावो, लोग कहे कबीर बहुराना, कबीर का मर्म राम पहचाना, उल्ट जात कुल दो विसारी, सुन सहज में बुनत हमारी, हमरा चगरा रहा न को, पंडित मुल्ला छाडे दो, रहाओ बुन बुन आप पहरावो, जह नहीं आप तहां होए गावो, पंडित मुल्ला जो लिख दिया, छाड़ चले हम कछु न लिया, हृदय इखलास निरखले मीरा, आप खोज खोज मिले कबीरा, निरतन आदर कोई न दे, लाख जतन करे ओ चित न त्रे, रहाओ जौ निरतन सर तन कह जाए, आगे बैठा पीठ फिराए, जौ सर तन निरतन कह जाए, दिया आदर लिया बुलाए, निरतन सर तन दोनों पाई, प्रभ की कला न मेटी जाई, कह कबीर निरतन है सोई, जा कह हिरदय नाम न होई, गुर सेवा ते भगत कमाई, तब एह मानस देही पाई, इस देही को सिमरै देव, सो ते सो देही पज हर की सेव, भजो गोबिंद भूल मत जाहो, मानस जन्म का एही लाहो, रहाओ जब लग जरा रोग नहीं आया, जब लग काल ग्रसे नहीं काया, जब लग बिकल पई नहीं बानी, पाजले रे मन सारंग पानी, आब न भजस भजस कब पाई, आवे अंत न भजया जाई, जो किश करे सोई अब सार, फिर पछताओ न पावो पार, सो सेवक जो लाया सेव, तिन ही पाए निरंजन देव, गुरमिल ताके खुले कपाट, बाहर न आवे जोनी बाट, यही तेरा अवसर एह तेरी बार, काट पीतर तू देख विचार, कहत कबीर जीत कह हार, बहुबित कहो पुकार पुकार, शिव की पुरी विसे बुद्ध सार, तै तुम मिलके करहो विचार, ईत ऊत की सोजी परै, कौन कौन कर मेरा कर कर मरै, निज पद ऊपर लागो ध्यान, राजा राम नाम मेरो मोरा ब्रह्म ज्ञान, रहाओ मूल द्वारे बंदिया बंद, रब उपर गए राख्या चंद, पच्छम द्वारे सूरज तपै,
ਮੇਰ ਡੰਡ ਸਿਰ ਉੱਪਰ ਬਸੈ ਪਸ਼ਚਿਮ ਦੁਆਰੇ ਕੀ ਸਿਲ ਓੜ ਤਹਿਸਿਲ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਵਾਂ ਦੁਆਰ ਕਹਿ ਕਬੀਰ ਤਾਂ ਕਾ ਅੰਤ ਨ ਪਾਰ ਸੋ ਮੁੱਲਾ ਜੋ ਮਨ ਸੋ ਲਰੈ ਗੁਰ ਉਪਦੇਸ਼ ਕਾਲ ਸਿਉਂ ਜੁਰੈ ਕਾਲ ਪੁਰਖਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜ਼ੂਰ ਕਤ ਦੂਰ ਬਤਾਵੋ ਦੁੰਦਨ ਬਾਂਧੋ ਸੁੰਦਰ ਪਾਵੋ ਰਹਾਓ ਕਾਜੀ ਜੋ ਕਾਇਆ ਵਿਚਾਰੇ ਕਾਇਆ ਕੀ ਅਗਨ ਬ੍ਰਹਮ ਪ੍ਰਜਾਰੈ ਸੁਪਨੇ ਬਿੰਦਨ ਦੇਈ ਝਰਨਾ ਤਿਸ ਕਾਜੀ ਕੋ ਜਰਨ ਮਰਨਾ ਸੋ ਸੁਰਤਾਨ ਜੋ ਦੋਏ ਸਰ ਤਾਨੈ ਬਾਹਰ ਜਾਤਾ ਭੀਤਰ ਆਨੈ ਗਗਨ ਮੰਡਲ ਮੈਂ ਲਸਕਰ ਕਰੈ ਸੋ ਸੁਰਤਾਨ ਛਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਕਾ ਸੁਆਮੀ ਰਿਹਾ ਸਮਾਏ ਮਹੱਲਾ ਪੰਜਵਾ ਜੋ ਪਾਥਰ ਕੋ ਕਹਿਤੇ ਦੇਵ ਤਾਂ ਕਿ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸਕੀ ਘਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲ ਅੰਤਾ ਸਰਬ ਜੀਆਂ ਕੋ ਪ੍ਰਾਵਦਾਨ ਦੇਤਾ ਰਹਾਓ ਅੰਤਰ ਦਿਓ ਨ ਜਾਣੇ ਅੰਧ ਪ੍ਰਮਕਾ ਮੋਇਆ ਪਾਵੈ ਫੰਦ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨੇਫਲ ਹੈ ਸੇਵ ਜੇ ਮਿਰਤ ਕੋ ਚੰਦਨ ਚੜਾਵੈ ਉਸ ਤੇ ਕਹ ਕਵਨ ਫਲ ਪਾਵੈ ਜੇ ਮਿਰਤ ਕੋ ਬਿਸਟਾ ਮਾਹਿਰ ਲਾਈ ਤਾਂ ਮਿਰਤਕ ਕਾ ਕਿਆ ਕਟ ਜਾਈ ਕਹਿਤ ਕਬੀਰ ਹੋ ਕਹੋ ਪੁਕਾਰ ਸਮਝ ਦੇਖ ਸਾਕਤ ਗਾਹ ਵਾਰ ਦੂਜੇ ਪਾਏ ਬਹੁਤ ਕਰ ਗਾਲੈ ਰਾਮ ਭਗਤ ਹੈ ਸਦਾ ਸੁਖਾਲੇ ਜਲ ਮੈਂ ਮੀਨ ਮਾਇਆ ਕੇ ਬੇਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕੋ ਵਿਆਪੈ ਭੁਅੰਗਮ ਭ੍ਰਿੰਗ ਮਾਇਆ ਮੈਂ ਖਾਪੈ ਮਾਇਆ ਐਸੀ ਮੋਹਨੀ ਭਾਈ ਜੇਤੇ ਜੀ ਤੇਤੇ ਡਹਿਕਾਈ ਰਹਾਓ ਪੰਖੀ ਮਿਰਗ ਮਾਇਆ ਮਹਿਰਾਤੇ ਸਾਕਰ ਮਾਖੀ ਅਧਿਕ ਸੰਤਾਪੈ ਤੁਰੇ ਉਸਟ ਮਾਇਆ ਮੈਂ ਭੇਲਾ ਸਿੱਧ ਚੌਰਾਸੀ ਮਾਇਆ ਮੈਂ ਖੇਲਾ ਛਿਆ ਜਤੀ ਮਾਇਆ ਕੇ ਬੰਦਾ ਨਵੇ ਨਾਥ ਸੂਰਜ ਅਰਚੰਦਾ ਤਪੇ ਰੱਖੀ ਸਰਮਾਇਆ ਮੈਂ ਸੂਤਾ ਮਾਇਆ ਮੈਂ ਕਾਲ ਅਰ ਪੰਚ ਦੂਤਾ ਸਵਾਨ ਸਿਆਲ ਮਾਇਆ ਮੈਂ ਰਾਤਾ ਬਾਂਤਰ ਚੀਤੇ ਅਰ ਸਿੰਘਾਤਾ ਮਾਜ ਆਰ ਗਾਡਰ ਅਰ ਲੂਬਰਾ ਬਿਰਖ ਮੂਲ ਮਾਇਆ ਮੈਂ ਪਰਾ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਅਰ ਧਰ ਤੇਵ ਕਹਿ ਕਬੀਰ ਜਿਸ ਉਦਰ ਤਿਸ ਮਾਇਆ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤ੍ਰਭ ਪ੍ਰਭ ਕਾਜ ਸਵਾਰ ਹੈ ਆਏ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁੱਖ ਭੰਜਨਾ ਰਹਾਓ ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਏ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਰਹੀ ਸਗਲੀ ਬਨ ਰਾਏ ਜੀਤੋ ਬੂਡੈ ਹਾਰੋ ਤਿਰੈ ਗੁਰ ਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹੇ ਸਮਝਾਏ ਕੇਮਲ ਰਾਮ ਰਹੋ ਲਿਵਲਾਏ ਸਤਰ ਸਹਿ ਸਰਲਾਰ ਹੈ ਜਾਕੈ ਸਵਾ ਲਾਖ ਪੈ ਕਾਂਬਰ ਤਾਂ ਕੈ ਸੇਖ ਜੋ ਕਹੀ ਹੈ ਕੋਟ ਅਠਾਸੀ ਛਪਨ ਕੋਟ ਜਾ ਕੇ ਖੇਲ ਖਾਸੀ ਮੋਹ ਗਰੀਬ ਕੀ ਕੋ ਗੁਜ਼ਰਾਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾਓ ਤੇਤੀਸ ਕਰੋੜੀ ਹੈ ਖੇਲ ਖਾਨਾ ਚੌਰਾਸੀ ਲੱਖ ਫਿਰੇ ਦੀਵਾਨਾ ਬਾਬਾ ਆਦਮ ਕਹੁ ਕਿਛ ਨਜ਼ਰ ਦਿਖਾਈ ਹੁਣ ਵੀ ਭਿਸ਼ਤ ਹਨੇਰੀ ਪਾਈ ਦਿਲ ਖਲ ਹਲ ਜਾ ਕੇ ਜ਼ਰਦ ਰੂਹਬਾਨੀ ਛੋੜਕ ਤੇਵ ਕਰੈ ਸਹਿਤਾਨੀ ਦੁਨੀਆਂ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਵਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਪਨਹਿ ਸਮਾਨਾ ਭਿਸ਼ਤ ਨਜੀਕ ਰਾਖੋ ਰਹਿਮਾਨਾ ਸਭ ਕੋਈ ਚਲਨ ਕੈਤ ਹੈ ਊਹਾ ਨਾ ਜਾਨੋ ਬੈਕੁੰਠ ਹੈ ਕਹਾਂ ਰਹਾਓ ਆਪ ਆਪ ਕਾ ਮਰਮ ਨਾ ਜਾਨਾ ਬਾਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਖਾਈ ਕੋਟ ਨ ਪਰਲ ਪਗਾਰਾ ਨਾ ਜਾਨੋ ਬੈਕੁੰਠ ਦੁਆਰਾ ਕਹਿ ਕਮੀਰ ਅਬ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ ਕਿਉਂ ਲਿਜੇ ਗੱਡ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ ਰਹਾਓ ਪਾਂਚ ਪਚੀਸ ਮੂੰਹ ਮਦ ਮਤ ਸਰ ਆਡੀ ਪਰ ਬਲ ਮਾਇਆ
पांच पचीस मोह मद मत सर आडी परबल माया जन गरीब को जोर न पहुंचे कहा करो रघुराया काम कबैरी दुख सुख दरवानी पाप पुन दरवाजा क्रोध प्रधान महाबड़ दुंदर तै मन मावासी राजा स्वाद सनाहा टोप ममता को कबुद्ध कमान चढ़ाई तिसना तीर हे कट पीतर ए गढ़ लियो न जाई प्रेम पलीता सुरत हवाई गोला ज्ञान चलाया ब्रह्म अगन सहजे परजाली एके चोट संजाया सात संदोख लै लरने लागा तोरे दोय दरवाजा साध संगत अर गुर की कृपा साध संगत अर गुर की कृपा ते पकड़ो गढ़ को राजा भगवत पीर सकत सिमरन की कटी काल वह फासी दास कमीर चढ़ो गढ़ ऊपर राज लियो अविनाशी गंग गोसाइन गहर गंभीर जंजीर बांध कर खरै कबीर मन न डिगे तन काहे को डराए चरण कमल चित रहो समाए रहाओ गंगा की लहर मेरी टुटी जंजीर मृग छाला पर बैठे कबीर कहे कबीर को संग न साध जल थल राखन है रघुनाथ भैरो कबीर जियो अष्टपदियां कर दूजा एक ओंकार सतगुर प्रसाद आगम द्रागम गढ़ चरस्यो बास जामै जोत करे प्रगास बिजली चमकै होए आनंद जय पौड़े प्रभ बाल गोबिंद एह जियो राम नाम लेव लाग गए जरा मरण छूटे प्रम भागै रहाओ अबरन बरन स्यो मन ही प्रीत हो मैं गावन गावै गीत आनंद शब्द होत चुनकार ज्यों पौड़े प्रभ श्री गोपाल खंडल मंडल मंडल मंडा त्रय अस्थान तीन त्रय खंडा अगम अगोचर रहा अब अंत पार न पावे को तरनी तर मंत कदली पुहप धूप प्रगास रज पंकज में लियो निवास द्वादश दल अब अंतर मंत जय पौड़े श्री कवला कांत अर्ध उर्द मुख लागो कास सुन मंडल में कर प्रगास उहां सूरज नाही चांद आदि निरंजन करे आनंद सो ब्रह्मांड पिंड सो जान मान सरोवर कर स्नान सोहं सो जाको है जाप जाको लिपत न होए पुन अर पाप अबरन बरन काम नहीं शाम अवर न पाइए गुर की साम तारी न टरे आवे न जाए सुन सहज में रहो समाए मन मदे जाने जे कोई जो बोले सो आपे होए जोत मंत्र मन अस्थिर करे कह कबीर सो प्राणी तरे कोट सूर जाके प्रगास कोट महादेव अर कविलास दुर्गा कोट जाके मर्दन करे ब्रह्मा कोट वेद उचरे जो जाचो तो केवल राम आन देव सो नाही काम रहाओ कोट चंद्रमय करहे चिराग सुर तेती सो जेवै पाक नव ग्रह कोट ठांडे दरबार धर्म कोट जाके प्रतिहार पवन कोट चौबारे फिरे बासक कोट सेज बिस्थिरे समुंदर कोट जाके पानी हार रोमावल कोट अठारह भार कोट कमेर भरे भंडार कोटिक लक्ष्मी करे सीगार कोटिक पाप उन बहु हिरहै इंद्र कोट जाकी सेवा करहै छपन कोट जाके प्रतिहार नगरी नगरी ख्यात अपार लट छूटी वरते बिकरार कोट कला खेले गोपाल कोट जग जाके दरबार गंधर्व कोट करे जयकार विद्या कोट सवे गुण कहे तौ पार मराम का अंत न लह बावन कोट जाके रोमावली रावण सेना जय ते छली सहस कोट बहु कहत पुराण दुर्योधन का मथिया मान कंधर्व कोट जाके लवे न तरह अंतर अंतर मनसा हर है कह कबीर सुन सारंग पान देह अभय पद मांगो दान भैरो बाणी नाम दियो जी की कर पहला एक ओंकार सतगुर प्रसाद रेह जीबा करो सत खंड जामना उसर श्री गोबिंद रंगीले जिहबा हर कै नाय सुरंग रंगीले हर हर त्याय रहाओ मिथ्या जेबा अवरै काम निर्वाण पद एक हर को नाम
असांख कोड अन पूजा करी एक न पूजस नामे हरी प्रण मै नाम दे ओहो करना अनत रूप तेरे नारायणा पर तन पर दारा पर हरी ताकै निकट वसे नर हरी जो न भजंते नारायणा तिनका मैं न करो दर्शना रहाओ जिनके पीतर है अंतरा जैसे पास तैसे ओए नरा प्रणवत नाम देओ ना कह बिना ना सुहै बतीस लखना दूध कटोरै गडवै पानी कपल गाए नामे दोहे आनी दूध पियो गोविंदे राय दूध पियो मेरो मन पति आए नाही त घर को बाप रसाए रहाओ सोयन कटोरी अमृत भरी लै नामे हर आगे तरी हेक भगत मेरे हिरदे वसै नामे देख नारायण हसै दूध पियाए भगत कर गया नामे हर का दर्शन पया मैं बौरी मेरा राम पतार रच रच ताको करो सिंगार भले निंदो भले निंदो भले निंदो लोग तन मन राम प्यारे जोग रहाओ बाद विवाद काहू स्यो ना कीजे रसना राम रसायन पीजे अब जी जान ऐसी बनाई मिलो गोपाल निशान बजाई उस्तत निंदा करे नर कोई ना मैं श्री रंग पेटल सोई कबहू खीर खांड क्यो न पावै कबहू कर कर टूक मंगावै कबहू कूरन चने बिनावै ज्यो राम राखे तो रहिए रे भाई हर की महिमा किश कथन न जाई रहाओ कबहू तुरे तुरंग न चावै कबू पाए पनिहो ना पावै कबहू खाड़ सुपेदी सुपावै कबहू भूम प्यार ना पावै पंत नाम दो एक नाम निस्तरा है भगत नाम दो एक नाम निस्तार है जय गुरु मिले ते पार उतारे हास्त खेलत तेरे देहरे आया भगत करत नामा पकर उठाया हिंदड़ी जात मेरी जाद मराया छीपे कै जन्म काहे को आया रहाओ लै कमली चलियो पलटाए देहरे पाछे बैठा जाए ज्यों ज्यों नामा हर गुण उचरे भगत जना का देहरा फिरे पैरे ना पैरों नाम देव जियो का कर दूजा एक ओंकार सतगुर प्रसाद जैसी भूखे प्रीत अनाज तिखा वंत जल सेती काज जैसी मूड़ कुटंब परायण ऐसी नामे प्रीत नारायण नामे प्रीत नारायण लागी सह सुभाए पयो बैरागी रहाओ जैसी पर पुरखा रत नारी लोभी नर तन का हितकारी कामी पुरख कामनी प्यारी ऐसी नामे प्रीत मुरारी साई प्रीत जे आपे लाए गुर प्रसादी दुबदा जाए कबु न टूटस रहा समाए नामे चित लाया सच नाए जैसी प्रीत बारक अरमाता ऐसा हर सेती मन राता प्राण वै नाम देव लागी प्रीत गोविंद बसे हमारे चीत कर की नार त्यागे अंधा पर नारी स्यों काले तंधा जैसे सिंबल देख सुआ बिगसाना अंत की बार मुआ लपटाना पापी का कर अग्ने माहे जलत रहे मिटवे कब नाहे रहाओ हर की भगत न देखे जाए मार्ग छोड़ अमार्ग पाए मूलो भूला आवे जाए अमृत डार लाद बिख खाए ज्यों बेसवा के परे अखारा कापर पहरे करे सिंगारा पूरे तार निहाले सास बांके गले जम का है फास जाके मस्तक लिखो कर्मा सो पज पर है गुर की सरना कहत नाम दे एहो विचार इन विद संतो उतरहो पार संडा मरका जाए पुकारे पड़े नहीं हम ही पचहारे राम कहे कर ताल बजावे चटिया सबे बिगारे राम नामा जप बो करे हृदय हर जी को सिमरन धरे रहाओ बसदा बस कीनी सब राजे बिनती करे पटरानी पुत्र प्रहलाद कहा नहीं माने तिन ताव आवरे ठानी दूसर सभा मिलम अंतर उपाया करसे औद कनेरी गेर तर जल ज्वाला पै राख्यो राजा राम माया फेरी काढ़ खड़ग काल पै कुप मोहे बताओ जो तुहे राख है पीत पितांबर त्रिपवन तणी
थामै थाम माहे हर भाखै हर नाखस जिन नखै बिदार्यो सुर नर किए सनाथा कह नाम दे हम नर हर त्यावै राम अभय पत दाता सुल्तान पूछे सुनबे रामा सुल्तान पूछे सुनबे नामा देखो राम तुम्हारे कामा नामा सुल्ताने बांदिला देखो तेरा हर बीठला रहाओ बिस्मिल गऊ देहो जीवाय नातर गर्दन मारो उठाए बादशाह ऐसी क्यों होए बिस्मिल किया न जीवे कोई मेरा किया कुछ न होए कर है राम होए है सोए बादशाह चढ़ो अहंकार गज हस्ती दिनो चमकार रुदन करे नामे की माए छोड़ राम की ना भजे खुदाए ना हो तेरा पुंगड़ा ना तू मेरी माए पिंड पड़े तो हर गुण गाए करे गजेंद सुंड की चोट नामा उभरे हर की ओट काजी मुडला करह सलाम इन हिंदू मेरा मलिया मान बादशाह बेनती सुनहो नामे सार पर सोना लेहो माल लियो तो दोजक पराओ दीन छोड़ दुनिया को पराओ पावो बेड़ी हाथल पावो बेड़ी हाथो तार नामा गावे गुण गोपाल गंगा जमन जो उल्टी बहे तो नामा हर करता रहे सात कड़ी जब बीती सुनी अजहुन आयो त्रिपवन तनी पाखंतर बाज बजायला गरुड़ चढ़े गोबिंद आयला अपने भगत पर की प्रतिपाल गरुड़ चढ़े आए गोपाल कह न तरण इकोडी करो कहे त लेकर ऊपर तराओ कहे त मोई गऊ देव जियाए सब कोई देखे पति आए नामा प्राणवे सेल मसेल गऊ दुहारी गऊ दुहाई बछरा मेल दुध दोहे जब मटकी भरी लय बादशाह के आगे धरी बादशाह महल में जाए औकट की कट लागी आए काजी मुल्ला बिनती फरमाए बख्शी हिंदू मैं तेरी गाय नामा कहे सुनो बादशाह एहो किश पतिया मुझे दिखाए इस पतिया का एह परवान साज सील चालो सुल्तान नाम दियो सब रिहा समाए मिल हिंदू सब नामे पह जाए जो अब की बार न जीवे गाए ता नाम देव का पतिया जाए नामे की कीरत रही संसार पग जना का ले उदरिया पार सगल कलेस निंदक भया खेद नामे नारायण नाही भेद कर दूजा जो गुरदेव त मिले मुरार जो गुरदेव त उतरे पार जो गुरदेव त बैकुंठ तरै जो गुरदेव त जीवत मरै सत सत सत सत सत गुरदेव झूठ झूठ झूठ आन सब सेव रहाओ जो गुरदेव त नाम दड़ावै जो गुरदेव न दैद सतावै जो गुरदेव पंच ते दूर जो गुरदेव त मर बहु चूर जो गुरदेव त अमृत बाणी जो गुरदेव अकथ कहानी जो गुरदेव त अमृत देह जो गुरदेव नाम जप लेह जो गुरदेव पवन त्रै सूजे जो गुरदेव ऊच पद बूजे जो गुरदेव तसीस आकाश जो गुरदेव सदा साहबास जो गुरदेव सदा बैरागी जो गुरदेव पर निंदा त्यागी जो गुरदेव बुरा भला एक जो गुरदेव ललाट लेख जो गुरदेव कंध नहीं रह जो गुरदेव देहुरा फिरै जो गुरदेव त छापर छाई जो गुरदेव सहज निकसाई जो गुरदेव त अड़सठ नाया जो गुरदेव तन चक्कर लगाया जो गुरदेव त द्वादश सेवा जो गुरदेव सवै बिकमेवा जो गुरदेव त संसा टूटे जो गुरदेव त जमतै छूटे जो गुरदेव त भजल तरे जो गुरदेव त जन्म न मरै जो गुरदेव अठ दस ब्योहार जो गुरदेव अठारह पार बिन गुरदेव वर नहीं जाय नाम देव गुर की शरणाई।

0: ਪਰ ਪਰ ਚੇਤ ਸੰਭਾਲ ਸੋਏ ਸਦਾ ਸਦਾ ਗੋਬਿੰਦ ਭੋਲੇ ਹਮੇ ਸੁਰਤ ਵਿਸਾਰ ਹਮੇ ਮਾਰ ਬੇਕਾਰ ਹਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਓ ਕਰਮ ਪੇਡ ਸਾਕਾਹਾਰੇ ਧਰਮ ਫੁੱਲ ਫਲ ਗਿਆਨ ਪਤ ਪ੍ਰਾਪਤ ਸਮਘੜੇ ਚੁਕਾ ਮਨ ਬਿਮਾਨ ਅੱਕੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚ ਨਾਮ ਪਦ ਕਾ ਧਾਨ ਪੂਰਾ ਹੋਵਾ ਲਗਾ ਸਹਿ ਧਿਆਨ ਮਹਾਰੁਤੀ ਆਵਣਾ ਵੇਖੋ ਕਰਮ ਕਮਾਏ ਨਾਨਕ ਹਰੇ ਨਾ ਸੁਖੀ ਜੇ ਗੁਰਮੁਖ ਰਹੇ ਸਮਾਏ ਮਹਲਾ ਪਹਿਲਾ ਬਸੰਤ ਰੁੱਤ ਆਈਲੇ ਸਰਸ ਬਸੰਤ ਮਾਹੇ ਰੰਗ ਰਾ ਤੇਰਾ ਵਿਲਸੇ ਤੇਰਾ ਚਾਏ ਕਿਸ ਪੂਜ ਚੜਾਵੋ ਲਗ ਪਾਏ ਤੇਰਾ ਦਸਨ ਦਾਸਾ ਕਹੋ ਰਾਏ ਜਗਜੀਵਨੇ ਜੁਗ ਤੇ ਨਾ ਮਿਲੇ ਕਾਏ ਰਾਓ ਤੇਰੀ ਮੂਰਤ ਇੱਕ ਹਾਂ ਬਹੁਤ ਰੂਪ ਕਿਸ ਪੂਜ ਚੜਾਵੋ ਦਿਓ ਧੂਪ ਤੇਰਾ ਅੰਤ ਨਾ ਪਾਇਆ ਕਹਾਂ ਪਾਏ ਤੇਰਾ ਦਸਨ ਦਾਸਾ ਕਹੋ ਰਾਏ ਤੇਰੇ ਸਰਬ ਸੰਤ ਸਭ ਤੀਰਥਾ ਤੇਰਾ ਸਚਨਾਮ ਪਰਮੇਸਰਾ ਤੇਰੀ ਗਤ ਉਦ ਨਹੀਂ ਜਾਣੀਏ ਅਣਜਣ ਨਾਮ ਵਖਾਣੀਏ ਨਾਨਕ ਵਿਚਾਰ ਕਿਆ ਕਹਿ ਸਭ ਲੋਕ ਸਲਾਹੇ ਏਕ ਸਹਿ ਸਿਰ ਨਾਨਕ ਲੋਕਾ ਪਾਵ ਹੈ ਬਲਹਾਰੀ ਜਾਉ ਜਿੱਥੇ ਤੇਰੇ ਨਾਮ ਹੈ ਬਸੰਤ ਮਹੱਲਾ ਪਹਿਲਾ ਸੋਨੇ ਕਾ ਚੌਕਾ ਕੰਚਨ ਕੁਵਾਰ ਰੂਪ ਕੀ ਆਕਾਰ ਬਹੁਤ ਵਿਸਥਾਰ ਗੰਗਾ ਕਾ ਉਦਕ ਕ੍ਰੰਤ ਕੀ ਆਗ ਗਰੁੜਾ ਖਾਣ ਦੁੱਧ ਸੁਗਾੜ ਰੇ ਮਾਨ ਲੇਖੇ ਕਬੂ ਨ ਪਾਏ ਜਮਨ ਭੇਜੈ ਸਚ ਨਾਇ ਰਹਾਓ ਦਸ ਲਿਖੇ ਹੋਵੇ ਪਾਸ ਚਰ ਬੀਦ ਮੁਖਗਰ ਪਾਠ ਪ੍ਰਭਿਨਾ ਮੈਂ ਵਰਨਾ ਕੀ ਦਾਤ ਵਰਤਨੇ ਮੈਂ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੇ ਸੇਖ ਜੋਗੀ ਜੰਗਮ ਭਗਵੇ ਭੇਖ ਕੁਗ੍ਰਹੀ ਕਰਮਾ ਕੀ ਸੰਦ ਬਿਨ ਬੂਜੇ ਸਭ ਖੜੀ ਸੰਬੰਧ ਜਿਤ ਜੀ ਲਿਖੀ ਸਿਰਕਾਰ ਕਰਨੀ ਪ੍ਰਹੋਵਕ ਸਾਰ ਹੁਕਮ ਕਰ ਮੁਰਗਾ ਵਾਰ ਨਾਨਕ ਸਚੇ ਗੇ ਸਿਫਤ ਭੰਡਾਰ ਬਸੰਤ ਮਹੱਲਾ ਤੀਜਾ ਤੀਜਾ ਬਸਤਰ ਤਾਰ ਦਿਗੰਬਰ ਹੋਗ ਜਿਹੜਾ ਧਾਰ ਕਿਆ ਕਮਾਵੈ ਜੋਗ ਮਨ ਨਿਰਮਲ ਨਹੀਂ ਦਸਵੈ ਦੁਆਰ ਭਰਾਮ ਭਰਾਮ ਆਵੈ ਮੂੜਾ ਵਾਰੋ ਵਾਰ ਇੱਕ ਧਿਆਵ ਮੂੜ ਮਨਾ ਪਰ ਉਤਰ ਜਾਹੇ ਇੱਕ ਖਿਨ ਰਾਉ ਸਿਮਰਤ ਸ਼ਾਸਤਰ ਕਰੇ ਬਖਿਆਣ ਨਦੀ ਬੇਦੀ ਪੜ੍ਹੇ ਪੁਰਾਣ ਪਾਖੰਡ ਦ੍ਰਿਸ਼ਟ ਮਨ ਕਪਟ ਕਮਾਏ ਤਿੰਨ ਕੇ ਰਮਈਆ ਨੇੜ ਨਾਹੇ
1: ਜਾ ਕਰ ਦੇ ਜੋ ਬੋਲੇ ਮੇਰੇ ਪ੍ਰਭੂ ਦੇ

Duru va.

Why,

Vahindra, Vahindra, Vahindra, Vahindra.

Why, indeed,

Vahindra.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai, guru. Vai, guru. Vai, guru. Vai, guru.

Vaheguru, Vaheguru, Vaheguru, Vaheguru, Vaheguru, Vaheguru.

साहिब जियो सतनाम श्री वाहे गुरु साहिब जी दंडौत बंदन अनक बा

ਬਾਦਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਜਿਸ ਪਾਸ ਬੈਠਿਆ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਚ ਦੋਖ

ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਟੋਡੀ ਵਿੱਚ ਹੈ ਜੀ। ਅੰਗ 716 ਤੋਂ ਉੱਪਰੋਂ ਸ਼ੁਰੂ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਨੀ ਮਹਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ

Gaspari. Simro, simr, simr, sukh pavo, kal klesh tan mahi mitavo. Simro jas vasambare kai naam japte agante ne kai bhed pran simr sodha akhir kinne ram naam ke akhir kinka ek jis jeev saave ta ki mehma gani na aave kankhi ek dast haro nanak un sang mohe udharo sukhmani sukh amrit prav naam sukhmani sukh amrit prav naam pakti na kai man visram rahao prav ke simran garb naam vase prav ke simran dukh jam nase prav ke simran kal par hare prav ke simran dushman tare prav simrat kash bigan na lage prav ke simran andan jage prav ke simran pao naam vyape prav ke simran dukh na santape prav ka simran sad ke sang sarvan dhan nanak rang prav ke simran rid sid nau nid prav ke simran gyan dhyan tat bodh prav ke simran jap tap pooja prav ke simran vinse dooja prav ke simran teerth ishnani prav ke simran darge mani prav ke simran hoy so phala prav ke simran sufal phala se simre jine ap simraye nanak ta ke lago paaye prav ka simran sabte ucha prav ke simran udre mucha prav ke simran trishna bujhe prav ke simran sab ke sujhe prav ke simran nahi jam trasa prav ke simran purna asa prav ke simran man ki mal jaye amrit naam rid maye samaye prav ji base sad ki rasna nanak jan ka dasan dasna prav ko simre se tanvante prav ko simre se patvante prav ko simre se jan parvan prav ko simre se purkh pradhan prav ko simre se be mohataj prav ko simre se sarv ke raje prav ko simre se sukhvasi prav ko simre sada avnasi simrante lage jine aav de allah nanak jan ki mange rawala prav ko simre se pare upakari prav ko simre tin sad balihari prav ko simre se mukh suhave prav ko simre tin sukh vihave prav ko simre tin atma jita prav ko simre tin nirmal rita prav ko simre tin and kanere prav ko simre base har nere sant kripa te andin jag nanak simran pure bhag prav ke simran karj pure prav ke simran kabun chure prav ke simran har gun bani prav ke simran sahaj samani prav ke simran nechal asan prav ke simran kamal vegasan prav ke simran anad chankar sukh prav simran ka ant na paar simre se jan jin ko brahmaya nanak tin jan sarni paya har simran kar bhagat pravtaye har simran lag ved upaye har simran pae sid jati date ਹਰ ਸਿਮਰਨ ਨੀਚੋ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸੰਤ ਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮ ਦਲੇ ਤਾ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਿਲ ਹੋਵੇ ਅਤ ਪਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ
ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ।

ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾਤ

ਤੋ ਵੇਭਉ ਦੇ ਅਨੀਤ ਸੁਧ ਕਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕਿ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਦਬਾ ਮੂੰਚ ਬਹੁ ਸਿਆਣ ਜਮਕਾ ਭਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੇ ਪੇਖ ਨੇ ਗਗਨੇ ਮੁਜੇ ਕੋਟ ਪਾਵ ਦਰਗੇ ਨਹੀਂ ਸਿਜੇ ਛੂਟ ਸੁਨਾਈ ਉਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨੀ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ

ਜਾਣੇ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟ ਤਾਰ ਨਾਨਕ ਪਾਪ ਪੁੰਨ ਨੀਲੇ ਪਾ ਨਿਰਧਨ ਕੋ ਧਨ ਤੇਰੋ ਨਾਉ ਨਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਏ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਰ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਵਖਾਣੀ ਸਗਲ ਥਾਨ ਤੇ ਉਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜੰਤੂ ਸਾਰ ਸਵਾਰ ਸਿਗਾਰਿਆ ਗਰਭਾਗਨ ਮੈਂ ਜਿਨੇ ਵਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਏ ਨਿਰਗੁਣ ਗੁਣ ਕਸ਼ੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਸੈ

ਪ੍ਰਭਿਆ ਪੈਨ ਆਦ ਅੰਤ ਜੋ ਰਾਖਣ ਹਾਰ ਦੱਸੋ ਪ੍ਰੀਤ ਨ ਕਰੇ ਗੁਆਰ ਜਾਕੀ ਸੇਵਾ ਨੌਣਿੰਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜ਼ੂਰੇ ਤਾਂ ਕੋ ਅੰਦਾ ਜਾਂਤ ਦੂਰੇ ਜਾਕੀ ਟਹਿਲ ਪਾਵੇ ਦਰ ਗਏ ਮਾਨ ਤਿਸੇ ਵਸਾਰੇ ਮੁਗਦ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਰ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਥਿਰ ਕਰ ਮਾਨੇ ਜੋ ਹੋ ਮਨਸੋ ਦੂਰ ਪੁਰਾਣੇ ਛੋੜ ਜਾਏ ਤਿਸਕਾ ਸਰਮ ਕਰੇ ਸੰਸਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਸੁਣਾਏ ਕਿਸ ਕਰੇ

ਸੁਣਨ ਦਾ ਕੈਸੇ ਮਾਰਗ ਪਾਵੇ ਕਰਗੇ ਲਿਓ ਨਿਭਾਵੇ ਕਹਾਂ ਬਜਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੋਂਗ ਜਤਨ ਕਰੇ ਤੋ ਵੀ ਸੁਰਭੰਗ

ਸੁਆਇ ਨਾਨਕ ਕਉ ਨਸੀ ਜੇ ਬਿਨ ਆਵੇ ਪਤ ਜਾਏ ਅਸ਼ਟਪਦੀ ਦਸ ਬਸੂਲੇ ਪਾਛੇ ਪਾਵੇ ਇੱਕ ਬਸਤ ਕਾਰਨ ਵਿਖੋੜ ਗਵਾਵੇ ਇੱਕ ਵੀ ਨ ਦੇ ਦਸ ਭੀਰ ਲੇ ਤੋ ਮੂੜਾ ਕੋ ਕਾਂਕਰੇ

ਉਲਾਸ ਆਪਣੀ ਪ੍ਰਤੀਤਿਆ ਆਪਣੀ ਅਮਾਨ ਕਿਸ਼ ਬੋਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਿਆ ਵੀ ਖੋਵੇ ਬੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਨ ਨੇ ਮਾਥੇ।

ਤਨ ਧਨ ਕੁਟੰਬ ਸੰਭਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜੋਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਦੀ ਅਸਵਸਤਰਾ ਮਿਥਿਆ ਰੰਗ ਸੰਗ ਮਾਇਆ ਪੀ ਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਜੂਪੁਰ ਕਰਤ ਘੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰਨਿੰਦਾ ਸੁਨੇ ਮਿਥਿਆ ਅਸਤ ਪਰਦਵ ਕੋਹਿਰੇ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਧਾਵੇ ਮਿਥਿਆ ਮਨ ਪਰ ਲੋਭ ਲੁਭਾਵੇ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਵਾਸਲੇਦ ਵਿਕਾਰਾ ਬਿਨ ਬੂਜੇ ਮਿਥਿਆ

ਸਤਿਨ ਮੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਨ ਸਗਲ ਦੇ ਰਹਿ ਸਭ ਕਿ ਜਾਣੇ ਆਤਮ ਕੀ ਰਹਿ ਜਿਸ ਪਾਵੇ ਤਿਸ ਲੈ ਲੜ ਲਾਏ ਤਾਂ ਤੁਰੰਤ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ

ਸੁਰਤਾ ਕੋ ਜਾਵ ਜੇ ਪ੍ਰਸਾਦ ਰਿਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚਰੇ ਮਨ ਮੇਰੇ ਤੂੰ ਤਾਂ ਸਿਉ ਰਾਚ

ਕੇਵਲ ਪਾਰ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ ਸਾਧੂ ਕੈ ਸੰਗ ਸੋਤਨ ਪਾਵੇ ਜਿਸ ਧੰਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧਕ ਸੰਗ ਸੁਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ

ਤਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟਮਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਨਿਮਕ ਨਿਮਕ ਠਾਕੁਰ ਨਮਸਕਾਰੇ ਨਾਨਕ ਗੁਆ ਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਰਿਆ ਰੂਪ ਨ ਭਿਖੇ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨ ਨਾ ਸੁਨੇ ਕਾਉ ਕੀ ਨਿੰਦਾ ਸੰਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸ ਨ ਮੰਤੇ ਟਰੇ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ

ਸੰਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਸਾਰ ਸੰਗ ਪਾਪਾ ਮਲਖ ਹੋਵੇ ਤੇ ਭਗਵਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨੋ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਹੈ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਜੈ ਮੂਲ ਸੁਖ ਮੈਂ ਜਾਣੇ ਅਸੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰ ਰੋਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸਨ ਦੇਹੀ ਆਇਆ ਦਾਸ ਸੰਤਨ ਭਾਇਤ ਨ ਪਾਇਆ ਸਦਾ ਨਿਕ ਨਿਕਟ ਹਰ ਜਾਣ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ।

ਤੈਸਾ ਸਵਰਨ ਤੈਸੀ ਅਸਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਪਰ ਕਹੀਏ ਜੀਵਨ ਮੁਕਤ ਪਾਰ।

ਦੇ ਅਨੁਕ ਪ੍ਰਕਾਰ ਅਸ਼ਪਦੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਵਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਵਕਾ ਵਿਚਾਰੇ, ਕਈ ਕੋਟ ਨਵਤਨ ਨਾਮ ਤੇ ਆਵੇ, ਨਾਨਕ ਕਰਦੇ ਕਾ ਅੰਤ ਨ ਪਾਵੇ, ਕਈ ਕੋਟ ਭੈ ਅਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਾ ਕਠੋਰ, ਕਈ ਕੋਟ ਭਿਗ ਆਤਮ ਨਿਕੋਰ, ਕਈ ਕੋਟ ਪਰਦਤ ਕੋਹਰੇ, ਕਈ ਕੋਟ ਪਰ ਦੁਖ ਨ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਭਰਮਾਏ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਦੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਬੋ ਪਾਏ, ਕਈ ਕੋਟ ਪਾਥਰ ਬਿਰਖ ਨਿਪਜਾਏ, ਕਈ ਕੋਟ ਪੌਣ ਪਾਣੀ ਵੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸਿਅਰ ਸੂਰਨ ਖਤਰ, ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂਤ ਧਾਰੇ, ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਤਾਰੇ, ਕਈ ਕੋਟ ਰਾਜਸਥਾਮ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸ, ਕਈ ਕੋਟ ਕੀਏ ਰਤਨ ਸਮਾਉਂਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਗ ਕਿਨ ਪ੍ਰਸਾਜ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਬਦਾਲ ਕੇ ਵਾਸੀ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋਨੀ ਫਿਰੇ, ਕਈ ਕੋਟ ਬੈਠਦੀ ਖਾਏ, ਕਈ ਕੋਟ ਘਾਲੇ ਥਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਦੈ ਤੈ ਰਾਖੇ, ਨਾਨਕ ਸਭ ਕਿਸ ਪ੍ਰਭ ਕੇ ਹੱਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ, ਆਤਮ ਮੈਂ ਪਾਰ ਬਣ ਲਾਂਦੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਨਾਸ, ਕਈ ਕੋਟ ਮਾਂਗੇ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ,

ਕਈ ਜੁਗਤ ਕੀਨੋ ਵਿਸਤਾਰ। ਕਈ ਬਾਰ ਬਸਰੇ ਉਪਸਾਰ ਸਦਾ ਸਦਾ ਇੱਕ ਇੱਕ ਓਂਕਾਰ। ਕਈ ਕੋਟ ਕੀਨੇ ਬਹੁ ਭਾਤ ਪ੍ਰਭਤੇ ਹੋਏ ਬ੍ਰਹਮਾ ਸਮਾਦ ਤਾਕਾ ਅੰਤ ਨਜਾਨੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਕੇ ਦਾਸ ਤਿਨ ਹੋਵਤੇ ਆਤਮ ਪ੍ਰਗਾਸ।

ਭਾਖੇ ਪ੍ਰਭਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਔਰ ਨਾ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋ ਤੁਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤੁਸ ਭਾਵੇ ਸੋਈ ਕਰੇ ਅਣਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪ ਨਾ ਬਚੇ ਭਰਮੇ ਭੂਲਾ ਦੇ ਦਿਸਤਾਵੇ ਨਿਮਾਏ ਚਾਰ ਕੁੰਡ ਪਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਮੇ ਨੀਚ ਕੀਰ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ਼

ਜੀਓ ਜੋ ਤਿਸ ਭਾਵੇ ਸੋਈ ਫੁਨ ਦੀਓ। ਕਬੂ ਉਚ ਨੀਚ ਮੈਂ ਵਸੇ ਕਬੂ ਸੋਗ ਹਰ ਕਰੰਗ ਹੱਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਣਹਾਰ।

ਸੁਖੀ ਵਸੇ ਮਸਕੀਨੀਆਂ ਆਪ ਨਿਵਾਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਓ ਸਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਬੁੱਤ ਵਿਸ਼ਟਾ ਕਾ ਜੰਤ ਆਪਸ ਕੋ ਕਰਮ ਬੰਧ ਕਹਾਵੇ ਜਨ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਘੁਮਾਨ ਸੋ ਜਨ ਨਾਨਕ ਦਰਗੇ ਧਨ ਭੂਮਿਕਾ ਜੋ ਕਰੇ ਘੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕਿਸ ਕੋ ਪਾਵੇ ਤਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਿਸ ਸੰਗ ਨ ਜਾਵੇ ਬੋ ਲਸ਼ਕਰ ਮਨ ਉਪਰ ਕਰਿਆ ਬਲ ਪੀਤਣ ਤਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਦ ਕਿਸੇ ਨਾਮ ਵਧੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਹ ਤਾਰੇ ਸਰਮ ਪਾਵੇ ਸਗਲੇ ਬਿਰਤਾਰੇ ਅਨਗਤ ਵਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨੁ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਕਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ

ਪਾਈ ਸੰਤ ਕੇ ਦੁਖਨ ਆਰ ਜਾ ਘਟੇ ਸੰਤ ਕੇ ਦੁਖਨ ਜਮਤੇ ਨੀ ਛੁੱਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਗੋਰਖਿਆ ਕੋਏ ਸੰਤ ਕੇ ਦੁਖਨ ਥਾਨ ਭ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਵੀ ਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗਜ ਨਵੇ

ਨਾਨ ਸੰਤ ਪਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਓ ਮਿਲਾਏ ਜਿਉਂ ਜਲ ਵਿਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੇ ਜਿਉਂ ਭਾਵ ਕੀ ਤਨ ਨਹੀਂ ਤਰਾਪੈ।

ਸੰਤ ਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨਾ ਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨ ਦਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ।

ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਹਰ ਅਰਜਸ ਕਹਿਤ ਸਰਵ ਰੋਗ ਤੇ ਅਰਜਨ ਰਹਿਤ ਅੰਦਰ ਕੀਰਤਨ ਕੇਵਲ ਵਖਿਆਣ ਕ੍ਰਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਢੀਏ ਜਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨ ਲਾਗੇ ਦੂ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਸੋ ਹਿਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਵਿਸਤੇ ਡਰੇ ਜੈਸਾ ਸਤ ਐਸਾ ਦਿਸ਼ਟਾਇਆ ਆਪਣੇ ਘਰ ਚ ਮੈਂ ਆਪ ਸਮਾਇਆ।

தினமந்தம் பிரபு கே சேவக உதாரண பிரபு கே சேவக தூப சாரணி அப்பே மேல கிருபால குருகா சப்ஜ பை நியால உன்கீ சேவா சோயி லாகே ஜிஸ்னு கிருபா கரே வடபாகே நாம் ஜப்த பாவே விஸ்ராம் நானக் தின் புர கோ உத்தம கர்மான் ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਆਜ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਹੈ ਸਤ ਇਸ਼ਟਾਨਾ ਜਿਸ ਦੇ ਉਪਜੇ ਤੇ ਸਮਾਏ ਸਮਾਏ ਹੋਏ ਸੁਖ ਨਿਧਾਨ ਨੂੰ ਬਣੇ ਆਏ ਆਪਸ ਕੋ ਆਪ ਦੀਨੋ ਮਹਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਮਿਰਤਾ ਜਾਨਣ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਦਿਸ ਬੁਲਿਆ ਰਸ਼ਪਦੀ ਟੂਟੀ ਗਾਨਣ ਹਾਰ ਗੋਪਾਲ ਸਰਬ ਜੀ ਆਇਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਤੇ ਬਿਰਤਾ ਕੋਈ ਨਾ ਆਏ ਰੇ ਮਨ ਮੇਰੇ ਸਰਾਰ ਜਾਵ ਅਵਨਾਸੀ ਪ੍ਰਭ ਆਪੇ ਆਪ ਵਿਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏ ਕਰ ਨਾਮ ਰੂਪ ਬੰਦ ਹੋਏ ਨਾਹੀ ਮੋਏ ਪ੍ਰਭ ਕੀ ਜੋਰ ਸਲਕਟ ਸੋਏ ਧਨਵੰਤਾ ਹੋਏ ਕਿਆ ਕੋ

ਸਕੋ ਆਪਣਾ ਜੀਓ। ਸਾਧਕੀ ਤੂਰ ਕਰੋ ਇਸ਼ਨਾਨ, ਸਾਧੂ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਕ ਵਿਘਨ ਦੇ ਸਾਧੂ ਰਾਖੇ ਹਰ ਗੁਣ ਗਾਏ, ਅੰਮ੍ਰਿਤ ਰਸ ਚੱਕੇ ਓੜ ਗਏ ਸੰਤਾਂ ਦਾ ਰਾਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀ ਵਾਲਣ ਹਾਰ, ਭੁੱਖੇ ਕੋ ਦੇਵ ਤੇ ਆਧਾਰ, ਸਰਬਨਿਧਾਨ ਜਾ ਕੇ ਦ੍ਰਿਸ਼ਟੀ ਮਾਏ, ਪੁਰਬ ਲਿਖੇ ਕਾ ਲੈਣਾ ਪਾਏ, ਸਭ ਕੇ ਤਿਸਕਾ ਹੋ ਕਰਨੇ ਜੋ ਤਿਸਮਿਨ ਦੂਸਰ ਹੋ ਅਨ ਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਨਿਰਮਲੇ ਕਰਨੀ ਕਰਕੇ।

ਸਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਤਿਰੇ ਕੀ ਚੜਨੀ ਪਾਓ ਨਾਨਕੇ ਮਨੇ ਅਨਰਾਓ ਨਾਨਕ ਕੈ ਮਨੇ ਓ ਅਨਰਾਓ ਮਨਸਾ ਪੂਰਨ ਸੜਨਾ ਜੋ ਜੋ ਕਿਰਪਾਇਆ ਜੋ ਕਿਰਪਾਇਆ ਸੋਈ ਹੋਗ ਹਰਨ ਪਰ ਜਾ ਕਾ ਨੇਤਰ ਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਰੂਪ ਮੰਗਲ ਸੱਜਾ ਕੇ ਸਰਬ ਦੁਖ ਸੁਨੇਹ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸਮੇ ਭੋਗੀ।

ਸੂਤ ਸਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇ ਸੇ ਤੈਗੁਣ ਮੈਂ ਜਾਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇ ਕਰੇ ਕਰੰਗ ਨਾਨਾ ਵਿਦ ਕੀਨੂ ਵਿਸਥਾਰ।

ਕਰਤੂਰ ਸਤ ਸਤ ਜਾਕੀ ਬਾਣੀ ਸਤਿਪੁਰਖ ਸਮਾਇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਈ।

ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਭਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਬੇ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਰੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ।

ਉੱਚੇ ਪ੍ਰਕੇ ਸੇਵ ਗੂਜ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵ ਦਿਸ ਪ੍ਰਟਾਇਆ ਨੇਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਰਾਖੇ ਜਿਸਕਾ ਸਾਸਨ ਕਾਟ ਦਿਆ ਕੋ ਰੱਖ ਦੇ ਕਰਾਤ ਮਾਨ ਜਤਨ ਕਰਤਵ ਭਾਤ ਕਰਤਵ ਬਿਰਥੇ ਜਾਤ ਮਾਰੇ ਨਾ ਰੱਖੇ ਅਵਨ ਕੋਏ ਸਰ ਜੀਆਂ ਕਾ ਰੱਖ

ਮੁੱਦ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਸ਼ਾਨੇ ਤਿਸਕੀ ਮਹਿਮਾ ਏ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਹਿ ਏਕ ਨ ਜਾਨੋ ਆਠ ਪੈਰ ਪ੍ਰਭ ਸੇ ਜੂਰੇ ਕੌ ਨਾਨ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਾਣੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਵ ਦੋਖਾ ਦਾਤਾ ਤਿਸਕੀ ਸਰਨ ਸਰ ਸੁਖ ਪਾਵੇ ਤਿਸਕੇ ਦਾ ਸਭ ਭਾਵ ਮਿਟਾਵੇ ਅਵਰ ਸਿਆਨ ਸਗਲੀ ਛਾਟ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕ ਗੁਰਸਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਢੇ ਗੁਰ ਕਾ ਸਿੱਖ ਵਿਕਾਰ ਦੇ ਹਾਡੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਉਡ ਭਾਗੀ ਹੈ ਸਤਿਗੁਰ ਸਿੱਖਾ ਹਲਦ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੇ।

ਅਪਰਾਧ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀ ਇਸ ਵਿਸ਼ਵ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਰ ਜਾਣੇ।

ਸਿਆਣ ਬੁਲਾਇਆ ਨਾ ਜਾਈਏ, ਨਾਨਕ ਐਸਾ ਗੁਰਮੁਟ ਭਾਗੀ ਪਾਈਐ। ਸਫਲ ਦਰਸ਼ਨ ਭੇਖਤ ਮੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਰਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੇ ਹੋ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨ ਜਿਸ ਪਾਵੇ ਤਿਸ ਲੈ ਮਿਲਾਏ ਜੇ ਬਾਏ ਕੁਸਤ ਨੇਕ ਸਤਪੁਰਖ ਪੂਰਨ ਵਿਵੇਕ ਬੋਲ ਨ ਪਹੁੰਚ ਪ੍ਰਾਣੀ ਗਮ ਗੋਚਰ ਪਰਮ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿੰਨੇ ਨਾ ਪਾਈ ਅਨਕ ਭਗਤ ਬੰਧਨਿਤ ਕਰੇ ਚਨਕ ਮਨ ਹਿਰਦੇ ਸਿਮਰੇ ਸਤ ਬਲਿਆਰੀ ਸਤਿਗੁਰੇ ਆਪਣੇ ਨਾਨ ਜਿਸ ਪ੍ਰਸਾਦ ਹੈ ਸਵਰਵ ਜਪਣੇ ਉਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਨ ਸੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪਰਟੇ ਗੁਣਦਾਸ

ਵਰਤਾਏ ਅੰਨ ਪਿਆ ਦੁੱਖ ਨਾਠੇ ਭਾਏ ਜਨ ਮਨ ਕੇ ਮਿਟੇ ਅੰਦੇਸੈ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਕਹਿ ਨਸੇ ਇਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾ ਚੁੱਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਣ

ਮਾਨ ਮਿਟ ਜਾਵੇ। ਜੇ ਧਨ ਕੋ ਚਾਰ ਕੁੰਟੜ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕੋ ਨਿਤਬਾਸ਼ੇ ਮੀਤ ਸੋ ਸੁਖ ਸਾਧੂ ਸੰਗ ਪੁਰੀਤ। ਜਿਸ ਸੋ ਬਾ ਕੋ ਕਰੇ ਭਲੀ ਕਰਨੀ ਸਾਸੋ ਬਾ ਭਜਰ ਕੀ ਸਰਨੀ। ਅਨਕੂ ਬਾਵੀ ਰੋਗ ਨ ਜਾਏ ਰੋਗ ਮਿਟੇ ਹਰੇ ਔਖਦ ਲਾਏ। ਸਰਨ ਨਿਧਾਨ ਮੈਂ ਹਰ ਨਾਮ ਨਿਧਾਨ ਜਪਨਾਨ ਦਰਗੇ ਪ੍ਰਵਾਨ।

ਨਿਰਮਲ ਹੋਏ ਤੁਮਾਰੋ ਚੀਤ। ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ। ਆਪ ਜਪੋ ਆਪਰਾ ਨਾਮ ਜਪਾਵੋ, ਸੁਣਤ ਕੈਦ ਰਹਿਤ ਗਦ ਪਾਓ। ਸਾਰਭੂਤ ਸਦਾ ਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ।

ਚਿੰਦ ਵਿਸ਼ੇਸ਼ ਗੁਨਾਲ ਸਾਧ ਸੰਗਰਾਹ ਸਨਾਮ ਸੰਭਾਲ ਚਾਰ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਵਹਾਰੀਆਂ ਸੁਖ ਦਰਗੈ ਜੈਕਾਰ ਸਰ ਨਿਰੰਤਰ ਏਕੋ ਦੇ ਕੋ ਨਾਨ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ

ਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਦ ਫਿਰਦ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਸਕ ਜਨ ਜਾਤੇ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਸਰਦਾ ਪੂਰ

ਰਬ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਨਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨ ਪਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦਈਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕਬਿਰਲਾ ਰਾਖੇ ਸੋ ਕਿਉਂ ਵਿਸਰੇ ਜੇ ਵਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ

ਨਾਥ ਗੋਬਿੰਦ ਗੋਪਾਲ ਸਰਬ ਕਢਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਿਨਾਂ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਦਮ ਨਿਰਗੁਣ ਆਰ ਨੀਚ ਜਾਣ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਕੁੰਡ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਬਲ ਸੰਗੀਤ ਰਸਨਾ ਜਪਦੀ ਹਰ ਨੀਤ ਬਲੀ ਸੁਕਰਣੀ ਸੋਭਾ ਧਨਵੰਤ ਦੇਵ ਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਭ ਸੁਖ ਨਾਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਬਿਰਜਾ ਬਸ਼ਪਤੀ ਜਮਾਕਾਰ ਹੋਏ ਕਿਸ਼ਨਾ ਦ੍ਰਿਸ਼ਟੇ ਦਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਣ ਸਮਾਧ ਬੈਰ ਵਿਰੋਧ ਕੇ ਸੰਕਮਾਤ

ਅਗਰਗਮ ਅਪਾਰ ਆਪਣਾ ਸੀ ਸੁਖੇ ਆਪਣੇ ਆਸਨ ਦੈ ਜਨਮ ਮਨ ਕੋ ਕਾਮਨਾ ਸੰਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਸੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕੇ ਪੂਛ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ।

z umu a z manu zare. Testa javar kaku jaye sabse ek nanjan aye ji ki jugd jaake sab aad antar bahar janu saad gun nidhan byant bahar nanak das da vlihar ਪੂਰਨ ਪੂਰੇ ਦਿਆਲ ਸਭ ਉਪਰੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਵਿਆਹ ਪ੍ਰਿਤ ਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਦੇ ਤਿਆਦ ਜਿਸ ਭਾਵ ਇਸ ਲੈ ਮਿਲਾਏ ਭਗਤ ਕਰੇ ਹਰ ਕੇ ਗਾਏ

ਭਰਪੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਜਾਏ ਸਰਭੂਤ ਆਪ ਵਰਤਾਰਾ ਸਰਬਨੈਣ ਆਪ ਵੇਖਣਾਰਾ ਸਰਲ ਸਮਗਰੀ ਜਾਗਾ।

ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਵਾਰੰਵਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ ਸੰਤ ਕਮਾਵਤ ਹੋ ਤੂੰ ਉਧਾਰ ਆਪ ਤੇਰੇ ਲੋਕਾਂ ਨੇ ਸਤਾਰ

ਪ੍ਰਸਾਦ ਸੰਗ ਲੈਣ। ਸੋ ਪ੍ਰਸੰਨ ਪੈ ਗੁਰਦੇਵ, ਪੂਰਨ ਹੋਏ ਸੇਵਕੀ ਸੇਵ, ਆਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਰਸਨਾ ਕਹਤੇ ਕਰ ਪ੍ਰਸਾਦ ਦੇ ਅਪ੍ਰਧਾਰੀ ਨਾਨਕ ਨਿਵੀਖੇ ਪੁਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰ ਨਾਮ ਜਿਸ ਮਨ ਵਸੇ ਸੋਤ ਨਿਧਾਨ। ਸਰਬ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਹੇ ਸਭ ਤੇ ਊਚ ਪਾਏ ਅਸਥਾਨ ਬੋਰ ਨ ਹੋਵੇ ਆਵਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨ ਜਿਸੇ ਪ੍ਰਾਪਤ ਹੋਏ ਖੇਮ ਸਾਂਧ ਰਿਧ ਨਵ ਨਿਦ ਬੁੱਧ ਗਿਆਨ ਸਰਬ ਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮ ਪ੍ਰਗਾਸ ਸਭ ਕੇ ਮੰਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇ ਤਾ ਸਮਦਾਸੀ ਏਕ ਦਿਸ਼ਟੇ ਤਾਏ ਫਲ ਤਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਨਿਧਾਨ ਜਪੇ ਮਨ ਕੋਏ ਸਭ ਜੁਮੇ ਤਾ ਕੀ ਕਤੋਏ।

ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਜੁਨੇ ਸੈ ਭੰਗ ਗੁਰਪ੍ਰਸਾਦਿ ਜਪਿ

ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਉਂ ਸਚਿਆਰਾ ਹੋਈਐ ਕਿਉਂ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸੋ ਇੱਕ ਹੁਕਮੀ ਸਦਾ ਪਵਾਈ ਹੈ।

ਵਾਰ ਜੋ ਤੁਧ ਪਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖਿਆ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ

ਦਣ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀਂ ਕੀਤਾ ਜਾਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਕਵਾਤ ਸਹਿ ਸਹਿਠਾਰਾ ਕਹਿਣ ਕਤੇ ਬਾਸ ਲੋਕ ਤਾਤ ਲੇਖਾ ਹੋਏ ਤਾਂ ਲਿਖੀਏ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਤਿਸੁਰਤ ਨਾ ਪਾਈਆ

ਪਿਆਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਹੋ ਜਾਣੇ ਜੇ ਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸਿਫ ਕੇ ਜਿਸ ਨੂੰ ਬਖਸ਼ੇ ਸਿਫ

ਜਾਣਾ ਸਾਚਾ ਸੋਏ। ਜੇ ਕੋ ਆਖਿਆ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾ ਰਾਂ ਗਾਵਾ। ਸੋ ਦਰ ਕਿਹਾ ਸੋ ਕਰ ਕਿਹਾ ਜਿਤਬਾ ਸਰਵ ਸੰਭਾਲੇ ਵਾਜੇ ਨਾਦਾ ਨੇਕਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਨ ਕੇਤੇ ਗਾਵਣ ਹਾਰੇ। ਗਾਵਾ ਤੋਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਾ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਈ ਧਰਮ ਵਿਚਾਰੇ। ਗਾਵਾ ਈਸ਼ਰ ਬ੍ਰਹਮਾ ਦੇਵੇ ਸੋਹਣ ਸਦਾ ਸੁਵਾਰੇ। ਗਾਵਾ ਇੰਦਨ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ। ਗਾਵਾ ਸਿਹਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵਾ ਵੀਰ ਕਰਾਰੇ। ਗਾਵਨ ਪੰਡਤ ਪੜ੍ਹਨ ਰੱਖੀ ਸੁਰ ਦੁਖ ਦੋ ਵੇਦਾਂ ਨਾਲੇ। ਗਾਵਾ ਮੋਣੀਆਂ ਮਨਮੋਹਨ ਸੁਰਗਾ ਮਚ ਪਿਆਲੇ। ਗਾਵਨ ਰਤਨ ਪਾਏ ਤੇਰੇ ਅੜਥਰ ਤੀਰਥ ਨਾਲੇ।

ਏਤ ਰਾਏ ਪਤ ਪਵਣੀਆ ਚੜਿਆ ਹੋਇਆ ਕੇਸ ਸੁਣ ਗੱਲਾ ਆਕਾਸ ਕੇ ਟਾਇਆ ਰੇਸ ਨਾਨਕ ਨਦਰੇ ਪਾਈਐ ਕੂੜੀ ਕੂੜਾ ਠੇਸ ਆਖਣ ਜੋਰ ਚ ਪੈ ਨਾ ਜੋਰ ਜੋ ਨਾ ਮੰਗਣ ਦੇਣ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋ ਨਾ ਰਾਜਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁਟਾਏ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪੌਣ ਪਣੇ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਤਾਲ ਤਿਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੇ ਸੋਨ ਪੰਜ ਪਰਵਾਨ ਕਰਨ ਨਦਰੀ ਕਰਮ ਭਵੈ ਨਿਸਾਨ ਕੱਚ ਬਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਅੱਖ ਹੋ ਕਰਮ ਕਿਤੇ ਬਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾ ਨਰਿੰਦ ਕਿਤਿਆ ਸੁਰਤੀ ਸੇਵ ਕਿਤੇ ਨਾਨਕ ਅੰਤ ਨਾ ਅੰਤ

ਸਦਾ ਸਰਵਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭੁਜੰ ਪ੍ਰਜਾ ਛੰਦ ਨਮਸਤਮੰ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਭੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਛੇਦੇ ਨਮਸਤਮ ਗਾਦੇ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੋ ਏਕੇ ਨਮਸਤਮ ਅਨੇਕੈ ਨਮਸਤਮ ਭੂਤੇ ਨਮਸਤਮ ਜੁਪੇ ਨਮਸਤਮ ਨਿਰਕਰਮੇ ਨਮਸਤਮ ਨਿਰਭਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਦਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤਮ ਭੂਤੇ ਨਮਸਤਮ ਲੋਕੇ ਨਮਸਤਮ ਸ਼ੋਕੇ ਨਮਸਤਮ ਨਿਰਤਾਪੇ ਨਮਸਤਮ ਥਾਪੇ ਨਮਸਤਮ ਤ੍ਰਮਾਨੇ ਨਮਸਤਮ ਨਿਧਾਨੇ ਨਮਸਤਮ ਗਾਹੇ ਨਮਸਤਮ ਵਾਹੇ ਨਮਸਤਮ ਤ੍ਰਿਵਰਗੇ ਨਮਸਤਮ ਸਰਗੇ ਨਮਸਤਮ ਪ੍ਰਭੋਗੇ ਨਮਸਤਮ ਸੰਯੋਗੇ ਨਮਸਤਮ ਅਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਸਤ ਰੰਮੇ ਨਮਸਤਮ ਜਲਾਸ਼ਰੇ ਨਮਸਤ ਨਿਰਾਸ਼ਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਵਜਵੇ ਨਮਸਤ ਸਤ ਵਜਵੇ ਦੇਸੇ ਨਮਸਤਮ ਭੇਸੇ ਨਮਸਤ ਨਿਧਾਮੇ ਨਮਸਤ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤਮ ਭੇਵੇ ਨਮਸਤ ਜਨਮੇ ਨਮਸਤ ਸੋ ਬਨਵੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤਮ ਵਰਨੇ ਨਮਸਤਮ ਵਰਨੇ ਨਮਸਤ ਜਰਾਰ ਨਮਸਤਮ ਕਰਤਾਰਮ ਨਮੋ ਸਰ ਧੰਦੇ ਨਮੋ ਸਤ ਬੰਦੇ ਨਮਸਤ ਸਾਕੇ ਨਮਸਤ ਨਿਵਾਕੇ ਨਮਸਤ ਰੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਤਰਾਗੇ ਨਮਸਤ ਸੁਭਾਗੇ ਨਮੋ ਸਰ ਸੋਖ ਨਮੋ ਸਰ ਭੋਖ ਨਮੋ ਸਰ ਕਰਤਾ ਨਮੋ ਸਰ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰ ਦਿਆਲੇ ਨਮੋ ਸਰ ਬਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਰਾਮ ਹੈ ਕਾਮ ਹੈ ਦੇਹ ਹੈ ਬੇਹ ਹੈ ਜੀਤ ਹੈ ਭੀਤ ਹੈ ਤ੍ਰਮਾਨ ਹੈ ਦਾਨ ਹੈ ਤ੍ਰਿਵਰਗ ਹੈ ਸਰਗ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੇਂ ਤਵਾ ਪ੍ਰਸਾਦ ਸਵਈਐ ਸਰਾਵ ਸੁਧ ਸਮੂਹ ਸਦਾਨ ਕੇ ਦੇਖ ਪ੍ਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਦਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਉਨ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਦੇਖ ਰਤੀ ਬਨੇ ਕਰਤੀ ਕੇ।

ਜੀਤ ਪੇਰੇ ਸਬਦ ਹੇਸ ਜਾਨ ਕੁਬਾਜ ਢੋਲ ਮਿਰਦੰਗ ਨਗਾਰੇ ਗੂੰਜ ਗੂੜ ਖਜਾਨ ਕੇ ਸੁੰਦਰ ਸਤਹੀ ਹੈ ਰਾਜ ਜਾਰੇ ਭੂਤ ਭਵਿੱਖ ਭਵਾਨ ਕੇ ਭੁਪਤ ਕੌਣ ਗਨੇ ਨਹੀਂ ਜਾਤ ਵਿਚਾਰੇ।

ਜੋਗੇ ਹੋ ਪਰ ਲੋ ਗੁਆਇਓ। ਬਾਸ ਕੀ ਹੋਵੇ ਕਿਆਨ ਸਵੈਠ ਕੇ ਐਸੇ ਐ ਸਵੈ ਸਵਦਾਇਓ ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭਾਇਓ ਕਾਉ ਲਪਾਨ ਪੂਜ ਤਰਿਓ ਸਿਰ ਕਾਉ ਲਲਿੰਗਰੇ ਲੁਟਕਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਚੌਪਈ ਬਹੁ ਕਵੇ ਵਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰਸਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨ ਮਾਰੇ ਹਮਾਰਾ ਆਪਣਾ ਜਾਨ ਕਬੂਲ ਪਾਰਾ ਹਮਰੇ ਦੁਸਵੇ ਦੂੰਗਾ ਵੋ ਆਪਾ ਦੇ ਮੋਹ ਬਚਾਵੋ ਸੁਖੀ ਵਸੇ ਮੋਰੋ ਪਰਿਵਾਰਾ ਸੇਵ ਸਿੱਖ ਸਵੇ ਕਰਤਾਰਾ ਮੋਹ ਰਸਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆ ਸੰਘਰੀਏ।

ਮਰਿਆ ਬਹਾਦੇ ਮੁਝੇ ਵਰਿਆ ਮਨ ਕਾਲ ਕਾ ਤਰਾਸਨ ਮਰਿਆ ਹੂ ਜੋ ਸਦਾ ਹਮਾਰੇ ਪੱਛਾ ਸੀ ਜੋ ਕਰਿਓ ਰਚਾ ਰਾਖ ਲਿਓ ਮੋਏ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤਮੋ ਪੁਰੀਜ ਤਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵਜੀਵ ਅਵਤਾਰਾ ਕਾਲ ਪਾਏ ਕਰਵ ਸਿੰਘ ਪ੍ਰਕਾਸ਼ ਸਾਹਿਬ

ਦਿਨ ਦੇਖੇ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾਜਨੇ ਆਪ ਸੁਵਾਰੀ ਸਿਵਕੁਨ ਕੋ ਸਭ ਗੁਣ ਸੁਰਦੀਓ ਸ਼ਤਰਨ ਕੋ ਪਲ ਮੋਬਦ ਕੀਓ ਕੜ ਕੜ ਕੇ ਅੰਦਰ ਕੀ ਜਾਨ ਭਲੇ ਬੁਰੇ ਕੀ ਭੀਰ ਪਛਾਣ ਚੀਟੀ ਤੇ ਕੁੰਚਰ ਸੂਲਾ ਸਪਰ ਕਿਰਪਾ ਦਿਸ਼ਕਾ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਭੀਰ ਪਛਾਣੇ ਕੜ ਕੜ ਕੇ ਬੜਬੜ ਕੀ ਜਾਣੇ ਜਬ ਉਦ ਕਰਾ

ਜੇ ਅਸਤ ਨਹੀਂ ਪਰੇ ਤਿਨ ਕਹਿ ਦੋਸ਼ ਦੁਖ ਤੁਮੈ ਮਰੇ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੈਂ ਪਾਇਆ ਸਹਿ ਸਤੀ ਮਨ ਵਧੀਆ ਵਧਾਈਆਂ।

ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇ ਕੱਟੇ ਗਿਆ ਅਨੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਤੁਟਾ ਦਿਨਕਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ।

ਭਾਵ ਸੁਆਰਿਆ ਗੁਰ ਪ੍ਰਸਾਦੀ ਮਨ ਪਾਇਆ। ਨਿਰਮਲ ਜਿੰਨਾ ਭਾਣਾ ਭਾਵੇ, ਕਹੇ ਨਾਨਕ ਜਸਦੇਵ ਪਿਆਰੇ, ਸੋਈ ਜਨ ਪਾਵੇ ਆਓ ਸੰਤ ਪਿਆਰਿਓ। ਕਥ ਕੀ ਕਰਾ ਕਹਾਣੀ ਕਰਾ, ਕਹਾਣੀ ਕਥ ਕੇਰੀ ਕਿ ਦੁਆਰੇ ਪਾਈਐ। ਤਾਨ ਮਨ ਧਨ ਸਭਸੋ ਗੁਰ ਕੋ ਹੁਕਮ ਮੰਨੀਏ, ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਸਿਧਰਾਈ ਕਿੰਨੇ ਨਾ ਪਾਇਆ।

ਚੰਚਲ ਚਤੁਰਾਈ ਕਿੰਨੇ ਨਾ ਪਾਇਆ। ਹੇ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਕੁਟੰਬ ਤੂੰ ਜੇ ਦੇਹਦਾ ਚਲੇ ਨਾ ਤੇਰੇ ਨਾਲੇ ਸਾਥ ਤੇਰੇ ਚਲੇ ਨਾ ਤਿਸ ਨਾਲ ਕਿਉਂ ਚਿਤ ਲਾਈਐ, ਸਾ ਕੰਮ ਮੂਲੇ ਨਾ ਕੀਚੈ ਜੇ ਤੰਦ ਪਛੋਤਾਈਐ।

ਕਿਨਨ ਪਾਇਆ। ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਬਿਧ ਹੋਏ ਸੇ ਜਨਮ ਜਿਨੀ ਹਰ ਧਿਆਇਆ, ਹਰ ਧਿਆਇਆ ਬਿਧ ਹੋਏ ਗੁਰਮੁਖ ਜਿਨੀ ਧਿਆਇਆ, ਭਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਭਵਿਤ ਸਿੰਘ ਸਵਾਈਆ ਕਹਿ ਦੇ ਵਿੱਚ ਸੁਣ ਦੇ ਵੇ ਸੇ ਬਿਜ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਬਿਜ ਜਿਨੀ ਗੁਰਮੁਖ ਹਰ ਧਿਆਇਆ, ਕਰਮੀ ਸਹਿਜ ਨਾ ਵਜੇ ਬਿਨ ਸਹਿਜੇ ਸਹਿਸਾ ਨਾ ਜਾਏ।

ਚਿਤ ਲਾਏ। ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਤ ਸਾਹਿਬ ਜੈ ਜੈ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਤੋਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸਮ ਪਹੁੰਚੇ ਨਾਹੀ ਮਨ ਸਾਸ ਸਮਾਣੀ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾਂ ਮੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹੇ ਨਾ

ਵੇਚਣ ਨਹੀਂ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਸ ਮਾਣੀ, ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ।

ਮੈਨੂੰ ਸਤਿਗੁਰੂ ਮੁਕਤ ਨੂੰ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨ ਵਿਚਾਰ ਦੇਖੋ ਮੈਨੂੰ ਸਤਿਗੁਰੂ ਮੁਕਤ ਨੂੰ ਪਾਏ ਆਵੋ।

ਹਰ ਰੰਗ ਜਪੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਵੋਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਵ ਕਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਸੀ ਨਾ ਜਾਣੀ।

ਸ਼ਬਦ ਰਤਨ ਜਿਤ ਮਨ ਲਗਾਏ ਉਹ ਆਸਮਾ ਉਹ ਸਭ ਸਥਿਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਸ ਚੜਾਓ।

ਦਿੰਦਾ ਪਿਓ ਜੀ ਉਹ ਲਾਹਾ ਖੱਟਿਓ ਦਿਹਾੜੀ। ਇਹ ਉਹ ਧਨ ਤਿਨਾ ਮਿਲਿਆ ਜਿਨਾ ਰਾਬੇ ਭਾਣਾ ਕਹਿ ਨਾਨਕ ਰਸ ਮੇਰੀ ਮਨੋ ਆਵਣ ਜਾਰਾ ਏ ਰਸਨਾ ਤੂੰ ਮਨ ਰਸ ਰਾਜ ਤੇਰੀ ਪਿਆਸ ਜਾਏ ਪਿਆਸ ਜਾਏ ਪਿਆਸ ਨਾ ਜਾਏ ਹੋਰ ਕਿਤੇ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ

ਕਦੇ ਪੂਜਿਆ ਤਾਂ ਚਲਤ ਹੋਆ ਚਲਤ ਨਦਰੀਆ ਕਹਿ ਨਾਨ ਸਿਟਕਾ ਮੂਲ ਰਚਿਆ ਜਾਦੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਵਾਹ ਗੁਮ ਸੁਣਿਆ।

ਜਿਨਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਸਾਇਆ ਗੁਰੂ ਪ੍ਰਸਾਦੀ ਹਰਮਨ ਮੱਸਿਆ ਪੂਰ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਔਰ ਤੁਮੇ ਜੋ ਧਰੀ ਹਰ ਬਿਨਾਉ ਨਾ ਦੇਖੋ ਕੋਈ ਹਰ ਬਿਨਾਉ ਨਾ ਦੇਖੋ ਕੋਈ ਨਦਰੀ ਹਲ ਨਿਹਾਲਿਆ।

ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਅਨੰਦ ਸਰੋਵਰ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰਪਾਇਆ ਉਤਰੇ ਸਗਲ ਵਸੂਰੇ।

ਸਹਿਜ ਸੁਭਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ, ਮਨਭਾਗੀ ਮਾਈ ਭਾਈ ਜਿਨ੍ਹਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ ਚਾ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਅੰਮ੍ਰਿਤ ਵੇਲੇ ਤੋਂ ਸਰਵਣ ਕਰਦੇ ਆਏ ਹੋ, ਗੁਰੂ ਕਿਰਪਾ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰਖੁਰ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼। ਆਓ ਅੰਮ੍ਰਿਤ ਵੇਲੇ ਦਾ ਸੁਹਾਵਣਾ ਸਮਾਂ ਜਿਸ ਨੂੰ ਸਾਹਿਬਾਂ ਨੇ ਮੋਹਰ ਲਾਈ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਹ ਗੁਰੂ ਕੀਆਂ ਵਡਿਆਈਆਂ ਜੋ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਜੋ ਅੰਮ੍ਰਿਤ ਵੇਲੇ ਉੱਠ ਕੇ ਨੇਮ ਦੇ ਨਾਲ ਜਾਪ ਕਰਦਾ ਹੈ, ਮਹਾਂਪੁਰਖ ਬਚਨ ਕਰਦੇ ਕਰਿਆ ਕਰਦੇ ਸਨ ਭਾਈ, ਉਹਨਾਂ ਦੇ ਭਾਗ ਜਾਗੇ। ਨਿਤਨੇਮ ਦਾ ਮਤਲਬ ਹੀ ਇਹ ਹੈ ਕਿ ਨਿਤ ਕਰਨਾ, ਨੇਮ ਦਾ ਮਤਲਬ ਹੈ ਕਿ ਉਸੇ ਹੀ ਟਾਈਮ ਕਰਨਾ ਰੋਜ਼ਾਨਾ। ਇਹ ਨਹੀਂ ਕਿ ਅੱਜ ਤੜਕੇ ਉੱਠ ਖੜਿਆ ਅਤੇ ਕੱਲ੍ਹ ਨੂੰ ਦਿਨ ਚੜ੍ਹੇ ਉੱਠ ਖੜਿਆ, ਨਹੀਂ। ਨਿਤਨੇਮ, ਨਿਤਨੇਮ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਨਿਤ ਕਰਨਾ ਅਤੇ ਨੇਮ ਦੇ ਨਾਲ ਕਰਨਾ, ਉਸੇ ਟਾਈਮ ਕਰਨਾ ਰੋਜ਼ਾਨਾ। ਅਤੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ, ਜੇ ਇਹੋ ਜਿਹਾ ਨੇਮ ਬਣ ਜਾਏ ਤਾਂ ਸਾਹਿਬ ਸਾਹਮਣੇ ਬੈਠ ਕੇ ਤੁਹਾਡਾ ਨਿਤਨੇਮ ਸਰਵਣ ਕਰਨਗੇ, ਇੰਨੀ ਵੱਡੀ ਬਖਸ਼ਿਸ਼ ਹੋ ਜਾਂਦੀ ਹੈ। ਸੋ ਆਓ, ਜਿਸ ਤਰ੍ਹਾਂ ਇਸ ਸਥਾਨ 'ਤੇ ਗੁਰੂ ਸਾਹਿਬ ਦੀਆਂ ਮਿਹਰਾਂ ਨੇ, ਬਖਸ਼ਿਸ਼ਾਂ ਨੇ, ਰਹਿਮਤਾਂ ਨੇ, ਨਿਤਨੇਮ ਤਕਰੀਬਨ 1:30 ਵਜੇ ਸ਼ੁਰੂ ਹੋ ਜਾਂਦਾ ਹੈ ਜੋ 9 ਵਜੇ ਤੱਕ ਚੱਲਦਾ ਹੈ। ਮਹਾਨ ਸਥਾਨ ਗੁਰੂ ਕਾ, ਇਹ ਗੁਰੂ ਕੀਆਂ ਰਹਿਮਤਾਂ, ਇਹ ਬਖਸ਼ਿਸ਼ਾਂ ਨੇ ਉਸ ਦੀਆਂ। ਸੋ ਆਓ ਹੁਣ ਆਪਾਂ ਕੀਰਤਨ ਸਰਵਣ ਕਰਨਾ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸਨੋ ਦਰਬਾਰ ਸਾਹਿਬ ਤੋਂ, ਜਿਹਨਾਂ 'ਤੇ ਗੁਰੂ ਕੀ ਬਖਸ਼ਿਸ਼ ਰਹਿਮਤ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਬਹਾਦਰ ਸਿੰਘ ਜੀ, ਰਹਿਮਤਾਂ ਦੇ ਨਾਲ ਗੁਰੂ ਨੇ ਕੀਰਤਨ ਦੀ ਦਾਤ ਬਖਸ਼ੀ ਹੈ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਸ੍ਰੀ ਆਸਾ ਜੀ ਵਰਦਾ। ਉਸ ਤੋਂ ਉਪਰੰਤ ਕਥਾ ਹੋਵੇਗੀ ਅਤੇ ਦਿਨ ਦਾ ਦੀਵਾਨ ਜੋ ਹੈ ਸਜੇਗਾ ਅਖੰਡ ਪਾਠਾਂ ਦੇ ਭੋਗ ਤੋਂ ਬਗੈਰ। ਇਸ ਦੇ ਨਾਲ ਹੀ ਜੋ ਅਗਲੇ ਹਫ਼ਤੇ ਹੈ ਪ੍ਰੋਗਰਾਮ ਹੈ 3, 4 ਅਤੇ 5 ਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ੁਭ ਵਿਆਹ ਦਾ ਦਿਹਾੜਾ ਆ ਰਿਹਾ ਹੈ, ਜੋ ਬਿਲਗਾ ਪਿੰਡ ਦੇ ਨਿਵਾਸੀ ਅਤੇ ਸਮੂਹ ਸੰਗਤਾਂ ਰਲ ਮਿਲ ਕੇ ਮਨਾਉਂਦੀਆਂ ਨੇ ਹਰ ਸਾਲ। ਸੋ ਉਸ ਵਿੱਚ ਵੀ ਆਪਾਂ ਵੱਧ ਚੜ੍ਹ ਕੇ ਸੇਵਾ ਕਰਨੀ ਹੈ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਤੋਂ ਆਸਾ ਜੀ ਵਾਰ ਦਾ ਕੀਰਤਨ ਸਰਵਣ ਕਰੀਏ ਜੀ, ਫੁੱਲਾਂ ਚੁੱਕਣ ਦੇ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ

0: ਵੱਡੀ ਵਡਾਈ ਬੁਝੇ ਸਭ ਪਾਓ, ਵੱਡੀ ਵਡਾਈ ਜਾ ਪੁੱਛਣਾ ਦਾਤ, ਵੱਡੀ ਵਡਾਈ ਜਾ ਪਿਆ, ਨਾਨਕ ਕਾਰ ਨਕਤਰੀ ਜਾਏ, ਕੀਤਾ ਕਰਣਾ ਸਰਵਰ ਜਾਏ ਮਹਲਾ ਦੂਜਾ।
1: ਇਹੋ ਜਗ ਸੱਚੇ ਕੀ ਹੈ ਕੋਠ।

ਮਹਲਾ ਪਹਿਲਾ ਵਿਸਵਾਦ ਨਾਥ ਵਿਸਵਾਦ ਵੇਦ ਵਿਸਵਾਦ ਜੀ ਵਿਸਵਾਦ ਭੇਦ ਵਿਸਵਾਦ ਰੂਪ ਵਿਸਵਾਦ ਰੰਗ ਵਿਸਵਾਦ ਲਾਗੇ ਫਿਰ ਜੰਤ ਮਾਰ ਪਾਉਣ ਵਿਸਵਾਦ ਪਾਣੀ ਵਿਸਵਾਦ ਅਗਨੀ ਖੇਡ ਵਡਾਣੀ ਧਰਤੀ ਵਿਸਵਾਦ ਖਾਣੀ ਵਿਸਵਾਦ ਸਾਧ ਲੱਗੇ ਪ੍ਰਾਣੀ ਵਿਸਵਾਸ ਸੰਜੋਗ ਵਿਸਵਾਦ ਵਿਜੋਗ ਵਿਸਵਾਦ ਕੋ ਵਿਸਵਾਦ ਕਹੋ ਵਿਸਵਾਸ ਸਿਫਤ ਵਿਸਵਾਸ ਸਲਾਹ।

ਆਪੀ ਨੇ ਭੋਗ ਭੋਗ ਕੇ ਹੋਏ ਪਸ਼ਮਨ ਪੌਰ ਸੁਧਾਇਆ ਵੱਡਾ ਹੋਆ ਦੁਨੀਦਾਰ ਕਲ ਸੰਗਲ ਕੱਚ ਚਲਾਇਆ ਅੱਗੇ ਕਰਨੀ ਕੀਰਤ ਵੱਜ ਕੇ ਪਹਿਲੇ ਕਾ ਕਰ ਸਮਝਾਇਆ ਥਾਉ ਨਾ ਹੋਈ ਪਾਉਦੀ ਹੁਣ ਸੁਣੇ ਕਿਆ ਰੁਆਇਆ।

ਸੱਚ ਤਾਂ ਪਰ ਜਾਣੀ ਜਾਂ ਸੱਚ ਧਰੇ ਪਿਆ ਨਾ ਉਹ ਸੁਣਵਾ ਰਸੀਏ ਤਾਂ ਪਾਏ ਮੋਕ ਦਵਾ ਸੱਚ ਤਾਂ ਪਰ ਜਾਣੀ ਜਾਂ ਜੁਗ ਜਾਣੇ ਜੀਓ ਦਰਦ ਕਾਇਆ ਸਾਧਕੇ ਵਿੱਚ ਦੇਈ ਕਰਤਾ।

ਦਇਆ ਕਪਾ ਸੰਤੋਖ ਸੁਤ ਜਤ ਗੰਢੀ ਸਤ ਵਟ ਏ ਜਨੇ ਜੀ ਕਾ ਹਰੀ ਤਾ ਭਾਂਡੇ ਖਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਜਨਾਏ ਨਾ ਜਾਏ ਤਨ ਸੋ ਮਾ

0: ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ,
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀਆਂ ਆਈਆਂ, ਜਾਤ ਇਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਹਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨੌ ਨਿਧ ਪਾਈਆਂ, ਸਹਿ ਤੁੱਠੇ ਨੌ ਨਿਧ ਪਾਈਆਂ।

0: ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ
1: ਜਿਸ ਨਾ ਹੀ ਸੋਚਣ ਕੱਢੀ ਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਛੰਡੀਏ ਜਾ ਰਹਿਣਾ ਨਾ ਯਾ ਜਗ ਤੱਕ ਆਇਤ ਘਾਰ ਵਹੰਡੀ ਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁਝੀ ਏ।

ਬੰਦਾ ਬੋਲਦਾ ਕੀ ਚੀਜ਼ ਦੇ ਰਿਹਾ ਜੋ ਸਾਹਿਬ ਲਾਲਾ ਹਾਰੀਆ ਤੇ ਪਾਸਾ ਟਾਲੀਆ ਹੈ।

0: ਨਾਨਕ ਜਿਸਮ ਲੱਗਾ ਤਿਸ ਮਿਲੇ ਲੱਗਾ ਸੋ ਪਰਵਾਨ ਭਲਾ ਦੂਜਾ
1: ਜੋ ਜੀ ਹੋਏ ਸੋ ਕੁਹਿ ਮੌਕਾ ਕਹਿਆ ਵਾਓ ਬੀਜੇ ਬਿਕ ਮੰਗੇ ਅੰਮ੍ਰਿਤ ਵੇਖੋ ਆਓ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਜ ਜਿਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ।

ਆਪੇ ਭਾਂਡੇ ਸਾਜੇ ਨਾ ਆਪੇ ਪੂਰਨ ਦੇ। ਕਿੰਨੀ ਦੁਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈਸਵਨੀ ਕੁੱਪਰ ਰਹਿਣ ਖੜੇ। ਇਨਾ ਸਵਾਰੀ ਨਾਨਕਾ ਜਿਨ ਕੋ ਨਦ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਛਤਰ ਔਰ ਤਖਤ ਕੇ ਮਾਲਕ।

ਕਲ ਯੁਗ ਕੀ ਓਟ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਮਿਹਰ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਸਤਿਗੁਰੂ ਜੀ ਨਿਵਾਜ ਰਹੇ ਹਨ ਆਪਣੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਨੂੰ। ਅੰਮ੍ਰਿਤ ਵੇਲੇ ਤੋਂ ਹੀ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਅਲਾਹੀ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਅਲਾਹੀ ਹੁਕਮ ਫਰਮਾਇਆ ਹੈ। ਸੋ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰ ਬਖਸ਼ ਰਹੇ ਹਨ ਔਰ ਸਤਿਗੁਰ ਮਿਹਰ ਕਰਨ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆ ਬੁਲਾਏ ਸੋਏ ਰਸਨਾ ਕਰੀਏ ਪਵਿੱਤਰ।

ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੇ ਕਲੀ ਕਾਲ ਦੇ ਜੀਆਂ ਦੇ ਭਲੇ ਵਾਸਤੇ ਮਹਾਨ ਗੁਰਬਾਣੀ ਦਾ ਜਹਾਜ਼ ਰਚਿਆ ਹੈ। ਇਸ ਪਵਿੱਤਰ ਜਹਾਜ਼ ਉੱਤੇ ਚੜ੍ਹ ਕੇ ਭਾਵ ਕਿ ਇਸ ਗੁਰੂ ਕੇ ਲੜ ਲੱਗ ਕੇ ਕੋਈ ਵੀ ਜੀਵ ਭਾਵ ਸਾਗਰ ਤੋਂ ਤਰ ਸਕਦਾ ਹੈ, ਉਹਦਾ ਭਲਾ ਹੋ ਸਕਦਾ, ਕਲਿਆਣ ਹੋ ਸਕਦੀ ਹੈ। ਗੁਰਬਾਣੀ ਸਾਨੂੰ ਮਾਰਗ ਦਰਸ਼ਨ ਕਰਦੀ ਹੈ, ਲੋਕ ਪ੍ਰਲੋਕ ਦੇ ਸਾਨੂੰ ਸੇਧ ਦਿੰਦੀ ਹੈ, ਸਾਨੂੰ ਭਟਕਿਆਂ ਨੂੰ ਭੁੱਲਿਆਂ ਨੂੰ ਸੱਚੇ ਪਾਤਸ਼ਾਹ ਦੀ ਬਾਣੀ ਸਿੱਧਾ ਰਸਤਾ ਵਿਖਾਉਂਦੀ ਹੈ। ਇਹ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਨ ਬਖਸ਼ਿਸ਼ਾਂ ਵਿੱਚੋਂ ਇੱਕ ਮਹਾਨ ਬਖਸ਼ਿਸ਼ ਹੈ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਟੋਡੀ ਰਾਗਣੀ ਸਤਸੰਗੀਓ, ਟੋਡੀ ਰਾਗਣੀ ਵਿੱਚ ਕਿਰਪਾ ਕਰਦੇ ਹਨ, ਘਰ ਪੰਜਵਾਂ ਪੰਜਵੇਂ ਘਰ ਸੁਰਤਾਲ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਗਾਇਆ ਹੈ ਔਰ ਗਾਉਣ ਵਾਲੇ ਗੁਰੂ ਪਿਆਰਿਆਂ ਨੂੰ ਗੁਰੂ ਮਹਾਰਾਜ ਤਾਗੀਦ ਕਰਦੇ ਨੇ, ਹੁਕਮ ਕਰਦੇ ਹਨ ਭਾਈ ਇਸ ਸ਼ਬਦ ਨੂੰ ਪੰਜਵੇਂ ਘਰ ਸੁਰਤਾਲ ਵਿੱਚ ਗਾਵੋ। ਦੋ ਪਦੇ, ਦੋ ਪਦੇ ਦਾ ਅਰਥ ਹੈ ਦੋ ਪੌੜੀਆਂ ਦਾ ਛੋਟਾ ਜਿਹਾ ਸ਼ਬਦ ਹੈ। ਦੋ ਪਦੇ ਭਾਵ ਕਿ ਦੋ ਪੌੜੀਆਂ ਦਾ ਛੋਟਾ ਜਿਹਾ, ਦੋ ਪਦਿਆਂ ਦਾ ਸ਼ਬਦ ਹੈ।

अखंड है, सत चित आनंद है, सर्व का प्रकाशक है, पूरिया गुरां दी कृपा द्वारा भाई प्राप्ति हुंदी है। ये विघना का नाशक मंत्र मन्या गया, भाव के इस मंत्र नूं पढ़न दे नाल विघन नाश हुंदे ने। कोई भी नवा राग आरंभ करना या नवा प्रकरण शुरू करना तो गुरु साहिब जी महाराज ये पवित्र मंत्र उच्चारण करते ने। ये दुखां दा, कष्टां दा, विघनां दा नाश करने वाला मंत्र है और गुरु की कृपा द्वारा परमेश्वर की प्राप्ति हुंदी है, ये सानू दर्शाउंदा है। गुरु साहिब की बाणी पढ़ो, भगतां की बाणी, गुरसिखां की बाणी, भट्टां की बाणी पढ़ो, उत्थे महाराज जी ने यही मंत्र वरतों में लिया है। श्री ननकाणा साहब, श्री पंजा साहब, श्री डेरा साहब लाहौर ते होर बेअंत साढ़े पवित्र स्थान समय दिया कोझियां नीतियां ने, समय की राजनीति ने सानू भाईचारे नू आपस विच तोड़िया, वंडिया ते मारिया। साढ़े पवित्र गुरधाम जिहड़े सी इह साढ़े तों विछोड़ दित्ते गए, साढ़े पवित्र स्थान साढ़े तों सदीवी दूर हो गए और इन्हां अस्थानां दी सेवा संभाल अते दर्शना लई गुर दा सिख हर रोज़ रजोई करदा गुरु अगे। ये सच्चे पातशाह खुले दर्शन दीदार सानू बख्शा और गुरु महाराज जी कृपा करदे भी है। ये समय समय ते संगतां दर्शन वास्ते जांदियां श्री ननकाणा साहिब, पंजा साहिब और इन पवित्र स्थानां ते। भाई तारू सिंह साहिब जी का खोपड़ उतारिया गया, वह भी स्थान लाहौर विच है। भाई मनी सिंह साहिब जी का बंद बंद कट्टिया गया, वह भी स्थान लाहौर विच है। मस्से रंगड़ नूं सोधण वाला गुरु का लाल भाई महताब सिंह, उहदा शहीदी दिहाड़ा, शहीदी स्थान भी लाहौर दे विच है। साडियां भैणां बीबियां मातावां ने लाहौर दियां जेलां विच, मनू मीर दियां कैदां दे विच सवा सवा मण पीसणे पीसे, बच्चियां दे टोटे टोटे करा के झोलियां च पवाए, भाणा मन्निया वाहिगुरू दा। उह वी स्थान साडे रहि गए लाहौर दे विच, साडी राजधानी पंजाब दी, जिथे किसे समय सिख कौम दा बादशाह महाराजा रणजीत सिंह जिन्हां दी बरसी आपां मना रहे हां आउण वाले समय दे विच। सो तिन्हां दा ओह पवित्र अस्थान भाव के ओह राजधानी साडी ओह वी उधर रह गई। ये बड़ी कोझी एक साडे पंजाबियां दे लई ये दुखदाई जिहड़ा सी ये कारज सी, क्योंकि अज भी असी बड़े माण ना कि देश आजाद हो गया, पर प्यारे साडा पंजाब दो टोटे हो गया। वेखो केवल पंजाब नू दो टोटे किया गया, इहदा कारण सी असी सब तो वध गोरियां दे खिलाफ लड़े, वध तो सब तो वध जिहड़ियां कुरबानियां कीतियां ते जिहदे नाल असी लड़े आ भिड़े आ, वह कहड़ा सदा साडा भला करेगा। वह जाण लग्या साडे देश नू कि इह जे कौम रह गई कट्ठी, इहनां कोल इन्ना राज भाग रह गया ते इह किसे समय फिर उठ सकदे ने। इह कारण सी प्यारिओ। सो हरेक साल गुरु नानक देव जी प्रकाश गुरपुरब ते और गुरु अर्जन देव जी शहीदी पुरब ते महाराजा रणजीत सिंह दी बरसी ते उधर संगतां जांदियां ने। संगतां दा एक वफद सिख कौम दे महान विद्वानां अते लीडरां दी अगवाही विच गया, उत्थे जाके दर्शन दीदार कीते ने। यह समां सी 1960 दे करीब दा। उन्हां समय विच पाकिस्तान दे जिहड़ा राष्ट्रपति सी अयूब खान सी, उन्हें सिख लीडरां नूं, सिख आगूआं नूं अपने घर बुलाया, उत्थे जल पानी आदक छकाउण वास्ते उन्हें प्रबंध किया कि मेरे घर आ के प्रीति भोज छको। जदों उन्हें अपने घर दे ड्राइंग रूम में जिहनूं बैठक आपां पहले समय च कहिंदे सी उत्थे बिठा लिया और गुरु के सिख जिहड़े सी हैरान रह गए। हैरान
ਅਯੂਬ ਖਾਨ ਰਾਸ਼ਟਰਪਤੀ ਕਹਿਣ ਲੱਗਾ, ਤੁਹਾਡੇ ਹੈਰਾਨੀ ਦਾ ਕਾਰਨ ਮੈਂ ਸਮਝਦਾ, ਤੁਸੀਂ ਹੈਰਾਨ ਕਿਉਂ ਰਹਿ ਜੇ? ਕਹਿੰਦਾ, ਮੈਂ ਇੱਕ ਮੁਸਲਮਾਨ ਦੇਸ਼ ਹੈ ਅਤੇ ਮੁਸਲਮਾਨ ਰਾਸ਼ਟਰਪਤੀ ਹਾਂ ਇਸ ਦੇਸ਼ ਦਾ। ਮੇਰੇ ਘਰ ਦੇ ਵਿੱਚ ਕੁਰਾਨ ਸ਼ਰੀਫ ਦੀਆਂ ਪਵਿੱਤਰ ਕੁਰਾਨ ਮਜੀਦ ਦੀਆਂ ਆਇਤਾਂ ਲਿਖੀਆਂ ਹੋਣੀਆਂ ਚਾਹੀਦੀਆਂ ਸੀ, ਸਲੋਕ ਲਿਖੇ ਹੋਣੇ ਚਾਹੀਦੇ ਸੀ, ਜਿਵੇਂ ਪ੍ਰਬੰਧਕ ਵੀਰਾਂ ਨੇ ਇੱਥੇ ਪੰਗਤੀਆਂ ਸੱਚੇ ਪਾਤਸ਼ਾਹ ਜੀ ਦੀਆਂ ਵੱਖ ਵੱਖ ਥਾਵਾਂ 'ਤੇ ਸਾਡੇ ਦਰਸ਼ਨਾਂ ਲਈ ਲਿਖੀਆਂ ਨੇ, ਸਾਨੂੰ ਯਾਦ ਰਹਿਣ, ਅਸੀਂ ਇਹਨਾਂ ਨੂੰ ਪੜ੍ਹ ਕੇ ਅਤੇ ਸੇਧ ਲੈ ਸਕੀਏ। ਇਹ ਪਵਿੱਤਰ ਪੰਗਤੀਆਂ ਆਪਾਂ ਪੜ੍ਹਦੇ ਹਾਂ ਅਤੇ ਇਹਨਾਂ 'ਤੇ ਅਮਲ ਕਰਦੇ ਹਾਂ। ਇੱਦਾਂ ਹੀ ਮੁਹੰਮਦ ਸਾਹਿਬ ਦੇ ਕੁਛ ਬਚਨ ਦਰਜ ਕੀਤੇ ਗਏ ਕੁਰਾਨ ਸ਼ਰੀਫ, ਕੁਰਾਨ ਮਜੀਦ ਪਵਿੱਤਰ ਗ੍ਰੰਥ ਤਿਆਰ ਕੀਤਾ ਗਿਆ। ਹਰੇਕ ਮੁਸਲਮਾਨ ਉਹਦੇ 'ਚ ਸ਼ਰਧਾ ਰੱਖਦਾ। ਉਹ ਕਹਿਣ ਲੱਗਾ ਕਿ ਮੈਂ ਇੱਕ ਮੁਸਲਮਾਨ ਦੇਸ਼ ਦਾ ਰਾਸ਼ਟਰਪਤੀ ਮੁਸਲਮਾਨ ਹਾਂ, ਪਰ ਮੇਰੇ ਘਰ ਦੇ ਵਿੱਚ ਕੁਰਾਨ ਦੀਆਂ ਆਇਤਾਂ ਨਹੀਂ ਲਿਖੀਆਂ, ਉਹਦੇ ਸਲੋਕ ਨਹੀਂ ਲਿਖੇ। ਲਿਖਿਆ ਕੀ ਸੀ ਉੱਥੇ? ਇਹ ਮੂਲ ਮੰਤਰ ਲਿਖਿਆ ਸੀ ਪਿਆਰੇ, ਉੱਥੇ ਘਰ ਦੇ ਵਿੱਚ ਮੁਸਲਮਾਨ ਰਾਸ਼ਟਰਪਤੀ ਮੁਸਲਮਾਨ ਦੇਸ਼ ਦਾ, ਉਹਦੇ ਘਰ ਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ। ਅਤੇ ਕਹਿੰਦੇ ਨੇ ਕਿ ਉਸ ਵੇਲੇ ਰਾਸ਼ਟਰਪਤੀ ਕਹਿਣ ਲੱਗਾ ਕਿ ਇਹਦਾ ਕਾਰਨ ਸੁਣੋ। ਕਹਿੰਦਾ, ਐਬਟਾਬਾਦ ਵਿੱਚ ਮੈਂ ਪੜ੍ਹਿਆ, ਉੱਥੇ ਦਾ ਮੈਂ ਨਿਵਾਸੀ ਹਾਂ, ਜਦੋਂ ਸਾਡਾ ਦੇਸ਼ ਸਾਂਝਾ ਹੁੰਦਾ ਸੀ। ਅਤੇ ਕਹਿੰਦਾ ਕਿ ਛੋਟੇ ਹੁੰਦੇ ਆਮ ਤੌਰ 'ਤੇ ਬੱਚਿਆਂ ਦਾ ਮਨ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ, ਕਿਉਂਕਿ ਬੱਚਿਆਂ ਨੂੰ ਸਤਸੰਗਿਓ ਖੇਡਣ 'ਤੇ, ਖੇਡਣ ਖਾਣ ਪੀਣ ਮੌਜ ਮਸਤੀ ਵਿੱਚ ਮਨ ਕਰਦਾ ਕਿ ਉੱਧਰ ਜ਼ਿਆਦਾ ਦੌੜਦੇ ਨੇ। ਹੁਣ ਵੀ ਕੋਈ ਖੇਡ ਵਾਲਾ ਹੋਏ ਪ੍ਰੋਗਰਾਮ, ਉੱਧਰ ਬੱਚੇ ਦੌੜ ਕੇ ਜਾਂਦੇ ਨੇ। ਜਿੱਥੇ ਬੰਦਿਸ਼ ਨਾ ਬੱਚੇ ਨੂੰ ਕਲਾਸ ਵਿੱਚ ਬਹਿਣਾ ਪਵੇ, ਤਾਂ ਉੱਥੇ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ। ਆ ਕੈਂਪ ਲਾਇਆ ਸੀ ਗੁਰੂ ਦੇ ਪਿਆਰਿਆਂ ਨੇ, ਪ੍ਰਬੰਧਕ ਵੀਰਾਂ ਨੇ, ਬੱਚਿਆਂ ਨੂੰ ਗੁਰਮਤ ਨਾਲ ਜੋੜਨ ਲਈ, ਅਤੇ ਦਾਸ ਉਹਦੇ ਵਿੱਚ ਹਾਜ਼ਰੀ ਭਰਦਾ ਰਿਹਾ। ਉੱਥੇ ਵੇਖਿਆ ਕਿ ਬੱਚੇ ਘੰਟਾ ਕੁ ਵੱਧ ਤੋਂ ਵੱਧ ਬਹਿੰਦੇ ਨੇ, ਫਿਰ ਸ਼ਰਾਰਤਾਂ ਇੱਕ ਦੂਜੇ ਨਾਲ ਕਰਨ ਲੱਗ ਪੈਂਦੇ ਨੇ, ਕੋਈ ਨਾ ਕੋਈ ਬਹਾਨਾ ਮਾਰ ਕੇ, ਪਾਣੀ ਪੀ ਆਏ ਜੀ, ਇੱਕ ਨੰਬਰ ਜਾ ਆਏ ਜੀ, ਸਹੀ ਸਹੀ ਖਿਸਕ ਜਾਂਦੇ ਸਾਰੇ। ਜੇ ਖੇਡਣ ਖੋਡਣ ਦਾ ਕੰਮ ਹੋਏ ਤਾਂ ਬੱਚੇ ਦੌੜ ਕੇ ਜਾਂਦੇ ਉੱਧਰ ਨੂੰ। ਗੁਰੂ ਕਿਰਪਾ ਕਰੇ, ਕੁਛ ਬੱਚੇ ਜਿਹੜੇ ਬਿਲਕੁਲੋਂ ਤਵੱਜੋ ਦੇ ਕੇ ਸੁਣਦੇ, ਖਾਸ ਤੌਰ 'ਤੇ ਬੱਚੀਆਂ, ਇਹ ਆਰਾਮ ਨਾਲ ਬੈਠੀਆਂ ਰਹਿੰਦੀਆਂ ਅਤੇ ਹਰੇਕ ਹੀ ਗੱਲ ਧਿਆਨ ਨਾਲ ਸੁਣਦੀਆਂ ਅਤੇ ਹਰੇਕ ਹੀ ਕੰਮ ਨੂੰ ਧਿਆਨ ਨਾਲ ਕਰਦੀਆਂ। ਗੁਰੂ ਕਿਰਪਾ ਕਰਨ। ਅਤੇ ਉਹ ਰਾਸ਼ਟਰਪਤੀ ਕਹਿਣ ਲੱਗਾ ਕਿ ਮੈਂ ਜਦੋਂ ਪੜ੍ਹਦਾ ਸੀ ਐਬਟਾਬਾਦ, ਅਤੇ ਕਹਿੰਦੇ ਮਨ ਪੜ੍ਹਾਈ 'ਚ ਲੱਗਦਾ ਨਹੀਂ ਸੀ, ਘਰੋਂ ਕੁੱਟ ਪੈਂਦੀ, ਸਕੂਲ ਨੂੰ ਤੋਰਦੇ, ਸਕੂਲ ਨੂੰ ਕੁੱਟ ਪੈਂਦੀ ਅਤੇ ਫਿਰ ਜਾਵਾਂ ਕਿੱਥੇ? ਘਰਦਿਆਂ ਨੇ ਰੋਟੀ ਪਾਣੀ ਬੰਨ ਕੇ ਦੇਣਾ, ਨਾਲ ਮਾਂ ਨੇ ਫੀਸਾਂ ਭਰਨੀਆਂ। ਕਹਿੰਦਾ, ਮੈਂ ਰਾਜ ਖਾ ਪੀ ਕੇ ਰੋਟੀ ਅਤੇ ਕਲਾਸ ਦੀ ਛੁੱਟੀ ਤੋਂ ਬਾਅਦ ਘਰ ਆ ਜਾਣਾ, ਸਕੂਲ ਜਾਣਾ ਹੀ ਨਾ, ਜੇ ਕਦੇ ਚਲਾ ਵੀ ਗਿਆ ਕੁੱਟ ਪੈਂਦੀ ਸਕੂਲ ਤੋਂ। ਕਹਿੰਦਾ, ਮੈਂ ਜਿਹੜਾ ਗੁਰਦੁਆਰਾ ਸਾਹਿਬ ਸੀ ਐਬਟਾਬਾਦ ਵਿਖੇ, ਗੁਰਦੁਆਰਾ ਸਾਹਿਬ ਜਾਣ ਲੱਗ ਪਿਆ, ਇਹ ਸਾਂਝਾ ਕਰ ਪਿਆ ਰਿਹਾ। ਚਾਰ ਦਰਵਾਜ਼ੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਰੱਖੇ ਨੇ, ਚਾਰੇ ਦਰਵਾਜ਼ੇ ਸਦਾ ਖੁੱਲ੍ਹੇ ਰਹਿੰਦੇ ਨੇ, ਕੋਈ ਵੀ ਆਵੇ, ਛੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ, ਪਾਪੀ ਆਵੇ, ਪੁੰਨੀ ਆਵੇ, ਇਸਤਰੀ ਆਵੇ, ਮਰਦ ਆਵੇ, ਧਰਮੀ ਆਵੇ, ਅਧਰਮੀ ਆਵੇ, ਕੋਈ ਵੀ ਆਵੇ, ਸ਼ਰਤ ਇੱਕ ਹੈ, ਸ਼ਰਤ ਇੱਕ ਹੈ, ਦਰਵਾਜ਼ੇ ਚਾਰ ਨੇ, ਸ਼ਰਤ ਇੱਕ ਹੈ ਕਿ ਇੱਕ ਹੀ ਪੁਲ ਥਣੀ ਆਉਣਾ ਪਏਗਾ, ਉਹਦਾ ਜਿਹੜਾ ਬ੍ਰਿਜ ਹੈ, ਉਹਦਾ ਜਿਹੜਾ ਪੁਲ ਹੈ, ਇੱਕ ਹੀ ਹੈ। ਹੁਣ ਇੰਨੀ ਸੰਗਤ ਆਉਣ ਲੱਗ ਪਈ ਜਿੱਥੇ ਬਾਬਾ ਬੁੱਢਾ ਸਾਹਿਬ ਦਾ ਬੇਰ ਹੈ ਨਾ, ਇੱਥੋਂ ਤੱਕ ਲਾਈਨਾਂ ਲੱਗੀਆਂ ਹੁੰਦੀਆਂ, ਕਈ ਕਈ ਘੰਟੇ ਖਲੋਣਾ ਪੈਂਦਾ। ਪੰਥ ਕਦਾਂ ਚਿੱਤ ਵੀ ਇਹ ਕੰਮ ਨਾ ਕਰੇਗਾ ਜੇ ਕਰ ਸਕਦਾ ਕਿ ਦੋ ਇੱਕ ਪੁਲ ਦੀ ਬਣਾ ਦੀ, ਇੱਕ ਉੱਧਰ ਨੂੰ ਬਣਾ ਦਿਓ, ਇਹਦੀ ਸੰਗਤ ਆਵੇ ਆਉਂਦੀ ਜਾਵੇ, ਨਹੀਂ ਪਿਆਰੇ ਨਹੀਂ ਹੋ ਸਕਦਾ। ਇੱਕ ਹੀ ਰਸਤਾ ਹੈ ਪ੍ਰਭੂ ਨੂੰ ਮਿਲਣ ਦਾ, ਇੱਕ ਹੀ ਪੁਲ ਬਣਾਇਆ ਹੋਇਆ ਸਤਸੰਗੀਓ, ਮਤਲਬ ਕਿ ਉੱਥੇ ਜਾਣਾ ਹੈ ਅਤੇ ਪ੍ਰਭੂ ਦੀ ਭਗਤੀ ਮਾਰਗ 'ਤੇ ਚੱਲਣਾ ਪਵੇਗਾ, ਫਿਰ ਹੀ ਅਸੀਂ ਪਹੁੰਚ ਸਕਦੇ ਹਾਂ। ਇਹ ਦਾਸ ਦਾ ਤਜਰਬਾ ਕੀਤਾ ਹੋਇਆ ਤਜਰਬਾ, ਕਿਉਂਕਿ ਦਾਸ ਦੀ ਰਹਾਇਸ਼ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਹੈ, ਘਰ ਦੀ ਛੱਤ ਤੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ, ਗੁਰੂ ਨੇ ਕਿਰਪਾ ਕੀਤੀ ਹੈ। ਤਾਂ ਸਤਸੰਗੀਓ, ਉੱਥੋਂ ਜਦੋਂ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਈਦਾ ਅਤੇ ਜਦੋਂ ਗੁਰੂ ਕਿਰਪਾ ਕਰਦੇ ਤੜਕੇ ਉੱਠ ਕੇ ਜਾਈਏ 2-2:30 ਵਜੇ, 1-2 ਵਜੇ, ਅਤੇ ਸਿੱਧੇ ਆਪਾਂ ਦਰਬਾਰ ਸਾਹਿਬ ਚੱਲ ਜਾਂਦੇ ਸਿੱਧੇ ਹੀ, ਕਿਉਂਕਿ ਸੰਗਤ ਬਹੁਤ ਘੱਟ ਹੁੰਦੀ ਹੈ। ਮੈਂ ਤਜਰਬਾ ਕੀਤਾ, ਜਿੱਥੋਂ ਦਰਸ਼ਨੀ ਡਿਓੜੀ ਲੰਘ ਜਾਂਦੇ ਨਾ ਆਪਾਂ, ਦਰਸ਼ਨੀ ਡਿਓੜੀ ਦੀ ਇਮਾਰਤ ਲੰਘ ਕੇ ਉੱਥੋਂ ਕਦਮ ਗੇੜ ਲੱਗ ਪਾਓ, ਕਦਮ
84 ਕਦਮ ਆਪਾਂ ਭਰਾਂਗੇ, 84 ਕਦਮ 'ਤੇ ਦਰਬਾਰ ਸਾਹਿਬ ਆ ਜਾਂਦਾ। ਇੱਕ ਪੈਰ, ਦੋ, ਤਿੰਨ, ਚਾਰ, ਇਹਨੂੰ ਕਦਮ ਕਹਿੰਦੇ ਨੇ। 84 ਕਦਮ ਲੰਘੋ ਅਤੇ ਦਰਬਾਰ ਸਾਹਿਬ ਚਲੇ ਗਏ। ਮਤਲਬ ਜਿਹੜਾ ਸ਼ਰਧਾ ਨਾਲ, ਪਿਆਰ ਨਾਲ, ਭਾਵਨਾ ਨਾਲ ਉਸ ਅਸਥਾਨ ਦੇ ਦਰਸ਼ਨ ਨੂੰ ਜਾਏਗਾ, 84 ਲੱਖ ਦਾ ਗੇੜਾ ਮਿਟ ਜਾਂਦਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਤਜਰਬਾ ਕਰ ਲਿਓ ਕਿਤੇ ਕਿ ਦਰਸ਼ਨੀ ਜੋੜੀ ਜਦੋਂ ਆਪਾਂ ਲੰਘ ਕੇ ਜਿੱਥੋਂ ਪਰਿਕਰਮਾ ਪੁਲ ਸ਼ੁਰੂ ਹੋ ਜਾਂਦਾ ਨਾ, ਉੱਥੋਂ ਕਦਮ ਮਿਲਣ ਆਪਣੇ ਨੇ। 84 ਕਦਮ ਦਾਸ ਨੇ ਖੁਦ ਗਿਣੇ ਨੇ ਅਤੇ ਦਰਬਾਰ ਸਾਹਿਬ ਦੇ ਪ੍ਰਕਰਮ ਸਰਦਲਾਂ ਦੇ ਵਿੱਚ ਜਾ ਕੇ ਨਮਸਕਾਰ ਕੀਤੀ ਹੈ। ਸੋ ਇਹ ਗੁਰੂ ਦੀ ਮਹਾਨ ਕਿਰਪਾ। ਸੋ ਕਹਿੰਦਾ ਉਹ ਰਾਸ਼ਟਰਪਤੀ, ਕਹਿੰਦਾ ਅਯੂਬ ਖਾਨ, ਕਹਿੰਦਾ ਕਿ ਮੈਂ ਐਬਟਾਬਾਰ ਗੁਰਦੁਆਰਾ ਸਾਹਿਬ ਚਲੇ ਜਾਣਾ, ਉੱਥੇ ਰੋਟੀ ਪਾਣੀ ਖਾਣਾ, ਫਿਰਨਾ ਤੁਰਨਾ, ਲੰਗਰ ਛਕਣਾ, ਅਤੇ ਜਦੋਂ ਛੁੱਟੀ ਦਾ ਟਾਈਮ ਹੋਣਾ ਘਰ ਨੂੰ ਤੁਰ ਜਾਣਾ। ਕਹਿੰਦੇ ਉੱਥੇ ਬਾਬਾ ਜੀ ਸੀ ਅਤੇ ਬਾਬਾ ਜੀ ਨੇ ਮੈਨੂੰ ਭਾਵ ਗ੍ਰੰਥੀ ਜੀ ਭਾਈ ਸਾਹਿਬ, ਕਹਿੰਦਾ ਉਹਨੂੰ ਮੈਨੂੰ ਇੱਕ ਦਿਨ ਆਵਾਜ਼ ਮਾਰੀ, ਉਹ ਰਿਹਾ ਅਯੂਬਿਆ, ਛੋਟੇ ਨਾਂ ਹੁੰਦੇ ਪਿੰਡਾਂ 'ਚ, ਇੱਕ ਦੂਜੇ ਬੱਚੇ ਨੂੰ ਆਪਾਂ ਜਾਣਦੇ ਨੇ, ਪਿੰਡ ਦੇ ਬੱਚੇ ਸਾਂਝੇ ਹੁੰਦੇ ਨੇ। ਅਤੇ ਕਹਿੰਦੇ ਬਾਬਾ ਜੀ ਨੇ ਆਵਾਜ਼ ਮਾਰੀ, ਅਯੂਬਿਆ ਇੱਧਰਾ, ਮੈਂ ਕਾਫ਼ੀ ਦਿਨ ਦਾ ਬਹਿਣਾ, ਤੂੰ ਇੱਥੇ ਰੋਜ਼ ਆਉਣਾ, ਤੁਰ ਫਿਰ ਕੇ ਘਰ ਨੂੰ ਚਲਾ ਜਾਣਾ ਬੇਟਾ, ਤੇਰੇ ਘਰ ਦੇ ਤੈਨੂੰ ਪੜ੍ਹਾਈ ਨੂੰ ਤੋਰਦੇ ਨੇ, ਫੀਸਾਂ ਭਰਦੇ ਨੇ, ਤੈਨੂੰ ਖਾਣ ਪੀਣ ਨੂੰ ਮਾਂ ਪਕਾ ਕੇ ਦਿੰਦੀ ਹੈ, ਤੂੰ ਬਹਿ ਖਲੋ ਕੇ ਘਰ ਚੱਲ ਜਾਂਦਾ। ਕਹਿੰਦਾ ਮੈਂ ਬੇਨਤੀ ਕੀਤੀ, ਬਾਬਾ ਜੀ ਮੇਰਾ ਮਨ ਨਹੀਂ ਲੱਗਦਾ ਪੜ੍ਹਾਈ 'ਚ, ਬਿਲਕੁਲ ਮੇਰਾ ਜੀ ਨਹੀਂ ਕਰਦਾ ਪੜ੍ਹਨ ਨੂੰ, ਘਰਦੇ ਕੁੱਟਦੇ ਨੇ, ਸਕੂਲ ਤੋਰਦੇ, ਸਕੂਲੋਂ ਕੁੱਟ ਪੈਂਦੀ, ਹੋਮਵਰਕ ਨਹੀਂ ਕੀਤਾ, ਕੰਮ ਨਹੀਂ ਕਰਦਾ। ਕਹਿੰਦਾ ਸਕੂਲੋਂ ਕੁੱਟ ਪੈਂਦੀ ਤਾਂ ਮੈਂ ਫਿਰ ਰਾਹ 'ਚ ਬਹਿ ਕੇ ਚੱਲ ਜਾਂਦਾ ਜਾਂ ਗੁਰਦੁਆਰੇ ਆ ਜਾਂਦਾ। ਉਹ ਕਹਿੰਦੇ ਬੇਟਾ ਇੱਦਾਂ ਨਹੀਂ, ਕੁਛ ਨਾ ਕੁਛ ਜ਼ਿੰਦਗੀ 'ਚ ਪੜ੍ਹਨਾ ਚਾਹੀਦਾ। ਉਹ ਕਹਿੰਦਾ ਨਹੀਂ ਮਹਾਰਾਜ, ਮੇਰਾ ਮਨ ਨਹੀਂ ਲੱਗਦਾ। ਕਹਿੰਦੇ ਇੱਕ ਤੈਨੂੰ ਮੰਤਰ ਦਿੰਦੇ, ਮੰਤਰ, ਉਹ ਮੰਤਰ ਦਾ ਜਾਪ ਕਰਿਆ ਕਰ, ਤੈਨੂੰ ਕੁੱਟ ਨਹੀਂ ਪਏਗੀ, ਪੜ੍ਹਾਈ 'ਚ ਮਨ ਲੱਗੇਗਾ, ਤੂੰ ਤਰੱਕੀ ਕਰੇਗਾ। ਕਹਿੰਦੇ ਉਹਨਾਂ ਨੇ ਮੈਨੂੰ ਇਹ ਜਿਹੜਾ ਮੰਤਰ ਸੀ, ਕੁਛ ਵਿਦਵਾਨਾਂ ਨੇ ਲਿਖਿਆ ਹੈ ਕਿ ਪੂਰਾ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤੱਕ ਸੀ, ਉਹ ਦਿੱਤਾ। ਕਹਿੰਦੇ ਕਿ ਉਹਨਾਂ 5-7 ਵਾਰਾਂ ਪੜ੍ਹਾ ਦਿੱਤਾ ਮੈਨੂੰ ਅਤੇ ਲਿਖ ਕੇ ਦੇ ਦਿੱਤਾ, ਅਤੇ ਜਾ ਸਕੂਲ ਨੂੰ ਜਾ ਅਤੇ ਪੜ੍ਹਦਾ ਜਾ, ਕੁਛ ਨਹੀਂ ਹੋਏਗਾ ਤੈਨੂੰ, ਟੀਚਰ ਕੁਛ ਨਹੀਂ ਕਹੇਗਾ। ਕਹਿੰਦਾ ਮੈਂ ਧੱਕੇ ਧੱਕਾਇਆ ਤੁਰ ਪਿਆ, ਬਾਬਾ ਜੀ ਨੇ ਮੈਨੂੰ ਤੱਕ ਧੱਕਾ ਕੇ ਤੋੜ ਦਿੱਤਾ। ਮੈਂ ਉਹ ਡਰਦਾ ਡਰਦਾ ਮੰਤਰ ਪੜ੍ਹਦਾ ਪੜ੍ਹਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਕੂਲ ਚਲ ਗਿਆ। ਕਹਿੰਦੇ ਜਦੋਂ ਸਕੂਲ ਗਿਆ ਤਾਂ ਟੀਚਰ ਨੇ ਮੈਨੂੰ ਵੇਖ ਲਿਆ ਅਤੇ ਆਵਾਜ਼ ਮਾਰੀ, ਅਯੂਬਿਆ ਲੇਟ ਆਇਆ ਅੱਜ। ਮੈਂ ਹੈਰਾਨ ਰਹਿ ਗਿਆ, ਇਹ ਤਾਂ ਸੋਟੀ ਫੜ ਲੈਂਦਾ ਸੀ ਆਉਂਦਾ ਹੀ, ਇਹ ਤਾਂ ਸੋਟੀਆਂ ਮਾਰ ਲੱਗ ਪੈਂਦਾ, ਅੱਜ ਇਹ ਹੱਸ ਕੇ ਮਿਲਿਆ ਮੈਨੂੰ। ਉਹਨੇ ਕਹਿੰਦਾ ਜੱਫੀ 'ਚ ਲੈ ਲਿਆ, ਬੜਾ ਪਿਆਰ ਕੀਤਾ ਮੈਨੂੰ, ਪੁੱਤ ਪੜਿਆ ਕਰ। ਹੈਰਾਨ ਰਹਿ ਗਿਆ, ਇੰਨਾ ਮੰਤਰ ਦਾ ਅਸਰ ਕਿ ਟੀਚਰ ਦਾ ਮਨ ਹੀ ਬਦਲ ਦਿੱਤਾ। ਕਹਿੰਦਾ ਮੇਰਾ ਮਨ ਪੜ੍ਹਾਈ 'ਚ ਲੱਗਣ ਲੱਗ ਪਿਆ, ਸਹਿਜੇ ਸਹਿਜੇ ਮੈਂ ਸਕੂਲ, ਫਿਰ ਕਾਲਜ, ਫਿਰ ਯੂਨੀਵਰਸਿਟੀ ਪੜ੍ਹੀ, ਫਿਰ ਫੌਜ ਦਾ ਮੁਖੀ ਬਣਿਆ, ਫਿਰ ਰਾਸ਼ਟਰਪਤੀ ਬਣਿਆ। ਉਹਨਾਂ ਮੇਰੇ ਘਰ ਦੇ 'ਚ ਵੇਖੋ ਕੰਧਾਂ ਦੇ ਉੱਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖਿਆ, ਮੁਸਲਮਾਨ ਦੇਸ਼ 'ਤੇ, ਮੁਸਲਮਾਨ ਦੇਸ਼ ਦਾ ਰਾਸ਼ਟਰਪਤੀ, ਉਹਦੀ ਘਰ ਦੀਆਂ ਕੰਧਾਂ 'ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਆ। ਕਹਿੰਦਾ ਇਹਦੀ ਕਿਰਪਾ ਨਾਲ ਮੈਂ ਰਾਸ਼ਟਰਪਤੀ ਬਣਿਆ ਦੇਸ਼ ਦਾ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਅਸੀਂ ਸਤਸੰਗੀ ਵੇਸਲੇ ਹੋ ਗਏ ਇਹਨਾਂ ਚੀਜ਼ਾਂ ਵੱਲੋਂ। ਬੇਨਤੀ ਕਰਾਂ ਕਿਤੇ ਵੀ ਸਫ਼ਰ 'ਤੇ ਜਾਂਦੇ ਹਾਂ, ਦਾਸ ਵੀ ਜਾਂਦਾ ਜਹਾਜ਼ਾਂ ਦੇ ਵਿੱਚ, ਟ੍ਰੇਨਾਂ ਵਿੱਚ, ਹਰੇਕ ਥਾਂ 'ਤੇ ਜਾਈਦਾ, ਅਤੇ ਜਦੋਂ ਆਪਾਂ ਬਹਿੰਦੇ ਹਾਂ ਤਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿ ਕੇ ਘਰੋਂ ਤੁਰ ਪਓ। ਸੀਟ 'ਤੇ ਬਹਿਣ ਲੱਗੇ ਗੱਡੀ ਦੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਿ ਕੇ ਤੁਰ ਪਓ, ਸਾਰੇ ਵਿਘਨ ਨਾਸ ਹੋ ਜਾਂਦੇ। ਘਰ ਵਿੱਚ ਕੋਈ ਪ੍ਰੋਗਰਾਮ ਰੱਖਦੇ ਹੋ, ਧੀ ਬੱਚੇ ਦਾ ਵਿਆਹ, ਸ਼ਾਦੀ, ਕੁਛ ਵੀ, ਅਤੇ ਸਾਹਾ ਚਿੱਠੀ ਲਿਖਣ ਤੋਂ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖੋ, ਸਾਰੇ ਵਿਘਨ ਨਾਸ ਹੋ ਜਾਂਦੇ ਨੇ। ਬਾਣੀ 'ਚ ਲਿਖਿਆ ਮਹਾਰਾਜ ਨੇ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਇਹ ਬਾਣੀ ਦਾ ਵਚਨ ਗੁਰੂ ਗ੍ਰੰਥ ਸਾਹਿਬ ਦਾ। ਸਾਹਾ ਗਣੇ ਨਾ ਕਰੇ ਵਿਚਾਰ, ਸਮਝਾਈ ਕਿ ਜਦੋਂ ਬੱਚੀ ਦਾ ਵਿਆਹ ਰੱਖਦੇ ਹਾਂ, ਸਾਹਾ ਚਿੱਠੀ ਲਿਖਣੀ ਹੈ ਅਤੇ ਕੋਈ ਵਿਚਾਰ ਨਹੀਂ ਕਰਨੀ, ਦਿਨ ਮਾੜੇ ਦੀ, ਚੰਗੇ ਦੀ, ਚੰਗੀ ਥਿੱਤ ਦੀ, ਚੰਗੀ ਮਾੜੀ ਥਿੱਤ ਦੀ। ਅਤੇ ਬੇਨਤੀ ਕੀਤੀ ਪਿੱਛੇ ਜਿਹੇ ਵੀ ਕਿ ਥਿੱਤੀ ਵਾਰ ਸੇਵੇ ਮਾ ਮੁਗਧ ਗਵਾਰ। ਜਿਹੜਾ ਬੰਦਾ ਸਿੱਤਾਂ ਵਾਰਾਂ ਦੀ ਵਿਚਾਰ ਕਰਦਾ ਨਾ, ਦਿਨ ਮਾੜਾ, ਆ ਚੰਗਾ, ਆ ਥਿੱਤ ਮਾੜੀ, ਆ ਚੰਗੀ, ਮਹਾਂਮੂਰਖ ਬੰਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਕਰਨਾ ਕੀ ਗੁਰੂ ਦੇ ਸਿੱਖ ਨੇ, ਆਪਸ 'ਚ ਬੈਠ ਕੇ ਆਪਾਂ ਪਰਿਵਾਰ 'ਚ ਇਹ ਵਿਚਾਰ ਕਰ ਸਕਦੇ ਹਾਂ ਕਿ ਮੌਸਮ ਠੀਕ ਹੋਵੇ,
छुट्टी का दिन हो सारे भैन भरा आ जाए ये विचार आप कर सकते जे थित माड़ी चंकी की विचार करा महामूर्ख हाँ सो गुरु महाराज कृपा कर सचे पातशाह कहते साहा गणेह न करे विचार साहे उपर एक ओंकार साहे चिट्ठी उत्ते एक ओंकार सतगुर प्रसाद लेके साहा चिट्ठी लिख दौ कोई विघन नहीं पाएगा तो गुरु महाराज बख्शिश करते एक ओंकार सतगुर प्रसाद परमात्मा एक है दुती है अखंड है सर्व सत चित आनंद है पूरे गुरु की कृपा द्वारा मिलता ऐसो गुण मेरो प्रभ जी कीन धन धन गुरु अर्जन देव साहब जी फरमाते ने मेरे प्रभु जी ने मेरे वाहिगुरु जी ने मेरे परमात्मा जी ने ऐसो गुण मेरे ते ऐसा पुकार किया है इतने गुण का अर्थ उपकार सुखमनी साहब आप रोज पढ़ते हो सुखमनी साहब की यह पंक्ति सब तो अखीरली पंक्ति ध्यान दौ नानक यह गुण नाम सुखमनी नानक यह गुण नाम सुखमनी उथे गगे औंकड़ नाणे सियारी लिखिया यह भी असर पैंदा यह भी फर्क पैंदा भाई जे सियारी लगी नहीं लगी उहदा अर्थ दे उत्ते फर्क पैंदा प्रमाण के तौर पर कक्के होड़ा टैंका आप पढ़ने कक्के होड़ा टैंका वह अर्थ हों किले अपोर्ट जो फोर्ट किला बहुते किले कक्के होड़ा टैंके औंकड़ लग जाए तो एक किला कक्के होड़ा टैंके सियारी लग जाए तो वो करोड़ अर्थ हों करोड़ सोनी साहब रोज पढ़ने दसवीं अष्टपदी कई कोड़ होए पुजारी कई कोड़ आचार अज वेख लियो उत्थे कक्के नूं होड़ा टैंके सियारी कक्के होड़ा टैंके सियारी कक्के होड़ा टैंके सियारी सारे लिखियो उहदा अर्थ करोड़ करोड़ां पुजारी कई कोड़ होए पुजारी कई कोड़ आचार बिहारी कई कोड़ पै तीर्थवासी कई कोड़ बण भरमे उदासी करोड़ा ही करोड़ा ही होए ने उहदा अर्थ हुंदा करोड़ दा कक्के होड़ा टैंके सियारी लगेगी उत्थे इसे तरह इत्थे लिखिया गग्गे औंकड़ नन्ने औंकड़ गुण सुखमनी साहिब च लिखिया नानक इह गुण गगे औंकड़ नाणा ते नाणी सियारी उहदा अर्थ बनदा इन्हां गुणा करके इस बाणी का नाम रखिया सुखमनी नानक इह गुण नाणी सियारी लगी गुणा करके उहदा अर्थ बनेगा गुणा करके इन्हां वड्डे भारी गुणा करके इस बाणी का नाम रखिया सुखमनी सच्चे पातशाह कहिंदे ऐसो गुण मेरो प्रभ जी कीन मेरे परमात्मा ने मेरे ते ऐसा उपकार किया की कीता है पंच दोख अर अंग रोग पंच दोष शब्द स्पर्श रूप रस गंध अते अहं रोग हंकार आदिक रोग काम क्रोध लोभ मोह आदिक इहड़े रोग ने ए तन ते सगल दूर कीन कहिंदे वाहिगुरु ने कृपा करके मेहर करके मेरे ते एक उपकार कीता है कि मेरे शरीर विचों ये पंज दोष शब्द स्पर्श रूप रस गंध ये की है ये पंज दोष दे प्यारे शब्द ध्यान दिओ थोड़ा जिहा असी किसी दे नेड़े हो गए शरीर दो नेड़े हो गए एक दूजे दी गल्लां सुणदे आ गल्लां सुण के उहनां गल्लां ते फिर उह चंगीआं लगण लग पईआं तुरदा फिरदा बंदा उहनां गल्लां नूं चेते करी जांदा उही गल्लां याद करी जांदा शब्द इहनूं शब्द कहिंदे शब्द दा अर्थ है जिहड़ियां आपणे प्यारे दीआं प्रेमी दीआं प्रेमका दीआं गल्लां सुणनीआं फिर उहनां नूं दिमाग 'च घुमाई जाणा अठे पैर मैनूं बड़ी प्यार दी गल उहने कही बड़ा प्यारा बचन बोलिया उह गल्लां उहनूं कहिंदे शब्द स्पर्श किसे नूं टच करना स्पर्श करना शब्द स्पर्श रूप किसी का रूप वेख वेख के चेते करी जाना उन्हों अठे पैर शब्द स्पर्श रूप रस फिर उहदियां गल्लां दे विचों होरना चीज़ां चों रस लैना फिर गंध खुशबू महक आदि कोई शरीरां ते लाई उहदा ख्याल रखना कि उहने आ महक लाई सी आ लाई सी इह दोष ने प्यारे बाणी च लिखे दे शब्द स्पर्श रूप रस गंध गुरु जी कहते पंच दोख जेडे पंज दोष ने अर अर दा अर्थ अते अहं रोग हंकार आदिक रोग ए तन ते सगल दूर कीन मेरे वाहिगुरु ने कृपा करके गुरु अर्जन देव जी कहते ने मेरे शरीर च दूर कर दते रहाओ विश्राम दे के मेहर करते हैं
ਬੰਧਨ ਤੋੜ ਸ਼ੋਰ ਵਿਖਿਆ ਤੇ ਬੰਧਨ ਤੋੜ ਦਿੱਤੇ ਹੰਗਤਾ ਦੇ ਮਮਤਾ ਦੇ ਮੈਂ ਮੇਰੀ ਦੇ ਜਨਮ ਅਤੇ ਮਰਨ ਦੇ ਕਈ ਬੰਧਨ ਪਏ ਸਾਨੂੰ ਮੋਹ ਦਾ ਬੰਧਨ ਹੈ ਹੰਗਤਾ ਦਾ ਹੰਕਾਰ ਦਾ ਬੰਧਨ ਹੈ ਮੈਂ ਮੇਰੀ ਦਾ ਬੰਧਨ ਹੈ ਔਰ ਸਤਸੰਗਿਓ ਜਨਮ ਅਤੇ ਮਰਨ ਦਾ ਬੰਧਨ ਹੈ ਇਹ 'ਚ ਬੱਝੇ ਆਪਾਂ ਵਾਰ ਵਾਰ ਜੰਮੀ ਜਾਂਦੇ ਹਾਂ ਇਹ ਸ਼ੋਰ ਵਿਖਿਆ ਅਤੇ ਗੁਰੂ ਨੇ ਕਿਰਪਾ ਕਰਕੇ ਬੰਧਨ ਤੋੜ ਦਿੱਤੇ ਵਿਕਾਰਾਂ ਤੋਂ ਛਡਾ ਲਿਆ ਗੁਰ ਕੋ ਸ਼ਬਦ ਮੇਰੇ ਹੀਰੇ ਦੀਨ ਅਤੇ ਗੁਰੂ ਦਾ ਪਵਿੱਤਰ ਸ਼ਬਦ ਮੇਰੇ ਹਿਰਦੇ 'ਚ ਦੇ ਦਿੱਤਾ ਗੁਰੂ ਦਾ ਪਵਿੱਤਰ ਜਿਹੜਾ ਸ਼ਬਦ ਹੈ ਮੇਰੇ ਮਨ 'ਚ ਵਸਾ ਦਿੱਤਾ ਰੂਪ ਅਨ ਰੂਪ ਮੋਰੋ ਕਾਸ਼ਨਾ ਵਿਚਾਰਿਓ ਰੂਪ ਦਾ ਅਰਥ ਸੋਹਣਾ ਸੋਹਣਾ ਰੂਪ ਅਨ ਰੂਪ ਦਾ ਅਰਥ ਕੋਝਾ ਰੂਪ ਗੁਰੂ ਜੀ ਫਰਮਾਉਂਦੇ ਨੇ ਬੇਨਤੀ ਕਰੋ ਵਾਹਿਗੁਰੂ ਅੱਗੇ ਹੇ ਪਰਮਾਤਮਾ ਹੇ ਵਾਹਿਗੁਰੂ ਸਾਡਾ ਰੂਪ ਤਾਂ ਕੋਈ ਨਹੀਂ ਸੀ ਹਿਰਦੇ ਦਾ ਰੂਪ ਬਾਹਰਲਾ ਨਹੀਂ ਪਰਮੇਸ਼ਰ ਜਿਹੜਾ ਬਾਹਰਲਾ ਰੂਪ ਇਹ ਨਹੀਂ ਵਹਿੰਦਾ ਕਿ ਬਾਹਰਲਾ ਕਿੰਨਾ ਸੋਹਣਾ ਕੋਈ ਇਹਦੇ ਅਸੀਂ ਵਹਿੰਦੇ ਹਾਂ ਪਰਮਾਤਮਾ ਇਹਨਾਂ ਚੀਜ਼ਾਂ ਨੂੰ ਦੇਖਦਾ ਕਾਲਾ ਹੈ ਗੋਰਾ ਹੈ ਕੀ ਹੈ ਉਹ ਵਹਿੰਦਾ ਹਿਰਦੇ ਦੀ ਸਫਾਈ ਹਿਰਦਾ ਕਿੰਨਾ ਕਿਸੇ ਦਾ ਸਾਫ ਹੈ ਹਿਰਦਾ ਵੇਖਦਾ ਵਾਹਿਗੁਰੂ ਸੋ ਗੁਰੂ ਜੀ ਮਿਹਰ ਕਰਦੇ ਨੇ ਰੂਪ ਰੂਪ ਤਾਂ ਮੇਰਾ ਕੋਈ ਨਹੀਂ ਸੀ ਬੇਨਤੀ ਕਰੋ ਵਾਹਿਗੁਰੂ ਅੱਗੇ ਹੇ ਪਰਮਾਤਮਾ ਮੇਰਾ ਹਿਰਦਾ ਤਾਂ ਸਾਫ ਨਹੀਂ ਸੀ ਅਨਰੂਪ ਅਤੇ ਮੇਰੇ ਜਿਹੜੇ ਔਗਣ ਸੀ ਅਨਰੂਪ ਔਗਣ ਮੋਰੋ ਕਾਸ਼ਨਾ ਵਿਚਾਰਿਓ ਵਾਹਿਗੁਰੂ ਤੁਸੀਂ ਕੁਛ ਨਹੀਂ ਵਿਚਾਰਿਆ ਮੇਰਾ ਹਿਰਦਾ ਸਾਫ ਨਹੀਂ ਸੀ ਇਹ ਵੀ ਨਹੀਂ ਸੋਚਿਆ ਕਿ ਇਹ ਬੰਦਾ ਬਹੁਤ ਮਲੀਨ ਗੰਦਾ ਹੈ ਅਤੇ ਇਹ ਵੀ ਨਹੀਂ ਸੋਚਿਆ ਕਿ ਇਸ ਪ੍ਰਕਾਰ ਜਿਹੜਾ ਇਹਦਾ ਅਨਰੂਪ ਕੋਝਾ ਰੂਪ ਹੈ ਇਹ ਵੀ ਨਹੀਂ ਵੇਖਿਆ ਪਾਪ ਕੇ ਗੁਣ ਅਤੇ ਔਗੁਣ ਵਿਚਾਰੇ ਹੀ ਨਹੀਂ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ ਪਰਮਾਤਮਾ ਨੇ ਮੇਰੇ ਪ੍ਰੇਮ ਨੂੰ ਵੇਖਿਆ ਪ੍ਰੇਮ ਗਹਿਓ ਮੇਰੇ ਪ੍ਰੇਮ ਨੂੰ ਵੇਖਿਆ ਮੋਹੇ ਹਰ ਰੰਗ ਭੀਨ ਮੈਨੂੰ ਆਪਣੇ ਪਿਆਰ ਦੇ ਵਿੱਚ ਭਿਉਂ ਲਿਆ ਆਪਣੇ ਪਿਆਰ ਵਿੱਚ ਰੰਗ ਲਿਆ ਮੇਰਾ ਗੁਣ ਅਤੇ ਅਵਗੁਣ ਵਿਚਾਰੇ ਹੀ ਨਹੀਂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾਖਿਆ ਧੋਪੈ ਸਵਾਮੀ ਮਾਣਸ ਕੀ ਗੱਤ ਇਹੀ ਇਹਦਾ ਅਰਥ ਬਣਦਾ ਪਿਆਰੇ ਮਾਟੀ ਕਾਖਿਆ ਧੋਪੈ ਸਵਾਮੀ ਇੱਕ ਮਿੱਟੀ ਦੀ ਲੈ ਲਓ ਡਲੀ ਉਹਨੂੰ ਧੋਣ ਲਾ ਪਾਓ ਟੂਟੀ ਦੇ ਥੱਲੇ ਕਰਕੇ ਧੋਈ ਜਾਓ ਸ਼ਾਇਦ ਵਿੱਚੋਂ ਸਾਫ ਨਿਕਲ ਆਵੇ ਸ਼ਾਇਦ ਵਿੱਚੋਂ ਸੰਗੇ ਮਰ ਮਰ ਨਿਕਲ ਆਵੇ ਕੱਚ ਨਿਕਲ ਆਵੇ ਸਾਫ ਸੁਥਰਾ ਪਰ ਨਹੀਂ ਧੋਈ ਜਾਓ ਮਿੱਟੀ ਮਿੱਟੀ ਨਿਕਲਣੀ ਹੈ ਇੱਦਾਂ ਵਾਹਿਗੁਰੂ ਸਾਡੇ ਵਿੱਚ ਗੁਣ ਕੋਈ ਵੀ ਨਹੀਂ ਜੇ ਫੁੱਲਣ ਲੱਗ ਪਓ ਤਾਂ ਸਾਡੇ ਵਿੱਚ ਕੁਛ ਵੀ ਨਹੀਂ ਮਿੱਟੀ ਹੈ ਇਸ ਵਾਸਤੇ ਹੇ ਵਾਹਿਗੁਰੂ ਔਗਣਾਂ ਦੇ ਭਰੇ ਹਾਂ ਅਤੇ ਕਿਰਪਾ ਕੀਤੀ ਤੂੰ ਸਾਨੂੰ ਆਪਣੇ ਪਿਆਰ ਵਿੱਚ ਭਿਉਂ ਲਿਆ ਆਪਣੇ ਰੰਗ ਵਿੱਚ ਰੰਗ ਲਿਆ ਵਾਹਿਗੁਰੂ ਭੇਖਿਓ ਲਾਲਨ ਪਾਟ ਬੀਚ ਖੋਏ ਪਾਟ ਕਹਿੰਦੇ ਪੜਦਾ ਪਰਮਾਤਮਾ ਦੇ ਵਿੱਚ ਅਤੇ ਸਾਡੇ ਵਿੱਚ ਹੰਕਾਰ ਦਾ ਪੜਦਾ ਹੈ ਬਾਣੀ ਪੜ੍ਹਦੇ ਹਾਂ ਸੋਰਠ ਰਾਗ ਪੜ੍ਹਦੇ ਹਾਂ ਤੁਸੀਂ ਇੱਕ ਬਚਨ ਪੜ੍ਹਿਆ ਹੋਵੇਗਾ ਪਾਂਭੀਰੀ ਕੋ ਪਾਤ ਪਰਦੋ ਬਿਨ ਪੇਖੇ ਦੂਰ ਆਇਓ ਇਹ ਸ਼ਬਦ ਹੈ 618 ਅੰਗ 'ਤੇ ਦਹਿ ਦਿਸ਼ ਮੇਘ ਛਤਰ ਘਟਾ ਘਟ ਦਾਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਹੁ ਨੈਣ ਪਿਰ ਪਰਦੇਸ ਸਦਾਇਓ ਹੁਣ ਨਹੀਂ ਸੰਦੇਸ ਰੋਮਾਇਓ ਏਕ ਕੋਸਰੋ ਸਿੱਧ ਕਰਤ ਲਾਲ ਤਬ ਚਤਰ ਪਾਤਰੋ ਆਇਓ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਭੇਜਿਆ ਆਪਣੇ ਛੋਟੇ ਪੁੱਤਰ ਨੂੰ ਉਹਨਾਂ ਦੀ ਪ੍ਰੀਖਿਆ ਲੈਣ ਵਾਸਤੇ ਉਹਨਾਂ ਦੀ ਪ੍ਰੀਖਿਆ ਕਰ ਲਈ ਹੈ ਕਿਉਂਕਿ ਹਰੇਕ ਗੁਰੂ ਸਾਹਿਬ ਜੀ ਅਗਲੇ ਗੁਰੂ ਨੂੰ ਗੁਰਤਾ ਗੱਦੀ ਦੇਣੀ ਦੀ ਪ੍ਰੀਖਿਆ ਲੈਂਦੇ ਸੀ ਹੁਣ ਗੁਰਤਾ ਗੱਦੀ ਦੇਣੀ ਫੇਲ ਹੋ ਗਿਆ ਪ੍ਰਿਥੀ ਚੰਦ ਫੇਲ ਹੋ ਗਿਆ ਮਹਾਂਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ 17 ਸਾਲ ਦੀ ਉਮਰ ਸੀ ਛੋਟੀ ਜਿਹੀ ਅਵਸਥਾ ਸੀ ਅਤੇ ਭਾਵੇਂ ਨਹੀਂ ਸੀ ਜਾਣਾ ਚਾਹੁੰਦੇ ਗੁਰੂ ਦੇ ਚਰਨਾਂ ਤੋਂ ਇੱਕ ਮਿੰਟ ਵੀ ਨਹੀਂ ਸੀ ਜਾਣਾ ਚਾਹੁੰਦੇ ਪਰ ਗੁਰੂ ਕੀ ਆਗਿਆ ਮੰਨੀ ਗਏ ਅਤੇ ਜਾਣ ਲੱਗਿਆਂ ਬਚਨ ਕੀਤਾ ਗੁਰੂ ਰਾਮਦਾਸ ਜੀ ਨੇ ਜਿੰਨਾ ਚਿਰ ਬੁਲਾਈਏ ਨਾ ਨਹੀਂ ਆਉਣਾ ਆਪਣੇ ਆਪ ਨਹੀਂ ਆਉਣਾ ਕਹਿੰਦੇ ਕਿ ਲੰਘ ਗਏ ਸਤਸੰਗੀ ਕਈ ਮਹੀਨੇ ਨਾ ਗੁਰੂ ਦਾ ਕੋਈ ਸੁਨੇਹਾ ਨਾ ਗੁਰੂ ਮਹਾਰਾਜ ਨੇ ਕੋਈ ਚਿੱਠੀ ਲਿਖੀ ਇੱਕ ਦਿਨ ਬਹੁਤ ਪਰੇਸ਼ਾਨ ਹੋਇਆ ਮਨ ਮੈਂ ਅਤੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਇੱਕ ਪਲ ਨਹੀਂ ਸੀ ਰਹਿ ਸਕਦਾ ਕੋਠੇ 'ਤੇ ਚੜ੍ਹ ਗਏ ਮੰਦਰ ਚੜ੍ਹ ਕੇ ਇੱਕ ਪੰਥ ਨਿਹਾਰੋ ਕੋਠੇ 'ਤੇ ਚੜ੍ਹ ਗਏ ਲਾਹੌਰ ਸ਼ਹਿਰ ਅੰਮ੍ਰਿਤਸਰ ਵੱਲ ਨੂੰ ਵੇਹਦੇ ਨਹੀਂ ਕੋਈ ਆਉਂਦਾ ਮੰਦਰ ਚੜ੍ਹ ਕੇ ਪੰਥ ਨਿਹਾਰੋ ਨੀਂਦ ਨੈਣ ਨੀਂਦ ਨੀਰ ਭਰ ਆਇਓ ਅੱਖਾਂ 'ਚ ਪਾਣੀ ਆ ਗਿਆ
ਅਜੇ ਮੇਰੇ ਸੁਣਿਆ ਹੀ ਨਹੀਂ ਗੁਰੂ ਦਾ ਕੋਈ ਆਇਆ। ਇਹ 'ਚ ਬਚਨ ਆਉਂਦਾ ਹੈ ਭੰਭੀਰੀ ਕੋ ਪਾਤ ਪਰਦੋ, ਬਿਨ ਪੇਖੇ ਦੂਰ ਆਇਓ। ਪਿੰਡਾਂ ਥਾਵਾਂ ਤੋਂ ਆਪਾਂ ਆਏ ਹਾਂ, ਜਦੋਂ ਸਤਸੰਗੇ ਝੋਨੇ ਦੇ ਖੇਤ ਆਪਾਂ ਲਾਉਂਦੇ, ਝੋਨਾ ਪੱਕਣ ਲੱਗਦਾ, ਝੋਨੇ ਦੇ ਵਿੱਚ ਇੱਕ ਡਰੈਗਨ ਫਲਾਈ ਜੀ ਛੋਟਾ ਜਿਹਾ ਪਤੰਗਾ ਇੱਕ ਉੱਡਦਾ ਵੇਖਿਆ ਹੈਗਾ ਤੁਸੀਂ, ਹੈਲੀਕਾਪਟਰ ਉਹ ਨਿੱਕੇ ਦੇ ਕਹਿੰਦੇ ਸੀ ਅਸੀਂ, ਉਹ ਬੈਠੇ ਦਾ ਪੰਖ ਵੇਖੋ ਜਾਂ ਕਿਤੇ ਮਰਿਆ ਪਿਆ ਵੀ ਉਹਦਾ ਖੰਭ ਵੇਖੋ, ਬਹੁਤ ਬਰੀਕ ਹੁੰਦਾ, ਬਹੁਤ ਪਤਲਾ ਜਿਹਾ ਖੰਭ ਉਹਦੇ ਆਰ ਪਾਰ ਦੀ ਦਾ, ਹੋਰ ਸੌਖਾ ਪਿਆਜ਼ ਜਾਂ ਉਹਨੂੰ ਗੰਢਾ ਕਹਿੰਦੇ ਨੇ, ਗੰਢਾ ਮਹਾਰਾਸ਼ਟਰ 'ਚ ਉਹਨੂੰ ਕਾਂਦਾ ਕਹਿੰਦੇ ਨੇ ਪਿਆਰੇ, ਕਾਂਦਾ ਉਹਦਾ ਪਿਆਜ਼ ਹੁੰਦਾ, ਜਦੋਂ ਆਪਾਂ ਪਿਆਜ਼ ਛਿਲਦੇ ਉਹਦੇ ਚੰਦਰ ਜਿਹੜੀ ਮੋਟੀ ਛਿੱਲ ਲੈਂਦੀ, ਛਿੱਲ ਦੇ ਅੰਦਰ ਇੱਕ ਝਿੱਲੀ ਹੁੰਦੀ ਹੈ ਬਰੀਕ ਜਿਹੀ, ਉਹ ਕਈ ਵਾਰ ਵੇਖਿਆ ਆਪਾਂ ਬਿਲਕੁਲ ਉਹ ਸਤਸੰਗੀ ਉਹ ਮਲੇਮ ਜੀ, ਉਹ ਹੱਥ ਉੱਤੇ ਇੱਦਾਂ ਉਂਗਲ 'ਤੇ ਲੱਗ ਜਾਏ ਅਤੇ ਪਤਾ ਨਹੀਂ ਲੱਗਦਾ ਕੁਛ ਲੱਗਿਆ ਕਿ ਨਹੀਂ। ਇੱਦਾਂ ਦਾ ਸਾਡੇ ਵਿੱਚ ਅਤੇ ਵਾਹਿਗੁਰੂ ਦੇ ਵਿੱਚ ਪੜਦਾ ਹੈ। ਇਹ ਧਨ ਪਿਰਕਿਆ ਇੱਕ ਹੀ ਸੰਗ ਵਾਸਾ, ਧਨ ਕੀ ਹੈ ਜੀਵ ਇਸਤਰੀ, ਪਿਰਕੀ ਪਤੀ, ਇੱਕ ਹੀ ਪਲੰਘੇ 'ਤੇ ਰਹਿੰਦੇ ਦੋਨੋਂ, ਆੜੀ ਸੇਜ ਹਿਰਦੇ ਦੀ, ਹਿਰਦੇ ਦੀ ਸੇਜ ਉੱਤੇ ਵਾਹਿਗੁਰੂ ਅਤੇ ਜੀਵ ਇਸਤਰੀ ਦੋਨੋਂ ਇਕੱਠੇ ਰਹਿੰਦੇ, ਵਿੱਚ ਹੋਮੇ ਭੀਤ ਕਰਾਰੀ, ਦੋਨਾਂ ਦੇ 'ਚ ਅਹੰਕਾਰ ਦੀ ਕੰਧ ਹੈ। ਕੰਧ ਕਿੱਡੀ, ਕੋਈ ਬੋਟੀ ਕੋਈ 10-5 ਫੁੱਟ ਨਹੀਂ ਪਿਆਰਿਓ, ਬਿਲਕੁਲੋਂ ਖੰਭ ਜਿਹੜਾ ਭੰਭੀਰੀ ਦਾ ਖੰਭ, ਇੰਨਾ ਇੱਕ ਪਰਦਾ ਹੈ ਸਾਡੇ ਵਿੱਚ ਅਤੇ ਵਾਹਿਗੁਰੂ ਵਿੱਚ ਹੰਕਾਰ ਦਾ, ਉਹ ਸਾਨੂੰ ਪਰਮਾਤਮਾ ਦੇ ਨਾਲ ਮਿਲ ਨਹੀਂ ਦਿੰਦਾ। ਇਹਨੂੰ ਇੱਥੇ ਲਿਖਿਆ ਮਹਾਰਾਜ ਨੇ ਪੜਦਾ, ਭੇਖਿਓ ਲਾਲਨ ਪਾਟ ਬੀਚ ਖੋਏ, ਪਾਟ ਕਹਿੰਦੇ ਪੜਦਾ, ਬੀਚ ਕਹਿੰਦੇ ਵਿੱਚ, ਪਰਮਾਤਮਾ ਨੇ ਕਿਰਪਾ ਕਰਕੇ ਪਾਟ ਬੀਚ ਖੋਏ ਜਿਹੜਾ ਵਿੱਚ ਪੜਦਾ ਸੀ ਸਾਡੇ ਵਿੱਚ ਅਤੇ ਵਾਹਿਗੁਰੂ ਵਿੱਚ, ਉਹ ਨਾਸ ਕਰ ਦਿੱਤਾ, ਖਤਮ ਕਰ ਦਿੱਤਾ, ਪਾਸੇ ਕਰ ਦਿੱਤਾ, ਭੇਖਿਓ ਲਾਲਨ, ਫਿਰ ਲਾਲਣ ਜਿਹੜਾ ਪਿਆਰਾ ਵਾਹਿਗੁਰੂ ਦੇ ਦਰਸ਼ਨ ਹੋ ਗਏ, ਪਰਮਾਤਮਾ ਦੇ ਵਾਹਿਗੁਰੂ ਦੇ ਦਰਸ਼ਨ ਹੋ ਗਏ। ਆਨੰਦ ਚੇਤਾ ਹਰਖੇ ਪਤੀਨ, ਜਦੋਂ ਦਰਸ਼ਨ ਹੋਏ ਕੀ ਹੋਇਆ, ਆਨੰਦ ਚੇਤਾ, ਚੇਤਾ ਕਹਿੰਦੇ ਚਿੱਤ ਦੇ ਵਿੱਚ ਆਨੰਦ ਪ੍ਰਾਪਤ ਹੋ ਗਿਆ, ਹਰਖੇ ਖੁਸ਼ੀ ਹੋ ਗਈ, ਪਤੀਨ ਮਨ ਪਤੀਜ ਗਿਆ, ਹੁਣ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਕਿੰਨਾ ਆਨੰਦ ਆਉਂਦਾ ਪਿਆਰਿਓ, ਘਣਾ ਆਨੰਦ ਆਉਂਦਾ, ਘਣਾ ਆਨੰਦ, ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ, ਗੁਰੂ ਕਿਹਨੂੰ ਕਹਿੰਦੇ ਹੈ, ਜਿਹਦੇ ਦਰਸ਼ਨ ਕਰਦਿਆਂ ਸਾਰ ਮਨ ਨੂੰ ਸ਼ਾਂਤੀ ਆ ਜਾਏ, ਮਨ ਆਨੰਦ ਵਿੱਚ ਚਲਾ ਜਾਏ, ਉਹਨੂੰ ਗੁਰੂ ਕਹਿੰਦੇ ਸਤਸੰਗੀਓ। ਅਤੇ ਸਤਿਗੁਰੂ ਜੀ ਕਹਿੰਦੇ ਨੇ, ਪਰਮਾਤਮਾ ਨੇ ਮਿਹਰ ਕਰਤੀ, ਜਿਹੜਾ ਸਾਡੇ ਹਿਰਦੇ ਵਿੱਚ ਸੂਖਮ ਜਿਹਾ ਪੜਦਾ ਸੀ ਹੋਮੇ ਦਾ, ਇਹ ਪਾਸੇ ਕਰ ਦਿੱਤਾ, ਦਰਸ਼ਨ ਦੇ ਦਿੱਤੇ ਆਪਣੇ ਪਿਆਰੇ ਨੇ। ਜਦੋਂ ਦਰਸ਼ਨ ਹੋ ਗਏ ਅਤੇ ਆਨੰਦ ਚੇਤਾ, ਚੇਤਾ ਕਹਿੰਦੇ ਚਿੱਤ ਦੇ ਵਿੱਚ ਆਨੰਦ ਆਨੰਦ ਆ ਗਿਆ, ਹਰਖੇ ਖੁਸ਼ੀ ਆ ਗਈ, ਪਤੀਨ ਮਨ ਭਿੱਜ ਗਿਆ ਵਾਹਿਗੁਰੂ ਦੇ ਪਿਆਰ ਵਿੱਚ। ਤਿਸ ਹੀ ਕੋ ਗ੍ਰਹਿਓ ਸੋਈ ਪ੍ਰਭ ਨਾਨਕ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਹੋਣ, ਤਿਸ ਹੀ ਕੋ ਗ੍ਰਹਿਓ, ਜਿਹੜਾ ਸਾਡਾ ਹਿਰਦਾ ਹੁਣ ਵਾਹਿਗੁਰੂ ਦਾ ਹੀ ਹੈ, ਇੱਥੇ ਪਰਮਾਤਮਾ ਰਹਿਣ ਲੱਗ ਪਿਆ ਅੰਦਰ, ਅੰਦਰ ਵਾਹਿਗੁਰੂ ਵੱਸ ਗਿਆ, ਵੱਸ ਮੇਰੇ ਪਿਆਰਿਆ, ਵੱਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵੱਸ ਜੀਓ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ, ਬੇਨਤੀਆਂ ਕਰੀਏ, ਤਰਲੇ ਲਈਏ, ਫਿਰ ਆ ਕੇ ਸਤਸੰਗੀਓ, ਪਰਮਾਤਮਾ ਮਿਹਰ ਕਰਦਾ। ਖਿਆਲ ਥੋੜ੍ਹਾ ਜਿਹਾ ਕਰਿਓ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਸੁੱਖ ਆਸਣ ਉੱਤੇ ਹੁੰਦਾ, ਉੱਪਰ ਬੇਨਤੀਆਂ ਕਰਦੇ ਨੇ ਸਵੇਰੇ ਗੁਰੂ ਦੇ ਪਿਆਰੇ ਗ੍ਰੰਥੀ ਸਿੰਘ ਸੰਗਤ ਕਿ ਮਹਾਰਾਜ ਕਿਰਪਾ ਕਰੋ, ਦਰਸ਼ਨ ਦਿਓ। ਫਿਰ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਆਪਣੇ ਸਿੰਘਾਸਣਾਂ 'ਤੇ ਪ੍ਰਕਾਸ਼ ਹੁੰਦੇ ਨੇ, ਦਰਸ਼ਨ ਦਿੰਦੇ ਨੇ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜਿਹੜਾ ਪਰਮਾਤਮਾ ਦਾ ਰਹਿਣ ਦਾ ਟਿਕਾਣਾ ਨਾ ਇੱਥੇ ਹੈ, ਦਸਮ ਦੁਆਰਾ ਅਗਮ ਪਾਰਾ ਪਰਮ ਪੁਰਖ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਾਤੀ, ਇੱਥੇ ਰਹਿੰਦਾ ਵਾਹਿਗੁਰੂ। ਫਿਰ ਜਦੋਂ ਬੇਨਤੀਆਂ ਕਰਦੇ ਹਾਂ ਰੋਜ਼, ਵਾਹਿਗੁਰੂ ਕਿਰਪਾ ਕਰ ਦਰਸ਼ਨ ਦੇ, ਵਾਹਿਗੁਰੂ ਕਿਰਪਾ ਕਰ ਹਿਰਦੇ ਵਿੱਚ ਵੱਸ ਜਾ, ਬੇਨਤੀਆਂ ਸੁਣ ਸੁਣ ਕੇ ਪਰਮਾਤਮਾ ਫਿਰ ਹਿਰਦੇ 'ਚ ਆਉਂਦਾ, ਇੱਥੇ ਕਰ ਕਿਰਪਾ ਵਸੋ ਮੇਰੇ ਹਿਰਦੇ, ਇੱਥੇ ਵੱਸਦਾ ਫਿਰ, ਸਮਝ ਗਏ। ਗੁਰੂ ਗ੍ਰੰਥ ਸਾਹਿਬ ਦਾ ਉੱਤੇ ਸੁੱਖ ਆਸਣ ਉੱਤੇ ਰਹਿੰਦਾ, ਬੇਨਤੀਆਂ ਕਰਦੇ ਫਿਰ ਥੱਲੇ ਆ ਕੇ ਪ੍ਰਕਾਸ਼ ਹੁੰਦਾ, ਇੱਥੇ ਆ ਕੇ ਦਰਸ਼ਨ ਦਿੰਦਾ ਵਾਹਿਗੁਰੂ। ਇਸੇ ਤਰ੍ਹਾਂ ਪਰਮਾਤਮਾ ਰਹਿੰਦਾ ਸਾਡੇ ਦਸਮ ਦੁਆਰਾ ਵਿੱਚ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਫਿਰ ਬੇਨਤੀਆਂ ਕਰੀਏ, ਤਰਲੇ ਰਹੀਏ ਰੋਜ਼, ਵਾਹਿਗੁਰੂ ਕਿਰਪਾ ਕਰ ਹਿਰਦੇ 'ਚ ਵੱਸ ਜਾ, ਫਿਰ ਬੇਨਤੀਆਂ ਸੁਣ ਕੇ ਵਾਹਿਗੁਰੂ ਹਿਰਦੇ 'ਚ ਵੱਸਦਾ। ਗੁਰੂ ਜੀ ਕਹਿੰਦੇ ਨੇ ਕਿ ਪਰਮਾਤਮਾ ਨੇ ਮਿਹਰ ਕੀਤੀ, ਤਿਸ ਹੀ ਕੋ ਗ੍ਰਹਿਓ, ਇਹ ਘਰ ਉਸੇ ਦਾ ਹੈ ਪਰਮਾਤਮਾ ਦਾ,
ਤੇਸੀ ਹੀ ਕੋ ਗ੍ਰਿਓ ਸੋਈ ਪ੍ਰਭ ਨਾਨਕ, ਉਹੀ ਇਸ ਘਰ ਹਿਰਦੇ ਦਾ ਮਾਲਕ ਹੈ। ਸੋ ਠਾਕੁਰ ਤਿਸ ਹੀ ਕੋ ਧੀਨ, ਸੋ ਠਾਕੁਰ ਦਾ ਭਾਵ ਉਹ ਮਾਲਕ ਪਰਮਾਤਮਾ ਉਹਦਾ ਹੀ ਇਹ ਹਿਰਦਾ ਹੈ। ਅਸੀਂ ਉਹਨੂੰ ਭੁੱਲੇ ਹੋਏ ਸੀ, ਸਾਡੇ ਅੰਦਰ ਪਿਆਰ ਚਲਾ ਗਿਆ ਸੀ, ਪਰਮਾਤਮਾ ਆਪਣੇ ਸੁੱਖ ਸਥਾਨ 'ਤੇ ਬਹਿ ਗਿਆ, ਇੱਥੇ ਆ ਕੇ ਆਰਾਮ ਨਾਲ ਤਰਲੇ ਲੈ ਕੇ ਬੇਨਤੀਆਂ ਕਰਕੇ ਫਿਰ ਉਹ ਹਿਰਦੇ 'ਚ ਵਸਾਇਆ, ਕਿਰਪਾ ਕੀਤੀ ਪਰਮਾਤਮਾ ਨੇ ਵਾਹਿਗੁਰੂ ਨੇ। ਸੋ ਠਾਕੁਰ ਉਹ ਮਾਲਕ ਹੈ, ਤਿਸ ਹੀ ਕੋ ਧੀਨ, ਹੁਣ ਅਸੀਂ ਉਹਦੇ ਹੀ ਆਸਰੇ ਦਿੰਦੇ ਹਾਂ। ਇਹ ਗੁਰੂ ਨੇ ਮਿਹਰ ਕੀਤੀ ਸਤਸੰਗੀਓ, ਅੰਮ੍ਰਿਤ ਵੇਲੇ ਅਲਾਹੀ ਹੁਕਮ ਬਖਸ਼ਿਆ ਹੈ। ਪਵਿੱਤਰ ਹੁਕਮਨਾਮੇ ਮੁੱਖ ਵਾਕ ਦੀ ਵਿਚਾਰ ਕਰਦੇ ਹਾਂ, ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕ ਭੁੱਲਾਂ ਹੋਈਆਂ, ਸੰਗਤ ਸਤਿਗੁਰ ਬਖਸ਼ਿੰਦਾ ਹਨ, ਗਾਂ ਵਾਤੇ ਸਮੱਤ ਬਖਸ਼ਣੀ, ਸੱਚੇ ਪਾਤਸ਼ਾਹ ਹਾਜ਼ਰੀ ਦਰ ਪ੍ਰਵਾਨ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ, ਰਸਤਾਂ ਬਸਤਾਂ ਦਰ ਪ੍ਰਵਾਨ ਕਰਨ, ਸ਼ੁਕਰ ਗੁਰੂ ਦਾ ਧੰਨਵਾਦ ਆਪ ਸਭ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸੋ ਸਤਿਸੰਗੀਓ, ਗੁਰੂ ਮਹਾਰਾਜ ਕਿਰਪਾ ਕਰਨ, ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪਹਿਲਦਾਸ ਜੀਓ ਪਿੰਡ ਸਾਹਿਬ ਤੇਰੀ ਰਾਸ ਮਾਤ ਪਿਤਾ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਗੋਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤੇ ਆਮਨ ਗਾ ਸਦਗਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀ ਥ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਛੀ ਮਤ ਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ, ਨਿਵਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਹਰਮ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੇ ਦਾਰੇ ਬਖਸ਼ੇ, ਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ, ਛੇ ਬੜੀ ਆਨੰਦ ਸਾਹਿਬ ਜੀ ਕੇ ਜਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ, ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਵਾਈ ਸੰਗਤ ਦੀ ਹਾਜ਼ਰੀ, ਤਿਲ ਫੁਲ ਭੇਟਾ ਕੀਤੀ, ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ, ਭਾਈ ਜਗਤਾਰ ਸਿੰਘ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਪਰਿਵਾਰ ਦਾ ਅਰਦਾਸ ਬੇਨਤੀ ਹੈ, ਬੱਚੀ ਪ੍ਰਭਨੀਤ ਕੌਰ ਦੇ ਗ੍ਰੈਜੂਏਸ਼ਨ ਉੱਤੇ ਪਰਿਵਾਰ ਸ਼ੁਕਰਾਨਾ ਕਰਦੇ ਹਾਂ, ਸੁਖ ਸ਼ਾਂਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ, ਭਾਈ ਪਰਜੀਤ ਸਿੰਘ ਹੰਸਰਾ ਤੰਦਰੁਸਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ, ਪਰਿਵਾਰਾਂ ਦੀ ਬੇਨਤੀਆਂ ਅਮਰ ਅਨੁਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਇਸ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਅਤੇ ਲੰਗਰ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਗਤ ਹੋਣ ਦੀ ਆਗਿਆ ਬਖਸ਼ੋ, ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ

ਸ਼ਬਦ ਗੁਰੂ ਧੰਨ ਧੰਨ ਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਪਾਤਸ਼ਾਹ ਦਰਬਾਰ ਦੀ ਹਾਜ਼ਰੀਆਂ ਭਰੀਆਂ ਹਨ ਗੁਰੂ ਮਹਾਰਾਜ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਸੁਖੀ ਜੀਵਨ ਨਾਮ ਦਾਨ ਬਖਸ਼ਣ ਚੜ੍ਹਦੀ ਗਲਦਾਤਾ ਬਖਸ਼ਣ ਆਹੁਣ ਪਰਿਵਾਰਾਂ ਵੱਲੋਂ ਰੱਖੇ ਗਏ ਸੇ ਦੋ ਸ੍ਰੀਖੰਡ ਪਾਠ ਦੀ ਸੰਪੂਰਨਤਾ ਹੋ ਰਹੀ ਹਨ ਉਪਰੰਤ ਐਤਵਾਰ ਦੀਵਾਨ ਸਜਣੇ ਹਨ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਰਨ ਨਿਕਿਸਨਾ ਪੇਕ ਭੁੱਲਣੇ ਬੁੱਠੇ ਨਗਰ ਗੰਧਰਵ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਪਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖਿਆ ਪਾਰ

ਬਟੜੀ ਇਕਸ ਸੋਚਿਤ ਲਾਇ ਦੂਜੈ ਭਾਵੀ ਨਾਨਕਾ

ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰੇ ਚੁਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰੇ ਸਹਿਸ ਸਿਆਣ ਪਾ ਲਾਖੋ ਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀ ਸੇਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ।

ਸਰਨਾ ਜਾਇ। ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਇ। ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ।

ਆਪੇ ਜਾਣੈ ਸੋਈ ਕਿਵ ਕਰੇ ਆਖਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਾਖੇ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸਾ ਅਠਾਰਾ ਕਹਿਣ ਕਤੇ ਬਾਇ

ਏਕੇ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲਿਆ।

ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਹੈ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਹੈ ਈਸ਼ਰ ਵਰਮਾ ਦੇਵੀ ਸੋ ਹੁਣ ਸਦਾ ਸਵਾਰੇ ਗਾਵੇ ਹੈ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰੇ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਈ ਆਲੇ ਗਾਵਨ ਰਤਨ ਉਪਾਏ ਤੇਰੇ ਆਠ ਸੜ ਤੀਰਥ ਨਾਲੇ।

ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋਏ ਕਾਵਾਰ, ਕਰ ਕਰ ਵੇਖੇ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤੇ ਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖੋ ਹੇ, ਲੱਖੋ ਵਹਿ ਲੱਖ ਵੀਸ, ਲੱਖ ਲੱਖ ਕੀੜਾ ਆਖੀਐ ਏਕ ਨਾਮ ਜਗਦੀਸ, ਇਹ ਤਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ।

ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੀਤੇ ਪਵਣ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਪਰਮੇ ਕਾੜਦ ਘੜੀਐ ਰੂਪ।

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਘੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤੇ ਅਨੂਪ ਤਾਂ ਕੀ ਹੈ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ

ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਉ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ

ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਹ ਦੇਹ ਸੋ ਪਾਵਾਏ, ਸਦਾ ਸਿਫਤ ਸਲਾਹ ਤੇਰੀ ਨਾਮ ਮਾਨ ਵਸਾਵਾਏ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ, ਜਿਹਦੀ ਇਹ ਵਡਿਆਈ ਆ, ਕਹਿ ਨਾ

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜੇ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲ।

ਆਏ। ਆ ਬਹੁ ਸੰਤ ਪਿਆਰੇ ਹੋ, ਅਕਥ ਕੀ ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰ ਪਾਈ ਹੈ, ਤਾਨ ਮਾਨ ਧਾਨ ਸਭ ਸੌਂਪ ਗੁਰ ਕਉ।

ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ।

ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕਾ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ।

ਵਸਾਇਆ ਜੀ ਅਜੰਤ ਸਭ ਤੁਧ ਪਾਏ ਵੇ ਪਰਸਨ ਆਇਆ ਲੱਭ ਲੋਭ ਅਹੰਕਾਰ ਜੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਭਗਤਾਂ ਜੁਗੋ ਜੁਗ ਨਿਰਾਲੀ। ਜੋ ਤੂੰ ਚਲਾਏ ਤਿਵੇ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇ ਚੱਲੇ, ਜਿੰਨਾ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਾ ਸਦਾ ਧਿਆਵਹੇ। ਜਿਸ ਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਭ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ। ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈ ਮਨ ਵਸਿਆ, ਜਿਨ ਧੁਰੋਂ ਲਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗ ਸੁਭਾਈਆ। ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜ ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹਿ ਚਿਤ ਲਾਏ।

ਹੋ ਤਾਂ ਬੈਲੀ ਤਿੰਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬਿਤਾਲਿਆ ਕਹਿ ਨਾਮ ਜੀ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਈ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨ ਮੁਖ ਹੋਵੈ ਹੋਵੈ ਤਾਂ ਸਨ ਮੁਖ ਸਿੱਖ ਕੋਈ ਜੀਅ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬੇ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁਛੋ ਬਬੇ ਕੀਆ ਜਾਏ ਅਨੇਕ ਜੂਨੀ ਭਰਮ ਆਵੈ ਵੇ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖਹੁ ਵੇ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵ ਅੰਮ੍ਰਿਤ ਸਦਾ ਰਹਹੁ ਹਰ ਰੰਗ ਜਪਿਹੁ ਸਾਰ ਪਾਣੀ ਕਹਿ ਨਾਨ ਸਦਾ ਗਾਵਹੁ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜਹ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਣਾ ਕਹਿਆ ਕਛੂਣਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜਹ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜਿਦ ਮਨ ਲਾਗਾ ਇਹੋ ਹੋਆ ਸਮਾਓ ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤ ਆਪੋ

ਬਾਜੋਂ ਤੱਤੇ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਵਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਐ ਮਨੋ ਕਿਉਂ ਵਸਾਰੀਏ ਬਿੜਦਾਤਾ ਰੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ ਕਹਿ ਨਾਨਕ ਵਿੜਦਾਤਾ ਸੋ ਕਿਉਂ ਮਨੋ ਵਿਸਾਰੀ ਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ

ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵਲਾ ਗੀਤਨੀ ਵਿੱਚੇ ਮਾਇਆ ਪਾਇਆ ਹਰਾਬ ਮੁਲਕ ਹੈ ਮੋਲਣਾ ਪਾਇਆ ਜਾਏ ਮੋਲਣਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ।

ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ। ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ ਗ੍ਰਿਵ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੂਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ, ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੁਗ, ਕਹੇ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੁਗ।

ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਏ ਸ਼ਰਮਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਸਮਾਣੀ।

ਕੀਏ ਦਸਵਾਂ ਗੁਬਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੇ ਅਨੇਕ ਰੂਪ ਨਵ ਨਵ ਨਿਧ ਤੇ ਦੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਭਵਨ ਵਜਾਇਆ ਇਹੋ ਸਾਚਾ ਸੋਹੇਲਾ ਸਾਚੇ ਕਰ ਗਾਵਹੋ ਗਾਵੋ ਤਾਂ ਸੋਹੇਲਾ ਕਰ ਸਾਚੈ ਜਿੱਥੇ ਸਦਾ ਸੱਚ ਧਿਆਵਹੇ ਸਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹੇਲਾ

0: ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
1: ਪੂਰੇ ਖਾਲਸਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਬਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਅਨਿਦ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਗਾ ਸਦਗਾ ਸਰਬ ਸੁਖੋ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦਰਕਰ ਸੇਵਕ ਪਰਿਵਾਰਾਂ ਵੱਲੋਂ ਆਪਦੇ ਚਰਨ ਪ੍ਰਸਦਾਂ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਪ੍ਰਾਰੰਭ ਹੋਏ ਸਨ ਆਪ ਜੀ ਨੇ ਸੰਪੂਰਨਤਾ ਬਖਸ਼ ਕੀਤੀਆਂ ਹਨ ਪਹਿਲਾ ਅਖੰਡ ਪਾਠ ਸਾਹਿਬ ਮਾਤਾ ਬਲਵਿੰਦਰ ਕੌਰ ਸਿੰਘ ਪਰਿਵਾਰ ਨੂੰ ਸਰਦਾਰ ਹਰਭਜਨ ਸਿੰਘ ਜੀ ਉਹਨਾਂ ਦੀ ਸਲਾਨਾ ਮਿੱਠੀ ਯਾਦ ਮਨਾਉਂਦਿਆਂ ਹੋਇਆ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਵਿਛੜੀ ਆਤਮਾ ਨੂੰ ਚਰਨਾਂ ਚਨਵਾਸ ਬਖਸ਼ਣਾ ਪਰਿਵਾਰ ਦੇ ਸਿਰ ਤੇ ਮਿਹਰ ਪਿਆਰ ਚੜ੍ਹਦੀ ਕਲਾ ਦਾਤਾ ਬਖਸ਼ਣਾ ਪਰਿਵਾਰ ਸੁੱਖ ਸ਼ਾਂਤੀ ਤੰਦਰੁਸਤੀਆਂ ਦਾਤਾ ਬਖਸ਼ਿਸ਼ ਕਰਨੀਆਂ ਪਰਿਵਾਰ ਨੂੰ ਆਪ ਜੀ ਨੂੰ ਸੋਹਣੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੂਸਰਾ ਅਖੰਡ ਪਾਠ ਸਾਹਿਬ ਹਰਮੀਤ ਸਿੰਘ ਗੁਰਪ੍ਰੀਤ ਕੌਰ ਵਾਲੀਆ ਵੱਲੋਂ ਆਪਣੇ ਬੱਚੇ ਦਿਵਜੋਤ ਸਿੰਘ ਵਾਲੀਆ ਜਸਜੋਤ ਕੌਰ ਵਾਲੀਆ ਬੱਚਿਆਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਸੁਣ ਪਰਿਵਾਰ ਅਤੇ ਬੱਚਿਆਂ ਦੇ ਸਿਰ ਤੇ ਮਿਹਰ ਪਰ ਹੱਥ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣੀਆਂ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦਾਨ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਨੂੰ ਸਮਾਪ ਜੀ ਨੂੰ ਸੁਣਨ ਵਾਲੇ ਭੇਟ ਕਰਨੇ ਅੰਗੀਕਾਰ ਕਰਨੇ ਦੋਨਾਂ ਪਰਿਵਾਰਾਂ ਵੱਲੋਂ ਆਪ ਜੀ ਦੇ ਹਜ਼ੂਰ ਦੇਗ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਸਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁੜ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾ

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਾਧ ਸੰਗਤ, ਸਤਿਗੁਰਾਂ ਦੇ ਪਾਵਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪਏ। ਸਤਿਗੁਰ ਰਹਿਮਤ ਕਰਨ ਪਰਿਵਾਰਾਂ ਨੇ ਸੇਵਾ ਕੀਤੀ ਹੈ, ਗਰੀਬ ਨਵਾਜ਼ ਮਨੋਕਾਮਨਾਵਾਂ ਪੂਰੀਆਂ ਕਰਨ। ਆਓ ਹੁਣ ਬੇਨਤੀ ਕਰਾਂਗੇ ਦੋਹਾਂ ਹੀ ਪਰਿਵਾਰਾਂ ਨੂੰ ਆਪਣਾ ਸਿਰੋਂ ਪੋਲ ਲਵਾ ਕੇ ਜੀ। ਸਤਿਕਾਰਯੋਗ ਮਾਤਾ ਜੀ ਗੁਰਵਿੰਦਰ ਕੌਰ ਜੀ, ਜਾਂ ਪਰਮਵੀਰ ਸਿੰਘ ਜੀ ਅਤੇ ਭਾਈ ਹਰਮੀਤ ਸਿੰਘ ਜੀ। ਵਾਹਿਗੁਰੂ।

ਆਦਰਸ਼ਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾ ਰਹਿ ਹਮਾਰਾ ਆਪਣਾ ਜਾਨ ਕਰੋਪਤ ਪਾਰਾ ਹਮਰੇ ਦੁਸਵੇ ਤੁਮ ਗਾਵੋ ਆਪ ਦੇ ਮੋਹਿ ਬਚਾਓ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਛਣ ਕਰਦੇ ਕਰੀਏ ਸਭ ਬੈਰਨ ਕੋ ਆਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਵਰਚਾਓ ਸੋ ਤੁਮ ਤੇ ਪਾਉਂ ਸੇਵ ਸਿੱਖ ਹਮਾਰੇ ਤਾਰੀਐ ਚਿੰਟਨ ਸੁਤਰ ਹਮਾਰੇ ਮਾਰੀਐ ਆਪਾਦ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸ ਨੂੰ ਵਰੀਐ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ।

ਜੇ ਕੁੰਜਰ ਸੁਰਲਾ ਸਭ ਪ੍ਰਕਿਰਪਾ ਨਿਸ਼ਕਾਰ ਫੁਰਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘੜ ਘੜ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬਾ ਕਰਕ ਕਰਤ ਹੋ ਕਬ ਹੋ ਤੁਮ ਹੈ ਮਿਲ ਦੇ ਤਰ ਸਭੂ ਜੇ ਤੇ ਬਦਨ ਸਿਸਟਵ ਧਾਰੇ ਆਪਾ ਆਪਣੀ ਬੂਝ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਤ ਭੇਦ ਭੇਦ ਆਰਾਲਮ

ਮਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕਿ ਕਾਲ ਨਿਕਣੇ ਹੈ ਰਛਾਵੇ ਤਾਏ ਸਕਾਲਾ ਦੁਸ਼ਟਰੇ ਇਸ਼ਟਰੇ ਤ੍ਰਿਕਾਲਾ ਕਿਰਪਾ ਦਿਸ਼ਟਨ ਜਾਨ ਹਰਿਓ ਤਾਂ ਕਿ ਤਾਵ ਤਨਕ ਮੋਹਰਿਓ ਰਹਿਤ ਸਹਿਤ ਕਰਮ ਸਭ ਹੋਈ ਦੁਸ਼

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਦੋ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਨੇ ਪ੍ਰੰਤ ਆਪ ਜੀ ਦੇ ਪਿੱਤਰ ਸੁਰਪਾਂ ਜੀ ਦੇ ਸੁਖਾਸਨ ਹੋਏ ਚੌਪੀ ਸਾਹਿਬ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਨਿੱਜ ਸਾਨ ਜਾਣ ਵਾਸਤੇ ਤਿਆਰੀ ਕੀਤੇ ਆਪ ਚੱਲਣ ਵਾਸਤੇ ਆਗਿਆ ਬਖਸ਼ੋ ਰਸੇਵਾਦ ਘਾਟ ਸਾਹੀ ਹੋਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਮਾਰ ਰਹਿੰਤ ਬਖਸ਼ਿਸ਼ ਕੀਤੀ, ਅਖੰਡ ਪਾਠਾਂ ਦੇ ਭੋਗ ਪਏ। ਆਈ ਸੰਗਤ ਦਾ ਦਿਲ ਤੋਂ ਧੰਨਵਾਦੀ ਹਾਂ ਜੋ ਸਵੇਰੇ ਆ ਕਰਕੇ ਬਾਣੀ ਨੂੰ ਸਰਵਣ ਕੀਤਾ ਹੈ। ਸਤਿਗੁਰੂ ਮਿਹਰ ਕਰਨ ਆਪ ਸਾਰੇ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕੋਨੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਅੱਜ ਦਾ ਜੋ ਦੀਵਾਨ ਹੈ ਉਸ ਦੀ ਸ਼ੁਰੂਆਤ ਹੋਵੇਗੀ। ਦੋਹਾਂ ਹੀ ਪਰਿਵਾਰਾਂ ਦਾ ਤਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਜਿਸ ਆਸ਼ੇ ਨੂੰ ਮੁੱਖ ਰੱਖ ਕੇ ਸੇਵਾ ਕੀਤੀ ਹੈ, ਗਰੀਬ ਨਵਾਜ ਮਨੋਕਾਮਨਾਵਾਂ ਪੂਰੀਆਂ ਕਰਨ, ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣ। ਸੋ ਆਓ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿ ਅਗਲਾ ਹਫ਼ਤਾ ਜਿਹੜਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਉਹਨਾਂ ਦਾ ਵਿਆਹ ਦਾ ਜੋ ਪ੍ਰੋਗਰਾਮ ਹੈ ਉਹ ਅਗਲੇ ਹਫ਼ਤੇ ਹੈ। ਜੋ ਆਪ ਸਾਰੇ ਜਾਣਦੇ ਹੋ, ਬਿਲਗਾ ਪਿੰਡ ਦੀਆਂ ਸੰਗਤਾਂ ਅਤੇ ਬੇਰੀ ਦੀਆਂ ਸੰਗਤਾਂ ਰਲ ਮਿਲ ਕੇ ਸਾਰੇ ਹੀ ਸੇਵਾ ਕਰਦੇ ਨੇ, ਉਸ ਦੇ ਵਿੱਚ ਆਪਾਂ ਸਾਰਿਆਂ ਨੇ ਹਿੱਸਾ ਪਾਉਣਾ ਹੈ। ਸਾਰੇ ਹੀ ਮਾਈਪਾ ਦੇ ਚਰਨਾਂ 'ਚ ਬੇਨਤੀ ਕਰਾਂਗਾ, ਭਾਈ ਆਓ, ਵੱਧ ਚੜ੍ਹ ਕੇ ਆ ਕੇ ਸੇਵਾ ਵਿੱਚ ਹੱਥ ਵਟਾਓ, ਸੇਵਾ ਅਤੇ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰੀਏ। ਉਹ ਮਹਾਨ ਗੁਰੂ ਦਾ ਦਿਹਾੜਾ ਜੋ ਹੈ ਉਹ ਆਪਾਂ ਵੱਧ ਚੜ੍ਹ ਕੇ ਮਨਾਈਏ। ਧੰਨਵਾਦੀ ਹਾਂ ਸਾਰੇ ਹੀ ਮਾਈਪਾ ਜੋ ਵੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ। ਤਿੰਨੇ ਦਿਨ ਲੰਗਰ ਵਗੈਰਾ ਸਾਰਾ ਕੁਛ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ ਕਿਸ ਤਰ੍ਹਾਂ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ, ਉਹ ਆਪਾਂ ਸਾਰਿਆਂ ਨੇ ਗੁਰੂ ਕੇ ਚਰਨਾਂ ਵਿੱਚ ਬੈਠ ਕੇ ਮੰਨਣੀਆਂ ਨੇ। ਧੰਨਵਾਦੀ ਹਾਂ। ਆਓ ਹੁਣ ਕੀਰਤਨ ਸਰਵਣ ਕਰੀਏ। ਸਤਿਕਾਰਯੋਗ ਪਾਤਸ਼ਾਹ ਭਾਈ ਗੁਰਪ੍ਰੀਤ ਸਿੰਘ ਜੀ, ਪਹਿਲਾ ਜਥਾ ਜੋ ਹੈ ਹਾਜ਼ਰੀ ਜਥਾ ਉਹ ਕੀਰਤਨ ਕਰਨਗੇ, ਉਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਆਪ ਜੀ ਨੇ ਸਿੱਖ ਸਾਹਿਬ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਹੁਤ ਉੱਤਮ ਸ੍ਰੇਸ਼ਟ ਭਾਗ ਹਨ। ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪ ਸਤਸੰਗੀਆਂ ਨੇ ਅੰਮ੍ਰਿਤ ਵੇਲੇ ਤੋਂ ਹੀ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਤੋਂ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਾਤ ਪਵਿੱਤਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਕਰੋੜਾਂ ਫਲ ਮਿਲਦੇ ਭਾਈ ਗੁਰੂ ਕੇ ਦੀਦਾਰ ਕੀਤੇ ਆ ਕਰੋੜਾਂ ਜਪਾਂ ਦੇ ਕਰੋੜਾਂ ਤਪਾਂ ਦੇ ਕਰੋੜਾਂ ਤੀਰਥ ਇਸ਼ਨਾਨਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ ਗੁਰੂ ਕੇ ਦੀਦਾਰ ਕੀਤੇ ਆ ਉਪਰੰਤ ਗੁਰੂ ਕੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਨਾਮ ਬਾਣੀ ਦੀ ਵਰਖਾ ਹੋ ਰਹੀ ਹੈ। ਅਲਾਹੀ ਬਾਣੀ ਦੇ ਨਿਤਨੇਮ ਕੀਰਤਨ ਕਥਾ ਵਿਚਾਰਾਂ ਉਪਰੰਤ ਸ੍ਰੀ ਅਖੰਡ ਪਾਠਾਂ ਦੇ ਭੋਗ ਸੰਪੂਰਨਤਾ ਹੋਈ ਹੈ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਰਬੱਤ ਸੰਗਤਾਂ ਦੇ ਭਲੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਗਈਆਂ ਹਨ। ਉਪਰੰਤ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਸਜੇ ਹਨ ਜਿਸ ਵਿੱਚ ਗੁਰੂ ਘਰ ਦੇ ਸੋ ਮੁੱਖ ਸੇਵਾਦਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਤਿਨ੍ਹਾਂ ਦੇ ਜਥੇ ਨੇ ਅਲਾਹੀ ਬਾਣੀ ਦੇ ਕੀਰਤਨ ਦੁਆਰਾ ਅੰਮ੍ਰਿਤ ਰਸ ਰਾਹੀਂ ਅੰਮ੍ਰਿਤ ਕੀਰਤਨ ਰਾਹੀਂ ਹਾਜ਼ਰੀ ਭਰੀ ਹੈ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮੁਖੀਰਾ ਪਵਿੱਤਰ ਸ਼ਬਦ ਆਪ ਸ਼੍ਰਵਣ ਕਰ ਰਹੇ ਸੀ। ਸੋ ਹੁਕਮ ਹੋਇਆ ਹੈ ਆਪ ਸੰਗਤਾਂ ਦੇ ਦਰਸ਼ਨ ਕੁਝ ਸਮਾਂ ਕਰਨੇ ਨੇ। ਸਤਿਗੁਰੂ ਮੇਰਾ ਕਰਨ ਮੇਰੀ ਅਤੇ ਆਪਣੀ ਹਾਜ਼ਰੀ ਇਕਰਮ ਮਨ ਕਰਕੇ ਸਾਰੀ ਸੰਗਤ ਲਵਾਇਓ। ਪਿਆਰ ਨਾਲ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਬਾਣੀ ਦਾ ਫਰਮਾਨ ਹੈ ਪਾਰ ਬ੍ਰਹਮ ਹੁਆ ਸਹਾਈ ਕਥਾ ਕੀਰਤਨ ਸੁਖਦਾਈ ਗੁਰ ਪੂਰੇ ਕੀ ਬਾਣੀ ਜਪ ਆਨੰਦ ਕਰੋ ਨਿਤ ਪ੍ਰਾਣੀ। ਅਕਾਲ ਪੁਰਖ ਵਾਹਿਗੁਰੂ ਸਹਾਈ ਹੋਵੇ ਪਰਮਾਤਮਾ ਮਦਦਗਾਰ ਹੋਵੇ ਗੁਰੂ ਕਿਰਪਾ ਕਰੇ ਤਾਂ ਕਥਾ ਕੀਰਤਨ ਗੁਰਬਾਣੀ ਸ਼੍ਰਵਣ ਕਰਨ ਵਾਸਤੇ ਮਿਲਦੀ ਹੈ। ਸਤਿਗੁਰਾਂ ਨੇ ਇਤਿਹਾਸ ਵਿੱਚ ਫਰਮਾਨ ਕੀਤਾ ਹੈ ਕਿ ਜਿਹੜਾ ਕੀਰਤਨ ਹੈ ਸਾਜਾਂ ਦੁਆਰਾ ਉੱਚੀ ਆਵਾਜ਼ ਵਿੱਚ ਰਾਗੀ ਸਿੰਘ ਕੀਰਤਨ ਕਰਦੇ ਨੇ ਇਹ ਸਮਝੋ ਜਿਵੇਂ ਬਹੁਤ ਭਾਰੀ ਮੂਸਲੇਧਾਰ ਮੀਂਹ ਪੈ ਰਿਹਾ ਹੋਵੇ ਮੋਟੀ ਮੋਟੀ ਕਣੀ ਦਾ ਅਤੇ ਬਹੁਤ ਜ਼ੋਰ ਦਾ ਮੀਂਹ ਪੈ ਰਿਹਾ ਹੋਵੇ। ਉਹ ਮੀਂਹ ਕੀ ਕਰਦਾ ਹੈ ਸਤਸੰਗੀਓ ਕਿ ਗਲੀਆਂ ਦਾ ਨਾਲੀਆਂ ਦਾ ਵਹਿਣੀਆਂ ਦਾ ਸੜਕਾਂ ਦਾ ਪਾਣੀ ਸਾਰਾ ਕਚਰਾ ਰੋੜ ਕੇ ਲੈ ਜਾਂਦਾ। ਜੋ ਸੜਕਾਂ ਦੇ ਉੱਤੇ ਗੰਦ ਪਿੱਲ ਹੈ ਜੋ ਕੱਟਾ ਮਿੱਟੀ ਹੈ ਜੋ ਕਚਰਾ ਹੈ ਸਾਰਾ ਰੋੜ ਕੇ ਲੈ ਜਾਂਦਾ। ਗਲੀਆਂ ਸਾਫ ਖਾਲੀਆਂ ਵਹਿਣੀਆਂ ਸਾਫ ਹੋ ਜਾਂਦੀਆਂ ਨੇ। ਇਸ ਤਰ੍ਹਾਂ ਜਿਹੜਾ ਅਲਾਹੀ ਬਾਣੀ ਦਾ ਕੀਰਤਨ ਹੈ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਕਲੀ ਕਾਲ ਦੀ ਭਗਤੀ ਹੈ। ਗੁਰੂ ਨਾਨਕ ਦੇਵ ਜੀ ਜਗਤ ਜਨਮਦਿਨ ਨੂੰ ਤਾਰਨ ਚੱਲੇ ਨੇ ਨਾਲ ਲੈ ਲਿਆ ਆਪਣੇ ਸਾਥੀ ਭਾਈ ਮਰਦਾਨਾ ਜੀ ਬਾਲਾ ਜੀ ਨੂੰ ਔਰ ਸੱਚੇ ਪਾਤਸ਼ਾਹ ਜੀ ਕਲੀ ਕਾਲ ਦੇ ਜੀਆਂ ਦਾ ਭਲਾ ਕਰਨ ਵਾਸਤੇ ਜਿੱਥੇ ਜਾਂਦੇ ਨੇ ਮਰਦਾਨੇ ਰਬਾਬ ਜਾ ਅਲਾਹੀ ਬਾਣੀ ਆਈ ਹੈ ਇਸ ਪਵਿੱਤਰ ਬਾਣੀ ਵਿੱਚੋਂ ਕਾਈ ਖੁਦਾ ਦੀ ਸਿਫਤ ਕਰੀਏ ਅਤੇ ਉਹਦੇ ਦਰਸ਼ਨ ਕਰੀਏ। ਸੋ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਿਆ ਹੈ ਕੀਰਤਨ ਦੀਆਂ ਸ਼ਾਂਤ ਅੰਮ੍ਰਿਤ ਧੁਨਾਂ ਦੇ ਨਾਲ। ਇਸ ਲਈ ਗੁਰਮਤਿ ਵਿੱਚ ਜਿਹੜਾ ਹੈ ਇਹ ਕੀਰਤਨ ਨੂੰ ਮਾਰੇ ਨੇ ਪ੍ਰਧਾਨਤਾ ਦਿੱਤੀ ਹੈ ਕੀਰਤਨ ਇੱਕ ਭਗਤੀ ਹੈ। ਸੋ ਆਪ ਕੀਰਤਨ ਸ਼੍ਰਵਣ ਕਰ ਰਹੇ ਸੀ ਅਤੇ ਗੁਰੂ ਜੀ ਫਰਮਾਨ ਕਰਦੇ ਪਾਰ ਬ੍ਰਹਮ ਹੁਆ ਸਹਾਈ ਕਥਾ ਕੀਰਤਨ ਸੁਖਦਾਈ। ਫਿਰ ਜਿਹੜੀ ਕਥਾ ਹੈ ਇਹ ਕਥਾ ਇੰਜ ਸਮਝੋ ਜਿਵੇਂ ਫਿਰ ਬੱਦਲ ਉੱਚੇ ਹੋ ਜਾਂਦੇ ਨੇ ਉੱਚੇ ਨਿੱਕੀ ਨਿੱਕੀ ਕਣੀ ਦਾ ਮੀਂਹ ਪੈਂਦਾ ਛੋਟਾ ਛੋਟਾ ਮੀਂਹ ਪੈਂਦਾ ਹੈ ਉਹਦਾ ਮੀਂਹ ਪੈਂਦਾ ਹੈ ਉਹ ਸਾਰਾ ਹੀ ਧਰਤੀ ਦੇ ਵਿੱਚ ਤੁਰਿਆ ਜਾਂਦਾ ਵਿੱਚ ਜੀਵਦਾ ਜਾਂਦਾ ਥੱਲੇ ਤੱਕ ਜਾਂਦਾ ਉਹਦਾ ਅਸਰ ਹੁੰਦਾ ਹੈ। ਇਸੇ ਤਰ੍ਹਾਂ ਕੀਰਤਨ ਤੋਂ ਉਪਰੰਤ ਜਿਹੜੀ ਵਾਹਿਗੁਰੂ ਦੀ ਕਥਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ ਅਲਾਹੀ ਬਾਣੀ ਦੀ ਕਥਾ ਗੁਰ ਇਤਿਹਾਸ ਦੀਆਂ ਸਾਖੀਆਂ ਪ੍ਰਮਾਣ ਦ੍ਰਿਸ਼ਟਾਂਤ ਦੇ ਕੇ ਜੋ ਗੁਰੂ ਮਹਾਰਾਜ ਜੀ ਦੇ ਬਚਨ ਸੁਣਾਉਣੇ ਨੇ ਇਹਨੂੰ ਕਥਾ ਕਿਹਾ ਗਿਆ।
ਫਿਰ ਜਿਹੜੀ ਕਥਾ ਹੈ ਇਹ ਮਨ ਦੇ ਵਿੱਚ ਵੱਸਦੀ ਜਾਂਦੀ, ਸਾਡੇ ਅੰਦਰ ਹਿਰਦੇ ਵਿੱਚ ਇਹਦਾ ਟਿਕਾਣਾ ਬਣਦਾ ਜਾਂਦਾ ਸਤਸੰਗੀਓ। ਜਿਵੇਂ ਮੀਂਹ ਛੋਟੀ ਛੋਟੀ ਕਣੀ ਦਾ ਪੈਂਦਾ ਨਾ, ਅਤੇ ਉਹ ਧਰਤੀ ਦੇ ਵਿੱਚ ਹੀ ਜੀਰ ਜਾਂਦਾ, ਧਰਤੀ ਦੇ ਵਿੱਚ ਹੀ ਰਚ ਜਾਂਦਾ, ਫਿਰ ਉਹਦਾ ਅਸਰ ਲੰਮਾ ਸਮਾਂ ਰਹਿੰਦਾ। ਇੱਦਾਂ ਜਿਹੜੇ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਦੀ ਕਥਾ ਹੈ, ਸ਼ਬਦ ਦੀ ਕਥਾ ਹੈ, ਇਹ ਫਿਰ ਸਾਡੇ ਮਨਾਂ ਦੇ ਵਿੱਚ ਵੱਸ ਜਾਂਦੀ ਹੈ, ਇਹਦਾ ਲੰਮਾ ਸਮਾਂ ਅਸਰ ਰਹਿੰਦਾ। ਸੋ ਇਸ ਲਈ ਕਥਾ ਜਿਹੜੀ ਇਹ ਗੁਰੂ ਘਰ ਦੇ ਵਿੱਚ, ਇਹਨੂੰ ਵੀ ਸਤਸੰਗੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਭ ਤੋਂ ਉੱਤਮ ਹਰ ਕੀ ਕਥਾ ਲਿਖਿਆ ਹੈ, ਹਰੀ ਦੀ ਕਥਾ, ਪਰਮਾਤਮਾ ਦੀ ਕਥਾ ਸਭ ਤੋਂ ਸ੍ਰੇਸ਼ਟ ਹੈ। ਤੀਸਰੇ ਨੰਬਰ 'ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪ ਅੰਧ ਕਰੋ ਨਿਤ ਪ੍ਰਾਣੀ। ਫਿਰ ਅਲਾਹੀ ਬਾਣੀ ਦਾ ਨਿਤਨੇਮ ਪਾਠ ਕਰਨਾ। ਇਹ ਭਾਈ ਇੱਦਾਂ ਹੈ ਕਿ ਜਿਵੇਂ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ, ਗੁਰੂ ਮਹਾਰਾਜ ਦੀਆਂ ਮਿਹਰਾਂ ਪ੍ਰਾਪਤ ਕਰਦੇ ਹਾਂ, ਅਸੀਂ ਪਰਮੇਸ਼ਰ ਦੇ ਨਾਲ ਜੁੜਦੇ ਹਾਂ। ਇਹ ਖਸਮ ਕੀ ਆਵਾਜ਼ ਹੈ, ਇਹ ਧੁਰ ਕੀ ਆਵਾਜ਼ ਹੈ, ਇਹ ਮਹਾਂਪੁਰਖ ਦੀ ਆਵਾਜ਼ ਹੈ। ਇਹਨੂੰ ਅਕਾਲੀ ਬਾਣੀ ਕਿਹਾ ਗਿਆ ਹੈ, ਇਹਨੂੰ ਗੁਰੂ ਅਮਰਦਾਸ ਜੀ ਨੇ ਬਾਣੀਆਂ ਸਿਰ ਬਾਣੀ ਕਿਹਾ ਹੈ। ਧੰਨ ਗੁਰੂ ਰਾਮਦਾਸ ਜੀ ਨੇ ਧੁਰ ਕੀ ਬਾਣੀ ਆਈ, ਗੁਰੂ ਰਾਮਦਾਸ ਜੀ ਨੇ ਫਰਮਾਇਆ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਾਰੀ ਗੁਰਬਾਣੀ ਦੇ ਵਿੱਚ ਅੰਮ੍ਰਿਤ ਹੀ ਹੈ। ਕਿਤੇ ਵੀ ਪੜ੍ਹ ਲਓ, ਪਿਆਰ ਨਾਲ ਪੜ੍ਹੋ, ਸ਼ਰਧਾ ਨਾਲ ਪੜ੍ਹੋ, ਸਤਿਕਾਰ ਨਾਲ ਪੜ੍ਹੋ, ਅਰਥਾਂ ਵਿੱਚ ਧਿਆਨ ਰੱਖ ਕੇ ਪੜ੍ਹੋ, ਵਿਚਾਰ ਵਿਚਾਰ ਕੇ ਪੜ੍ਹੋ, ਅਤੇ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ, ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਕਰਮ ਵਸੇ ਮਨ ਆਏ। ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ, ਇੱਥੇ ਵੀ ਭਲਾ ਕਰਦੀ ਹੈ ਅਤੇ ਪਰਲੋਕ ਵਿੱਚ ਹੀ ਭਲਾ ਕਰਦੀ ਹੈ, ਇੱਥੇ ਵੀ ਸਾਡਾ ਫਾਇਦਾ ਕਰਦੀ, ਪਰਲੋਕ ਵਿੱਚ ਵੀ ਸਾਨੂੰ ਲਾਭ ਪਹੁੰਚਾਉਂਦੀ। ਸਤਸੰਗੀਓ, ਦਸ਼ਮੇਸ਼ ਪਿਤਾ ਜੀ ਦੇ ਵੇਲੇ ਦੀ ਇੱਕ ਸਾਖੀ ਬੜੀ ਪਿਆਰੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਲਾ ਕਰ ਰਹੇ ਨੇ, ਨਾਮ ਬਾਣੀ ਸੇਵਾ ਸਿਮਰਨ ਨਾਲ ਜੋੜ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ, ਖਾਲਸਾ ਪੰਥ ਸਜਾ ਕੇ, ਅਕਾਲ ਪੁਰਖ ਵਾਹਿਗੁਰੂ ਦੀ ਫੌਜ ਸਾਜ ਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਬੇਅੰਤ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਲਈ ਆ ਰਹੀਆਂ ਨੇ। ਸੋ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਇੱਕ ਰਿਖੀ ਪਹੁੰਚਿਆ ਹੈ, ਉਹਨੇ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੰਖ ਭੇਟ ਕੀਤੇ, ਪੰਖ ਖੰਭ, ਔਰ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜੇ ਇਹ ਪੰਖ ਨੇ ਇਹਨਾਂ ਨੂੰ ਹੱਥੋਂ ਨਹੀਂ ਛੱਡਣਾ, ਹੱਥ ਵਿੱਚ ਰੱਖਣੇ ਨੇ। ਕੋਈ ਸਮਾਂ ਉਹਨੇ ਮਹਾਰਾਜ ਦੇ ਦਰਸ਼ਨ ਕੀਤੇ, ਬਚਨ ਬਿਲਾਸ ਸੁਣੇ ਅਤੇ ਚਲਾ ਗਿਆ। ਗੁਰੂ ਮਹਾਰਾਜ ਜੀ ਨੇ ਇੱਕ ਸੇਵਾਦਾਰ ਨੂੰ ਸੱਦਿਆ ਹੈ, ਕਹਿਣ ਲੱਗੇ ਭਾਈ ਜਿਹੜੇ ਪੰਖ ਨੇ ਨਾ ਖੰਭ, ਇਹ ਲੈ ਜਾ ਕਾਰਖਾਨੇ ਵਿੱਚ। ਇੱਕ ਚੀਜ਼ ਦਾ ਖਿਆਲ ਕਰਨਾ, ਇਹਨਾਂ ਪੰਖਾਂ ਨੂੰ ਹੱਥੋਂ ਛੱਡਣਾ ਨਹੀਂ, ਹੱਥ 'ਚ ਰੱਖਣੇ ਨੇ। ਸੋ ਕਾਰਖਾਨੇ ਜਾ ਕੇ ਦਿੱਤੇ ਨੇ, ਉਹਨਾਂ ਕਾਰੀਗਰਾਂ ਨੂੰ ਇਹ ਕਿਹਾ ਗਿਆ ਕਿ ਗੁਰੂ ਜੀ ਦਾ ਹੁਕਮ ਹੈ ਕਿ ਇਹ ਤੀਰਾਂ ਦੇ ਨਾਲ ਜੜ ਦਿਓ, ਕਿਉਂਕਿ ਜਦੋਂ ਤੀਰ ਦੇ ਪਿੱਛੇ ਖੰਭ ਲੱਗੇ ਨੇ ਸਤਸੰਗੀ ਪੰਖ, ਉਦੋਂ ਬੈਲੈਂਸ ਰੱਖਦੇ ਤੀਰ ਨੂੰ, ਜੋ ਤੀਰ ਚੱਲਦਾ ਹੈ, ਜੇ ਉਹ ਪਿੱਛੇ ਨਾ ਲੱਗੇ ਹੋਣ ਤਾਂ ਤੀਰ ਜਿਹੜਾ ਉਹ ਡੋਲਦਾ ਜਾਂਦਾ, ਜੇ ਪਿੱਛੇ ਪੰਖ ਲੱਗੇ ਹੋਣ ਤਾਂ ਫਿਰ ਉਹ ਤੀਰ ਸਿੱਧਾ ਜਾਂਦਾ। ਅਤੇ ਗੁਰੂ ਜੀ ਨੇ ਹੁਕਮ ਕੀਤਾ ਕਿ ਸਾਡੇ ਤੀਰਾਂ ਨੂੰ ਇਹ ਖੰਭ ਲਵਾ ਕੇ ਲਿਆਓ, ਅਤੇ ਖਿਆਲ ਕਰਨਾ ਤੀਰ ਹੱਥੋਂ ਨਹੀਂ ਛੱਡਣੇ, ਜਿਹਨਾਂ ਤੀਰਾਂ ਨੂੰ ਖੰਭ ਲੱਗ ਜਾਣ ਹੱਥੋਂ ਨਹੀਂ ਛੱਡਣੇ। ਉਹ ਹੁਕਮ ਮੰਨਿਆ ਮਹਾਰਾਜ ਜੀ ਦਾ, ਕਾਰੀਗਰਾਂ ਨੇ ਸੋ ਉਹ ਤੀਰ ਜਿਹੜੇ ਸੀ ਤੀਰਾਂ ਦੇ ਨਾਲ ਖੰਭ ਲਗਾ ਦਿੱਤੇ, ਸੇਵਾਦਾਰ ਨੂੰ ਫੜਾ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਤੀਰ ਫੜ ਲਏ, ਉਹਨਾਂ 'ਚੋਂ ਇੱਕ ਤੀਰ ਲੈ ਕੇ ਮਹਾਰਾਜ ਨੇ ਆਪਣੇ ਚਿੱਲੇ 'ਤੇ ਚਾੜਿਆ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤੀਰਾਂ ਦੀ ਗੱਲ ਕਰਦੇ ਨੇ ਸਤਸੰਗੀਓ, ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਤੀਰ ਅਚੂਕ ਨਿਸ਼ਾਨੇ 'ਤੇ ਵੱਜਦੇ ਸੀ, ਇਹ ਕੋਰ ਸੀ। ਗੁਰੂ ਜੀ ਦਾ ਕਿਸੇ ਨਾਲ ਵੈਰ ਭਾਵਨਾ ਨਹੀਂ ਸੀ, ਗੁਰੂ ਜੀ ਜ਼ੁਲਮ ਦੇ ਖਿਲਾਫ ਜੰਗ ਲੜਦੇ ਸੀ, ਜ਼ੁਲਮ ਦੇ ਖਿਲਾਫ। ਮਾਣਸ ਕੀ ਜਾਤ ਸਭੇ ਏਕੇ ਪਹਿਚਾਣ ਬੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਣਸ ਕੀ ਜਾਤ ਸਭੇ ਏਕੇ ਪਹਿਚਾਣ ਬੋ, ਸਾਰੇ ਜੀਵ ਇੱਕ ਨੇ। ਸੋ ਗੁਰੂ ਜੀ ਦਾ ਜ਼ੁਲਮ ਦੇ ਖਿਲਾਫ ਮਹਾਰਾਜ ਦਾ ਸੋ ਜੰਗ ਸੀ, ਲੜਾਈ ਸੀ, ਅਤਿਆਚਾਰ ਦੇ ਖਿਲਾਫ, ਅਨਿਆਂ ਦੇ ਖਿਲਾਫ, ਪਰਜਾ ਨੂੰ ਸੁਖੀ ਰੱਖਣ ਵਾਸਤੇ ਗੁਰੂ ਜੀ ਨੇ ਜੰਗ ਲੜੇ ਨੇ। ਸੋ ਸੱਚੇ ਪਾਤਸ਼ਾਹ ਦੇ ਤੀਰਾਂ ਦੇ ਵਿੱਚ ਇਹ ਖਾਸੀਅਤ ਸੀ ਕਿ ਉਹਨਾਂ ਦੇ ਤੀਰਾਂ ਨੂੰ ਸੋਨਾ ਲੱਗਾਂਦਾ ਸੀ ਇੱਕ ਤੋੜਾ। ਅੱਜ ਵੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਦਰਸ਼ਨ ਕਰੋ, ਅਤੇ ਗੁਰੂ ਮਹਾਰਾਜ ਦੇ ਤੀਰ ਜਿਹੜੇ ਸੀ ਉਹਨਾਂ ਦੇ ਨਾਲ ਸੋਨਾ ਲੱਗਾਂਦਾ ਸੀ।
ਉਹਦਾ ਮਤਲਬ ਸੀ ਕਿ ਸਾਡਾ ਕਿਸੇ ਨਾਲ ਵੈਰ ਨਹੀਂ, ਸਾਡਾ ਤੀਰ ਕਦੇ ਵੀ ਨਿਸ਼ਾਨੇ ਤੋਂ ਖੁੰਝਦਾ ਨਹੀਂ, ਜਾਂ ਤਾਂ ਮਾਰ ਜਾਏਗਾ ਵੈਰੀ ਨੂੰ ਅਤੇ ਜਾਂ ਫੱਟੜ ਕਰ ਜਾਏਗਾ, ਅਤੇ ਜੇ ਉਹ ਤੀਰ ਲੱਗਣ ਨਾਲ ਮੌਤ ਹੋ ਜਾਂਦੀ ਹੈ ਤਾਂ ਜਿਹੜਾ ਸੋਨਾ ਲੱਗਾ ਤੀਰ ਨੂੰ ਇਹ ਵੇਚ ਕੇ ਅਤੇ ਉਹਦੀ ਅੰਤਿਮ ਕਿਰਿਆ ਕਰ ਦਿਓ। ਸਾਡਾ ਵੈਰ ਨਹੀਂ ਕਿਸੇ ਨਾਲ, ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ, ਜਿਹੜਾ ਆਏਗਾ ਅਤੇ ਅਸੀਂ ਜੰਗ ਕਰਾਂਗੇ, ਕਿਉਂਕਿ ਛੱਤਰੀ ਕੋ ਪੂਤ ਹੋ ਬਾਹਮਣ ਕੋ ਨਾ, ਇਹ ਕਹਿੰਦੇ ਮੈਂ ਛੱਤਰੀ ਦਾ ਪੁੱਤਰ ਹਾਂ ਅਤੇ ਇਸ ਲਈ ਮੈਂ ਜੰਗ ਕਰਾਂਗਾ। ਸੋ ਗੁਰੂ ਜੀ ਦੇ ਤੀਰਾਂ ਦਾ ਇਹ ਖਾਸੀਅਤ ਸੀ, ਜੇ ਤੀਰ ਲੱਗ ਗਿਆ ਅਤੇ ਹੋ ਗਈ ਮੌਤ ਅਤੇ ਉਹ ਖਫਣ ਆਦਿ ਉਹਦਾ ਲੈ ਕੇ ਅੰਤਿਮ ਕਿਰਿਆ ਕਰ ਦਿੱਤੀ ਜਾਵੇ, ਜੇ ਤੀਰ ਨਾਲ ਜ਼ਖਮੀ ਹੋ ਗਿਆ ਅਤੇ ਉਹਦਾ ਇਲਾਜ ਕਰਾ ਲਿਆ ਜਾਵੇ। ਹੁਣ ਸੱਚੇ ਪਾਤਸ਼ਾਹ ਨੇ ਉਹ ਤੀਰ ਜਿਹੜੇ ਸੀ ਲਏ, ਜਿਹਦੇ ਨਾਲ ਪੰਖ ਲੱਗੇ ਹੋਏ ਸੀ ਵਿਸ਼ੇਸ਼, ਕਮਾਨ ਵਿੱਚ ਚਾੜੇ ਅਤੇ ਗੁਰੂ ਜੀ ਨੇ ਆਪਣੇ ਸੇਵਾਦਾਰਾਂ ਨੂੰ ਕਿਹਾ, ਭਾਈ ਇਹ ਤੀਰ ਲੱਭ ਕੇ ਲਿਆਉਣੇ ਨੇ, ਲੱਭ ਕੇ, ਕਿਉਂਕਿ ਪਹਿਲਾਂ ਵੀ ਸੱਚੇ ਪਾਤਸ਼ਾਹ ਤੀਰ ਚਲਾਉਂਦੇ ਸੀ ਅਤੇ ਜਦੋਂ ਤੀਰ ਚਲਾਉਂਦੇ ਨੇ ਉਹ ਤੀਰ ਆਕਾਸ਼ ਨੂੰ ਜਾਂਦੇ ਫਿਰ ਥੱਲੇ ਡਿੱਗਣੇ ਨੇ, ਧਰਤੀ ਦੀ ਖਿੱਚ ਹੈ। ਉਹਦੇ ਤੀਰ ਸੀ ਥੱਲੇ ਡਿੱਗਦੇ, ਸਿੰਘ ਉਹਨਾਂ ਨੂੰ ਲੱਭ ਕੇ ਲਿਆਉਂਦੇ ਅਤੇ ਗੁਰੂ ਜੀ ਨੂੰ ਲਿਆ ਕੇ ਹਾਜ਼ਰ ਕਰਦੇ। ਅੱਜ ਗੁਰੂ ਜੀ ਨੇ ਕਿਹਾ, ਭਾਈ ਦੂਰ ਦੂਰ ਤੱਕ ਸਿੰਘ ਖਿਲਰ ਜਾਓ, ਅਸੀਂ ਤੀਰ ਚਲਾਵਾਂਗੇ ਆਕਾਸ਼ ਵੱਲ ਨੂੰ ਅਤੇ ਤੁਸੀਂ ਲੱਭ ਕੇ ਲਿਆਉਣੇ ਨੇ। ਇਤਿਹਾਸ ਵਿੱਚ ਲਿਖਿਆ ਹੈ ਕਲਗੀਧਰ ਜੀ ਨੇ ਤੀਰ ਜਿਹੜਾ ਆਪਣਾ ਕਮਾਨ 'ਤੇ ਚਾੜਿਆ, ਚਿੱਲਾ ਉਹਦਾ ਖਿੱਚਿਆ, ਜ਼ੋਰ ਦੀ ਤੰਦੀ ਇੰਨੀ ਜ਼ੋਰ ਨਾਲ ਖਿੱਚਣਾ ਕੀਤੀ, ਗੁਰੂ ਗੋਬਿੰਦ ਸਿੰਘ ਨੇ ਤੀਰ ਚਲਾਇਆ ਅਤੇ ਇੱਕ ਵਾਰ ਬੱਦਲਾਂ ਵਾਂਗ ਗੱਜਿਆ ਤੀਰ, ਜਿਵੇਂ ਬੱਦਲ ਗਰਜਦੇ ਨਾ, ਇੱਦਾਂ ਗਰਜਦਾ ਹੋਇਆ ਤੀਰ ਆਕਾਸ਼ ਨੂੰ ਗਿਆ ਹੈ। ਸਿੰਘ ਵੇਖਦੇ ਰਹਿ ਗਏ, ਵੇਖਦੇ ਰਹਿ ਗਏ, ਤੀਰ ਥੱਲੇ ਨਹੀਂ ਆਇਆ। ਦੂਸਰਾ ਚਲਾਇਆ, ਤੀਸਰਾ ਚਲਾਇਆ, ਚੌਥਾ ਚਲਾਇਆ, ਪੰਜਵਾਂ ਚਲਾਇਆ, ਗਰਜਵੀਂ ਆਵਾਜ਼ ਆਉਂਦੀ ਰਹੀ ਪਰ ਉਹ ਤੀਰ ਥੱਲੇ ਨਹੀਂ ਆਏ। ਅਤੇ ਗੁਰੂ ਜੀ ਕਹਿੰਦੇ, ਭਾਈ ਤੀਰ ਲੱਭ ਕੇ ਨਹੀਂ ਲਿਆ, ਸੱਚੇ ਪਾਤਸ਼ਾਹ ਅਸੀਂ ਦੇਖਦੇ ਰਹੇ, ਤੀਰ ਥੱਲੇ ਨਹੀਂ ਆਏ, ਤੀਰ ਮਾਰੇ ਆਕਾਸ਼ ਵਿੱਚ ਹੀ ਚਲੇ ਗਏ। ਭਾਈ ਉੱਥੇ ਉੱਤੇ ਤਾਂ ਕੋਈ ਚੀਜ਼ ਐਸੀ ਹੈ ਨਹੀਂ ਜਿੱਥੇ ਅਟਕ ਗਏ। ਕਹਿੰਦੇ ਮਹਾਰਾਜ ਇਹ ਤਾਂ ਚੀਜ਼ ਦਾ ਪਤਾ ਨਹੀਂ, ਪਰ ਇੰਨਾ ਤੀਰ ਥੱਲੇ ਨਹੀਂ ਆਏ। ਸੱਚੇ ਪਾਤਸ਼ਾਹ ਕਹਿਣ ਲੱਗੇ, ਵੇਖੋ ਗੁਰਸਿੱਖੋ, ਅਸੀਂ ਤੁਹਾਨੂੰ ਪ੍ਰਮਾਣ ਦੇਣਾ ਸੀ, ਤੁਹਾਨੂੰ ਉਦਾਹਰਨ ਦੇਣੀ ਸੀ, ਤੁਹਾਨੂੰ ਇੱਕ ਸਿੱਖਿਆ ਦੇਣੀ ਸੀ। ਕਹਿਣ ਲੱਗੇ, ਜਿਹੜਾ ਇਹ ਖੰਭ ਸੀ ਨਾ, ਖੰਭ ਇਹ ਰਿਖੀ ਲੈ ਕੇ ਆਇਆ ਸੀ ਕੋਈ, ਅਤੇ ਕਹਿੰਦੇ ਸਾਨੂੰ ਦੇ ਗਿਆ, ਇਹ ਅਨਲਾ ਚੀਲ ਪੰਛੀ ਹੈ, ਉਹਦੇ ਪੰਖ ਨੇ, ਕਹਿੰਦੇ ਆਕਾਸ਼ ਵਿੱਚ ਹੀ ਰਹਿੰਦਾ, ਆਕਾਸ਼ ਵਿੱਚ ਹੀ ਉਹਦਾ ਨਿਵਾਸ ਹੈ, ਉਹਦੇ ਖੰਭਾਂ ਦੇ ਵਿੱਚ ਵੀ ਤਾਕਤ ਹੈ ਕਿ ਜਿਹੜੀ ਵੀ ਚੀਜ਼ ਨੂੰ ਉਹ ਲੱਗ ਜਾਣ ਅਤੇ ਉਹਨੂੰ ਖਿੱਚ ਕੇ ਲੈ ਜਾਂਦੇ ਆਕਾਸ਼ ਵਿੱਚ, ਜੇ ਇੱਥੋਂ ਛੱਡਦੀ ਹੈ ਪੰਖ ਹੀ ਉੱਡ ਜਾਂਦੇ, ਅਤੇ ਜੇ ਉਹਦੇ ਨਾਲ ਲੱਗੀ ਹੋਈ ਚੀਜ਼ ਹੈ ਜਿਵੇਂ ਤੀਰਾਂ ਦੇ ਨਾਲ ਲਾਏ ਹੋਏ, ਉਹ ਤੀਰਾਂ ਨੂੰ ਖਿੱਚ ਕੇ ਤਾਂ ਆਪਣੇ ਦੇਸ਼ 'ਚ ਲੈ ਗਏ, ਉਹ ਥੱਲੇ ਨਹੀਂ ਆਉਣਗੇ। ਸੱਚੇ ਪਾਤਸ਼ਾਹ ਕਹਿੰਦੇ, ਇੱਦਾਂ ਹੀ ਤੁਹਾਨੂੰ ਇਹ ਪ੍ਰਮਾਣ ਦਿੱਤਾ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ, ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ। ਭਾਈ ਜਿਹੜਾ ਬਾਣੀ ਪੜ੍ਹਦਾ ਉਹ ਸਦਾ ਸਫਲ ਹੈ, ਉਹਨੂੰ ਸੁੱਖ ਮਿਲਦਾ ਹੈ, ਇਹ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਮਹਾਂਪੁਰਖ ਕੀ ਬਾਣੀ ਹੈ। ਭਾਈ ਜਿਹੜਾ ਇਸ ਬਾਣੀ ਨੂੰ ਸ਼ਰਧਾ ਨਾਲ, ਪਿਆਰ ਨਾਲ, ਭਾਵਨਾ ਨਾਲ, ਆਪਣੇ ਦਿਲ ਰੂਪੀ ਤੀਰ ਦੇ ਨਾਲ ਲਾ ਕੇ ਅਤੇ ਬਾਣੀ ਸੁਣੇਗਾ, ਇਹ ਬਾਣੀ ਉਸ ਗੁਰਸਿੱਖ ਨੂੰ, ਉਸ ਬਾਣੀ ਪੜ੍ਹਨ ਵਾਲੇ ਨੂੰ ਆਪਣੇ ਦੇਸ਼ 'ਚ ਲੈ ਜਾਏਗੀ। ਸੋ ਗੁਰੂ ਮਹਾਰਾਜ ਦਾ ਬਚਨ ਹੈ ਸੱਚੇ ਪਾਤਸ਼ਾਹ ਜੀ ਦਾ। ਕਹਿ ਲੱਗੇ, ਬਾਣੀ ਬਾਣਾ ਪੰਖ ਪਛਾਨੋ, ਸਿੱਖ ਕਾ ਜਿਹੜਾ ਗੁਰੂ ਕਾ ਸਿੱਖ ਬਿਹੰਗਮ ਜਾਨੋ। ਕਹਿੰਦੇ ਜੇ ਬਾਣੀ ਅਤੇ ਬਾਣਾ ਇਹ ਸਮਝੋ ਇਹ ਖੰਭ ਨੇ, ਔਰ ਜਿਹੜਾ ਗੁਰੂ ਦਾ ਸਿੱਖ ਹੈ ਇਹ ਸਮਝੋ ਤੀਰ ਹੈ। ਜਿਹੜਾ ਵੀ ਬਾਣੀ ਦਿਲੋਂ ਲਾ ਕੇ ਪੜ੍ਹੇਗਾ, ਸ਼ਰਧਾ ਨਾਲ ਪੜ੍ਹੇਗਾ, ਪਿਆਰ ਨਾਲ ਪੜ੍ਹੇਗਾ, ਭਾਈ ਉਹਦਾ ਬਾਣੀ ਭਲਾ ਕਰੇਗੀ, ਅੰਤ ਨੂੰ ਉਹ ਬਾਣੀ ਉਸ ਜੀਵ ਨੂੰ ਆਪਣੇ ਦੇਸ਼ ਵਿੱਚ ਲੈ ਜਾਏਗੀ, ਜਿੱਥੋਂ ਆਈ ਨਾ ਬਾਣੀ ਧੁਰ ਕੀ ਬਾਣੀ, ਅੰਤ ਨੂੰ ਇਹ ਬਾਣੀ ਪਰਮਾਤਮਾ ਦੇ ਵਾਹਿਗੁਰੂ ਦੇ ਕੋਲ ਹੀ ਲੈ ਜਾਏਗੀ। ਇਸ ਵਾਸਤੇ ਗੁਰੂ ਦੇ ਸਿੱਖੋ, ਨਿਤਨੇਮ ਕਰਨਾ ਬਾਣੀ ਦਾ ਸ਼ਰਧਾ ਨਾਲ, ਪਿਆਰ ਨਾਲ, ਹਰ ਰੋਜ਼ ਨਿਤਨੇਮ ਕਰਨਾ। ਗੁਟਕਾ ਸਾਹਿਬ ਹੱਥ 'ਚ ਲੈਂਦੇ ਹਾਂ, ਉਹਦੇ ਟਾਈਟਲ ਸ਼ੁਰੂ ਦੇ ਵਿੱਚ ਪੜ੍ਹੋ, ਉੱਥੇ ਲਿਖਿਆ ਨਿਤਨੇਮ। ਨਿਤਨੇਮ ਦਾ ਮਤਲਬ ਹੁੰਦਾ ਨਿਤ ਹੀ, ਅਤੇ ਨੇਮ ਦਾ ਅਰਥ ਹੁੰਦਾ ਨਿਯਮ ਦੇ ਨਾਲ ਕਰਨਾ, ਨਿਤ ਹੀ ਕਰਨਾ ਅਤੇ ਨਿਯਮ ਨਾਲ ਕਰਨਾ। ਜਿਵੇਂ ਅਸੀਂ ਹਰ ਰੋਜ਼ ਪ੍ਰਸ਼ਾਦਾ ਪਾਣੀ ਛਕਦੇ ਹਾਂ ਸਰੀਰ ਨੂੰ ਚਲਾਉਣ ਲਈ, ਸਾਢੇ ਤ੍ਰੈਮਣ ਦਿਓਹਰੀ ਚੱਲੇ ਪਾਣੀ ਅੰਨ, ਜਿਵੇਂ ਸਾਡਾ ਸਰੀਰ ਅੰਨ ਪਾਣੀ ਦੇ ਆਸਰੇ ਚੱਲਦਾ ਹੈ ਨਾ, ਇੱਦਾਂ ਜਿਹੜੀ ਸਾਡੀ ਆਤਮਾ ਹੈ, ਆਤਮਾ ਦੀ ਖੁਰਾਕ ਹੈ ਬਾਣੀ, ਸਿਮਰਨ, ਸੇਵਾ, ਅਤੇ
ਜਿਹੜਾ ਇਹ ਗੁਰਸਿੱਖ ਨਿਤਨੇਮ ਕਰਦਾ, ਬਾਣੀ ਪੜ੍ਹਦਾ, ਸੰਗਤ ਕਰਦਾ, ਹਰ ਰੋਜ਼ ਸੇਵਾ ਕਰਦਾ, ਗੁਰੂ ਕਿਰਪਾ ਦੁਆਰਾ ਉਹ ਅੰਤ ਨੂੰ ਪਰਮਾਤਮਾ ਦੇ ਦੇਸ਼ ਚਲਾ ਜਾਂਦਾ, ਉਹ ਨਿਰੰਕਾਰ ਦੇ ਨਾਲ ਅਭੇਦ ਹੋ ਜਾਂਦਾ ਹੈ। ਸ੍ਰੀ ਜਪਜੀ ਸਾਹਿਬ ਦੀ ਬਾਣੀ ਹਰ ਰੋਜ਼ ਗੁਰੂ ਦਾ ਸਿੱਖ ਪੜ੍ਹਦਾ, ਨਿਤਨੇਮ ਦੇ ਨਾਲ ਪੜ੍ਹਦਾ, ਅਤੇ ਪੜ੍ਹਨੀ ਜ਼ਰੂਰੀ ਹੈ। ਸਤਸੰਗੀਓ, ਜਿਹੜੀ ਜਪਜੀ ਸਾਹਿਬ ਦੀ ਬਾਣੀ ਦਾ ਤਤਕਰਾ ਹੈ ਨਾ, ਤਤਕਰਾ ਸ਼ੁਰੂ ਵਿੱਚ ਬਾਣੀ ਦੇ ਜਿੱਥੇ ਜ਼ਿਕਰ ਕੀਤਾ ਦਾ ਇਹ ਸੰਗ ਤੇ ਆਹ ਬਾਣੀ ਹੈ, ਇਹ ਸੰਗ ਤੇ ਆਹ ਬਾਣੀ ਹੈ। ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਵਿੱਚ ਸ੍ਰੀ ਜਪਜੀ ਸਾਹਿਬ ਦੀ ਜਿਹੜੀ ਬਾਣੀ ਦਾ ਤਤਕਰਾ ਹੈ, ਉੱਥੇ ਲਿਖਿਆ ਜਾਂਦਾ ਜਪ ਨਿਸ਼ਾਨ। ਹੁਣ ਜਿਹੜੇ ਮਹਾਰਾਜ ਦੇ ਸਰੂਪ ਨੇ, ਇਹਨਾਂ 'ਚ ਇਕੱਲਾ ਜਪ ਲਿਖਿਆ ਜਾਂਦਾ, ਜਿਜਾ ਪੱਪੇ ਔਂਕੜ ਜਪ, ਫਿਰ ਦੂਜੇ ਨੰਬਰ 'ਤੇ ਸੋਦਰ, ਤੀਜੇ ਨੰਬਰ 'ਤੇ ਸੋਹਲਾ, ਫਿਰ ਸ੍ਰੀ ਰਾਗ ਕਿੱਥੋਂ ਸ਼ੁਰੂ ਹੁੰਦਾ, ਇਹ ਤਤਕਰਾ ਕਹਿੰਦੇ ਇਹਨੂੰ। ਕਿਹੜਾ ਸ਼ਬਦ ਕਿਸ ਸੰਗ 'ਤੇ ਹੈ, ਕਿਹੜੀ ਬਾਣੀ ਕਿਸ ਸੰਗ 'ਤੇ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ 15-16 ਅੰਗ ਜਿਹੜੇ ਨੇ ਇਸੇ ਦੇ ਹੁੰਦੇ। ਸੋ ਉੱਥੇ ਪੁਰਾਤਨ ਸਰੂਪਾਂ 'ਚ ਲਿਖਿਆ ਜਾਂਦਾ ਸੀ ਜਪ ਨਿਸ਼ਾਨ। ਇਹਦਾ ਮਤਲਬ ਹੈ ਕਿ ਜਪਜੀ ਸਾਹਿਬ ਦੀ ਬਾਣੀ ਇਹ ਪਰਮਾਨਾ ਹੈ, ਬਾਣੀ ਜਪਜੀ ਸਾਹਿਬ ਦੀ ਬਾਣੀ ਇਹ ਰਾਹਦਾਰੀ ਹੈ, ਜਪਜੀ ਸਾਹਿਬ ਦੀ ਬਾਣੀ ਇਹ ਸਪੰਸਰਸ਼ਿਪ ਹੈ। ਜਿਹੜੇ ਗੁਰਸਿੱਖ ਦੇ ਕੋਲ ਜਪਜੀ ਸਾਹਿਬ ਦੀ ਬਾਣੀ ਦਾ ਨਿਤਨੇਮ ਹੋਵੇਗਾ, ਹਰ ਰੋਜ਼ ਪੜ੍ਹੇਗਾ, ਅੰਤ ਨੂੰ ਇਹ ਬਾਣੀ ਆਪਣੇ ਦੇਸ਼ ਵਿੱਚ ਲੈ ਜਾਂਦੀ ਹੈ। ਇਹ ਜਪਜੀ ਸਾਹਿਬ ਦੀ ਬਾਣੀ ਨਿਸ਼ਾਨੀ ਨਾਲ ਜਾਵੇਗੀ, ਇਹ ਪਰਮਾਨਾ ਸਾਡੇ ਨਾਲ ਜਾਵੇਗਾ, ਪਰਲੋਕ ਵਿੱਚ ਸਾਨੂੰ ਉੱਥੇ ਮਾਣ ਮਿਲੇਗਾ, ਸਨਮਾਨ ਮਿਲੇਗਾ, ਉਹ ਇਹ ਨਹੀਂ ਕੋਈ ਕਹੇਗਾ। ਇਸ ਵਾਸਤੇ ਭਾਈ, ਜਿਹੜੀ ਗੁਰੂ ਕੀ ਬਾਣੀ ਹੈ ਨਾ, ਇਹਨੂੰ ਨਿਤਨੇਮ ਦੇ ਨਾਲ ਗੁਰੂ ਦੇ ਸਿੱਖ ਨੂੰ ਪੜ੍ਹਨਾ ਚਾਹੀਦਾ। ਪਿੱਛੇ ਬੇਨਤੀ ਕੀਤੀ ਸੀ ਕਿ ਕਵੀ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਨੇ। ਇੱਕ ਗ੍ਰੰਥ ਲਿਖਿਆ ਉਹਨਾਂ ਨੇ ਗਰਭ ਗੰਜਨੀ ਸਟੀਕ। ਖਿਆਲ ਦਿਓ, ਧਿਆਨ ਦਿਓ ਕਿ ਬਹੁਤ ਸਾਰੇ ਵਿਦਵਾਨਾਂ ਨੇ ਸ੍ਰੀ ਜਪਜੀ ਸਾਹਿਬ ਦੇ ਅਰਥ ਕੀਤੇ ਨੇ ਭਾਈ। 300 ਦੇ ਕਰੀਬ ਸਟੀਕ ਨੇ ਸ੍ਰੀ ਜਪਜੀ ਸਾਹਿਬ ਦੇ, ਵੱਖ ਵੱਖ ਧਰਮਾਂ ਦੇ ਮੁਸਲਮਾਨਾਂ ਵੀਰ ਨੇ ਕੀਤੇ ਹੈ, ਸਨਾਤਨ ਵੀਰਾਂ ਨੇ ਕੀਤੇ ਨੇ, ਅੰਗਰੇਜ਼ਾਂ ਨੇ ਕੀਤੇ, ਇੱਕ ਨਿੰਘਮ ਵਰਗਿਆ ਨੇ, ਮਕਾਲਫੁਰ ਵਰਗਿਆ ਨੇ, ਔਰ ਬੇਅੰਤ ਗੁਰੂ ਦੇ ਸਿੱਖਾਂ ਨੇ ਕੀਤੇ ਨੇ। ਰਜਨੀਸ ਜਿਹੜਾ ਸੀ, ਰਜਨੀਸ, ਉਹਨੇ ਵੀ ਸਟੀਕ ਕੀਤਾ ਜਪਜੀ ਸਾਹਿਬ ਜੀ ਦਾ। ਅਤੇ ਮਤਲਬ ਹੈ ਕਿ ਬੇਅੰਤ ਗੁਰਸਿੱਖਾਂ ਨੇ, ਬੇਅੰਤ ਵਿਦਵਾਨਾਂ ਨੇ ਸ੍ਰੀ ਜਪਜੀ ਸਾਹਿਬ ਦੇ ਅਰਥ ਲਿਖੇ ਨੇ, ਆਪਣੀ ਆਪਣੀ ਸੋਚ ਅਨੁਸਾਰ ਲਿਖੇ ਨੇ, ਜਿੱਦਾਂ ਜਿੱਦਾਂ ਕਿਸੇ ਨੂੰ ਸਮਝ ਲੱਗੀ ਲਿਖੇ ਨੇ। ਇੱਕ ਘਣ ਸ਼ਿਆਮ ਨਾਮ ਦਾ ਪੰਡਿਤ ਸੀ, ਉਹਨੇ ਆਪਣੀ ਮਤ ਅਨੁਸਾਰ, ਆਪਣੀ ਸੋਚ ਮੁਤਾਬਕ ਉਹਨੇ ਸ੍ਰੀ ਜਪਜੀ ਸਾਹਿਬ ਦੇ ਅਰਥ ਲਿਖੇ ਅਤੇ ਅਨਰਥ ਲਿਖ ਦਿੱਤੇ, ਸਹੀ ਅਰਥਾਂ ਨੂੰ ਗਲਤ ਲਿਖ ਦਿੱਤਾ। ਅਤੇ ਜਿਹੜਾ ਰਾਜਾ ਸੀ ਕੈਂਥਲ ਦਾ, ਉਹਨਾਂ ਨੇ ਇਹ ਪੜ੍ਹੇ, ਗੁਰਸਿੱਖ ਰਾਜਾ ਸੀ, ਉਹਨਾਂ ਨੇ ਪੜ੍ਹੇ ਅਤੇ ਉਹਨਾਂ ਨੇ ਕਵੀ ਭਾਈ ਸੰਤੋਖ ਸਿੰਘ ਨੂੰ ਸੱਦਿਆ। ਕਹਿਣ ਲੱਗੇ ਕਿ ਕਵੀ ਜੀ, ਇਹ ਘਣ ਸ਼ਿਆਮ ਨਾਮ ਦਾ ਪੰਡਿਤ ਬੜਾ ਵਿਦਵਾਨ ਪੰਡਿਤ ਹੈ, ਇਹਨੇ ਅਰਥ ਲਿਖੇ ਨੇ ਸ੍ਰੀ ਜਪਜੀ ਸਾਹਿਬ ਦੇ, ਅਤੇ ਇਹਨਾਂ ਨੇ ਗੁਰਮਤ ਤੋਂ ਉਲਟ ਅਰਥ ਲਿਖੇ ਨੇ, ਤੁਸੀਂ ਗੁਰਮਤ ਅਨੁਸਾਰ ਅਰਥ ਲਿਖੋ ਜਪਜੀ ਸਾਹਿਬ ਦੇ, ਅਤੇ ਉਸ ਪੰਡਿਤ ਦਾ ਜਿਹੜਾ ਉੱਤਰ ਦਿਓ। ਫਿਰ ਕਵੀ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਅਰਥ ਲਿਖੇ ਨੇ, ਕਵੀ ਭਾਈ ਸੰਤੋਖ ਸਿੰਘ ਜੀ ਨੇ। ਅੱਜ ਵੀ ਬਾਜ਼ਾਰ ਜਾਓ, ਅੰਮ੍ਰਿਤਸਰ ਸਾਹਿਬ ਜਾਓ, ਉੱਥੋਂ ਤੁਸੀਂ ਪੁੱਛੋ ਕਿ ਗਰਭ ਗੰਜਨੀ ਸਟੀਕ ਚਾਹੀਦਾ, ਗਰਭ ਗੱਗਾ ਰਾਰਾ ਬੱਬੇ ਨਾਲ, ਗਰਭ ਗੰਜਨੀ ਸਟੀਕ, ਸਟੀਕ ਦਾ ਭਾਵ ਜਪਜੀ ਸਾਹਿਬ ਦੇ ਅਰਥ, ਅਤੇ ਲਿਖੇ ਨੇ ਕਵੀ ਭਾਈ ਸੰਤੋਖ ਸਿੰਘ ਜੀ ਨੇ, ਉਹਨੂੰ ਪੜ੍ਹੋ। ਅਤੇ ਸਤਸੰਗੀਓ, ਉਹਨੂੰ ਪੜ੍ਹਨ ਲੱਗਿਆ ਬਹੁਤ ਬੁੱਧੀ ਚਾਹੀਦੀ ਹੈ, ਬੜੀ ਵਿਦਵਤਾ ਚਾਹੀਦੀ ਹੈ, ਬੜੀ ਸਿਆਣਪ ਚਾਹੀਦੀ। ਸਤਸੰਗੀਓ, ਉਹਦੇ ਵਿੱਚ ਉਹਨੇ ਇੱਕ ਪੰਗਤੀ ਲਿਖੀ ਹੈ, ਸਿੱਖ ਗੁਰੂ ਕੋ ਹੋਏ ਗਇਓ, ਜਪ ਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕੇ ਤੈਸੇ ਸੇ ਕੋ ਚੀਨ। ਕਹਿੰਦੇ ਹੋਏ ਗੁਰੂ ਦਾ ਸਿੱਖ ਅਤੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਜ਼ਬਾਨੀ ਯਾਦ ਹੀ ਨਾ ਹੋਵੇ, ਉਹਦਾ ਸਿੱਖ ਨਿਕੰਮਾ ਸਿੱਖ ਹੈ, ਨਿਕੰਮਾ। ਸਿੱਖ ਗੁਰੂ ਕੋ ਹੋਏ ਗਇਓ, ਜਪ ਜੀ ਕੰਠ ਨਾ ਕੀਨ, ਤੰਦੁਲ ਬਿਨ ਤੁਖ ਕਾਮ ਕੇ ਤੈਸੇ ਸੇ ਕੋ ਚੀਨ। ਕਹਿੰਦੇ ਜਿਹੜੇ ਸਿੱਖ ਨੂੰ ਸ੍ਰੀ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਹੀ ਨਹੀਂ, ਅਤੇ ਕਹਿੰਦੇ ਉਹ ਗੁਰੂ ਦਾ ਸਿੱਖ ਇੱਦਾਂ ਸਮਝੋ ਜਿਵੇਂ ਚੌਲਾਂ ਤੋਂ ਬਿਨਾਂ ਫੱਕ ਹੁੰਦੀ ਹੈ। ਪੰਜਾਬ ਦੇਸ਼ ਤੋਂ ਆਪਾਂ ਆਏ ਹਾਂ, ਅਤੇ ਉੱਥੇ ਭਾਈ ਆਪਾਂ ਵੇਖਦੇ ਸੀ ਸੈਲਰ, ਜਿੱਥੇ ਝੋਨਾ ਆਦਿਕ ਛੜਿਆ ਜਾਂਦਾ, ਚੌਲ ਵੱਖਰੇ ਕੀਤੇ ਜਾਂਦੇ, ਬਾਹਰ ਫੱਕ ਉੱਡਦੀ ਫਿਰਦੀ ਉੱਡਦੀ, ਆਰੇ ਢੇਰ ਲੱਗੇ ਨੇ ਚੌਲ, ਕਦੇ ਵੇਖੇ ਇੱਦਾਂ ਬਾਹਰ ਡੁੱਲਦੇ, ਕਿਤੇ ਚੌਲ ਵੇਖੇ ਬਾਹਰ ਤੁਰੇ ਫਿਰਦੇ ਹੋਣ, ਇੱਦਾਂ ਚੌਲਾਂ ਨੂੰ ਬੋਰਿਆਂ ਵਿੱਚ ਕਰਕੇ ਪੈਕ, ਅਤੇ ਸਤਸੰਗੀ ਉਹਨਾਂ ਨੂੰ ਬੜੇ ਮਹਿੰਗੇ ਭਾਅ 'ਤੇ ਵੇਚ ਦਿੰਦੇ, ਵਿਦੇਸ਼ਾਂ ਨੂੰ ਜਾਂਦੇ ਨੇ। ਇਸੇ ਤਰ੍ਹਾਂ ਕਹਿੰਦੇ ਜਿੱਦਾਂ ਫੱਕ ਨਿਕੰਮੀ ਹੈ ਨਾ, ਚੌਲਾਂ ਤੋਂ ਬਿਨਾਂ
ਇੱਦਾਂ ਜੇ ਜਪਜੀ ਸਾਹਿਬ ਦਾ ਪਾਠ ਸਾਨੂੰ ਜਵਾਨੀ ਯਾਦ ਨਹੀਂ ਤਾਂ ਸਮਝੋ ਗੁਰੂ ਦਾ ਸਿੱਖ ਨਿਕੰਮਾ ਹੀ ਆ, ਫਾਕੀ ਹੈ, ਪਰਾਲੀ ਵਰਗਾ ਦਾ ਜੀਵਨ ਨਿਕੰਮਾ ਸਤਸੰਗੀ ਹੋ। ਇਸ ਲਈ ਹਰੇਕ ਗੁਰੂ ਦੇ ਸਿੱਖ ਨੂੰ ਸਵੇਰੇ ਉੱਠ ਕੇ ਇਸ਼ਨਾਨ ਪਾਨ ਕਰਕੇ ਚੌਂਕੜਾ ਮਾਰ ਕੇ ਸੁਰਤ ਜੋੜ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਨਾ ਚਾਹੀਦਾ। ਭਾਈ ਗੁਰੂ ਸਾਹਿਬ ਜੀ ਆਪ ਕਰਦੇ ਰਹੇ ਨੇ, ਜਦੋਂ ਵੀ ਗੁਰੂ ਸਾਹਿਬ ਜੀ ਸੰਸਾਰ ਤੋਂ ਜਾਂਦੇ ਸੀ ਦੂਸਰੇ ਗੁਰੂ ਵਿਅਕਤੀ ਨੂੰ ਜੋਤ ਬਖਸ਼ ਜਾਂਦੇ ਨੇ ਅਤੇ ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣਾ ਸਰੀਰ ਤਿਆਗਦੇ ਨੇ। ਇੱਦਾਂ ਗੁਰੂ ਦੇ ਸਿੱਖ ਨੇ, ਭਾਈ ਤਾਰੂ ਸਿੰਘ ਵਰਗੇ ਖੋਪੜ ਉੱਤਰ ਗਿਆ ਜਪਜੀ ਸਾਹਿਬ ਪੜ੍ਹੀ ਗਏ, ਭਾਈ ਮਤੀ ਦਾਸ ਦੇ ਸੀਸ ਉੱਤੇ ਆਰਾ ਰੱਖ ਦਿੱਤਾ ਗਿਆ, ਚੀਰੀ ਗਏ ਜਪਜੀ ਸਾਹਿਬ ਪੜ੍ਹੀ ਗਏ। ਇਹ ਜਪਜੀ ਸਾਹਿਬ ਦੀ ਬਾਣੀ ਹੈ, ਧੁਰ ਕੀ ਆਵਾਜ਼ ਹੈ। ਜਪਜੀ ਸਾਹਿਬ ਦੀ ਬਾਣੀ ਗੁਰੂ ਨਾਨਕ ਦੇਵ ਦੀ ਉਂਗਲੀ, ਜਪਜੀ ਸਾਹਿਬ ਦੀ ਬਾਣੀ ਹੈ ਸਾਡਾ ਪ੍ਰਲੋਕ ਦਾ ਪਰਵਾਨਾ, ਨਿਸ਼ਾਨੀ ਇਹ ਗੁਰੂ ਦੀ ਕਿ ਗੁਰੂ ਦਾ ਸਿੱਖ ਇਹਦੇ ਕੋਲ ਜਪਜੀ ਸਾਹਿਬ ਦੀ ਬਾਣੀ ਪਿਆਰਿਓ। ਇਸ ਲਈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਧਿਆਨ ਨਾਲ ਪੜ੍ਹੋ, ਪ੍ਰੇਮ ਨਾਲ ਪੜ੍ਹੋ, ਸ਼ਰਧਾ ਨਾਲ ਪੜ੍ਹੋ, ਧਿਆਨ ਦੇ ਕੇ ਪੜ੍ਹੋ। ਹੁਣ ਅੰਮ੍ਰਿਤ ਵੇਲੇ ਤੋਂ ਆਪ ਆ ਰਹੇ ਹੋ, ਸੇਵਾ ਸੰਗਤਾਂ ਕਰ ਰਹੀਆਂ, ਤਨ ਨਾਲ ਮਨ ਨਾਲ ਧਨ ਨਾਲ ਗੁਰੂ ਮਹਾਰਾਜ ਦੇ ਚਰਨਾਂ 'ਚ ਤਿਲ ਫੁੱਲ ਰੱਖਦੇ ਹਾਂ, ਰਸਤਾ ਬਸਤਾ ਲਿਆਉਂਦੇ ਹਾਂ, ਇੱਥੇ ਗੁਰੂ ਕੇ ਦਰਬਾਰ 'ਚ ਸੇਵਾ ਚੱਲ ਰਹੀ ਤਾਂ ਤਰ੍ਹਾਂ ਤਰ੍ਹਾਂ ਦੀ, ਲੰਗਰਾਂ ਵਿੱਚ ਸਵੇਰ ਦੀਆਂ ਅਮਰ ਬੀਬੀਆਂ ਭੈਣਾਂ ਗੁਰਸਿੱਖ ਸੇਵਾ ਕਰ ਰਹੇ ਸੇਵਾਦਾਰ, ਹੋਰ ਬੇਅੰਤ ਸੇਵਾਵਾਂ ਇੱਧਰ ਜੋੜਿਆਂ ਦੇ ਕੋਈ ਕਰ ਰਿਹਾ, ਕੋਈ ਕੁਛ ਕਰ ਰਿਹਾ, ਅਤੇ ਕਿਤੇ ਸੇਵਾ ਸਾਡੀ ਕੀਤੀ ਨਿਸਫਲ ਤਾਂ ਨਹੀਂ ਜਾ ਰਹੀ? ਕਿਤੇ ਸੇਵਾ ਅਸੀਂ ਕਰ ਰਹੇ ਹਾਂ ਇਹਦਾ ਫਲ ਹੀ ਨਾ ਸਾਨੂੰ ਕੋਈ ਮਿਲੇ, ਵਿਅਰਥ ਹੀ ਜਾ ਰਹੀ ਹੈ, ਕਿਤੇ ਇੱਦਾਂ ਤਾਂ ਨਹੀਂ ਹੋ ਰਿਹਾ? ਬਾਣੀ 'ਚ ਲਿਖਿਆ ਮਹਾਰਾਜ ਨੇ

0: ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਕਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਆ ਗਈ ਸਮਝ? ਕਹਿੰਦੇ ਸਾਡੇ ਮਨ ਦੇ ਵਿੱਚ ਈਰਖਾ ਨਹੀਂ ਛੁੱਟੀ, ਸਾਡੇ ਮਨ 'ਚੋਂ ਕਾਮ ਨਾ ਛੂਟਿਓ, ਕਾਮ ਨਹੀਂ ਛੁੱਟਿਆ ਮਨ 'ਚੋਂ। ਤੈ ਨਰ ਪਿਆ ਪੁਰਾਣ ਸੁਣ ਕੀਨਾ, ਅਨ ਪਾਮਨੀ ਭਗਤਨੀ ਉਪਜੀ, ਭੁੱਖੇ ਦਾਨ ਨਾ ਦੀਨਾ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਕਹਿੰਦੇ ਨਾ ਤਾਂ ਤੇਰੇ ਅੰਦਰੋਂ ਕਾਮ ਬਿਸਰਿਆ, ਸੇਵਾ ਤੂੰ ਕਰ ਰਿਹਾ ਧਿਆਨ ਤੇਰਾ ਹੋਰ ਬੰਨੇ, ਨਿਫਲ ਪਈ ਸਭ ਸੇਵਾ। ਕਹਿੰਦੇ ਜੇ ਤੂੰ ਸੇਵਾ ਕਰਦਾ ਕਰਦਾ ਕਿਸੇ ਨਾਲ ਕ੍ਰੋਧ ਕਰ ਲਿਆ ਨਾ, ਕਿਸੇ ਨਾਲ ਉੱਚੀ ਬੋਲ ਪਿਆ, ਕਿਸੇ ਨੂੰ ਗਲਤ ਬੋਲ ਪਿਆ, ਨਿਫਲ ਪਈ ਸਭ ਸੇਵਾ। ਜੇ ਤੂੰ ਉੱਥੇ ਨਿੰਦਿਆ ਕਰ ਲਈ, ਸੇਵਾ ਕਰਦੇ ਕਰਦੇ ਨੇ ਆ ਫਲਾਣਾ ਇੱਦਾਂ ਦਾ, ਇਹ ਇੱਦਾਂ ਦਾ, ਨਿਫਲ ਪਈ ਸਭ ਸੇਵਾ, ਵਿਅਰਥ ਗਈ ਉਹ ਸੇਵਾ ਦਾ ਲਾਭ ਹੀ ਕੋਈ ਨਹੀਂ ਪਿਆਰਿਓ। ਜੇ ਅਸੀਂ ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ, ਸਾਡੇ ਤੋਂ ਨਿੰਦਿਆ ਹੀ ਨਹੀਂ ਛੁੱਟੀ, ਸਾਡੇ ਉੱਤੇ ਈਰਖਾ ਹੀ ਨਹੀਂ ਛੁੱਟੀ, ਇੱਕ ਦੂਜੇ ਨਾਲ ਅਸੀਂ ਈਰਖਾ ਹੀ ਕਰੀ ਜਾ ਰਹੇ ਹਾਂ, ਤੇ ਪਿਆਰੇ ਗੁਰੂ ਜੀ ਕਹਿੰਦੇ ਨੇ ਭਾਈ ਜਿੰਨੀ ਸੇਵਾ ਕੀਤੀ ਤੇਰੀ ਸਾਰੀ ਵਿਅਰਥ, ਉਹਦਾ ਲਾਭ ਹੀ ਕੋਈ ਨਹੀਂ ਸਤਸੰਗੀਓ। ਇਸ ਵਾਸਤੇ ਗੁਰਮਤ ਅਨੁਸਾਰ ਅਸੀਂ ਜਦੋਂ ਬਾਣੀ ਪੜ੍ਹਦੇ ਹਾਂ, ਉਹਦੇ ਅਰਥਾਂ ਨੂੰ ਵਿਚਾਰ ਵਿਚਾਰ ਕੇ ਪੜ੍ਹੋ, ਸ਼ਰਧਾ ਨਾਲ ਪੜ੍ਹੋ, ਪਿਆਰ ਨਾਲ ਪੜ੍ਹੋ, ਕੀ ਬਾਣੀ ਸਾਨੂੰ ਕਹਿ ਰਹੀ ਹੈ, ਕਿਤੇ ਸਾਡੀ ਸੇਵਾ ਕੀਤੀ ਵਰਤਦੀ ਜਾ ਰਹੀ, ਸਵੇਰ ਦੇ ਲੱਗੇ ਹਾਂ ਅੰਮ੍ਰਿਤ ਵੇਲੇ ਦੇ ਆਏ ਗੁਰੂ ਚਰਨਾਂ 'ਚ, ਸੇਵਾ ਵੀ ਇੰਨੀ ਕੀਤੀ ਹੈ ਤੇ ਕਰਕੇ ਸੇਵਾ ਸਾਰੀ ਸਾਡੀ ਵਿਅਰਥ ਚਲੀ ਜਾਵੇ, ਈਰਖਾ ਨਾ ਮਨ 'ਚੋਂ ਗਈ ਸਾਡਿਓ, ਸਾਡੇ ਮਨ 'ਚੋਂ ਕ੍ਰੋਧ ਹੀ ਨਾ ਗਿਆ ਸਤਸੰਗੀਓ, ਕਿਸੇ ਨਾਲ ਵੈਰ ਭਾਵਨਾ ਨਾ ਸਾਡੇ ਮਨ 'ਚੋਂ ਗਈ, ਨਿੰਦਿਆ ਹੀ ਕਰੀ ਜਾ ਰਹੇ ਸਤਸੰਗੀਓ ਉੱਥੇ ਬੈਠੇ, ਨਿੰਦਿਆ ਹੀ, ਅਤੇ ਉਸ ਸੇਵਾ ਦਾ ਲਾਭ ਕੋਈ ਨਹੀਂ, ਭੈ ਚ ਰਹੋ ਵੈਰੂ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਤਸ਼ਾਹ ਸੀਸ ਅਤੇ ਚੌਰ ਦੀ ਸੇਵਾ ਕਰ ਰਹੇ ਨੇ, ਭਾਈ ਕੀਰਤੀ ਆ ਜੀ, ਕੀ ਨਾਮ ਹੈ ਸਤਸੰਗੀਓ? ਭਾਈ ਕੀਰਤੀ ਆ, ਉਮਰ ਕਿੰਨੀ ਹੈ? 19 ਸਾਲ ਆ, ਸੇਵਾ ਕਰਦੇ ਚੌਰ ਸਾਹਿਬ ਦੀ, ਬੜੀ ਮਹਾਨ ਸੇਵਾ ਪਿਆਰਿਓ। ਸੇਵਾ ਕਰਦਿਆਂ ਕਰਦਿਆਂ ਕੀ ਦੇਖਿਆ ਕਿ ਇੱਕ ਕਲੰਦਰ ਆ ਗਿਆ ਮਦਾਰੀ, ਪਿੰਡਾਂ 'ਚੋਂ ਆਪਾਂ ਆਏ ਹਾਂ ਪਤਾ, ਬਾਂਦਰ ਆਦਿਕ ਲੈ ਕੇ ਖੇਡਾਂ ਵਿਖਾਉਣ ਆਉਂਦੇ ਨੇ ਮਦਾਰੀ, ਉਹ ਇੱਕ ਰਿਸ਼ ਲੈ ਆਇਆ, ਰਿਸ਼ ਨੂੰ ਨੱਥ ਪਾਈ ਹੋਈ ਹੈ ਅਤੇ ਰਿਸ਼ ਦਾ ਨਿੱਕਾ ਜਿਹਾ ਬੱਚਾ ਫੜ ਕੇ ਉਹਨੇ ਪਾਲਿਆ ਅਤੇ ਰਿਸ਼ ਹੋ ਗਿਆ ਵੱਡਾ, ਬਹੁਤ ਵੱਡਾ ਜਾਨਵਰ ਹੁੰਦਾ ਪਸ਼ੂ ਉਹ ਲੈਣ ਦਾ। ਅਤੇ ਸਤਸੰਗੀਓ ਉਹਨੇ ਵੇਖਿਆ ਕਿ ਸੰਗਤ ਹਜ਼ਾਰਾਂ ਆ ਰਹੀ ਹੈ, ਜੇ ਮੈਂ ਇੱਥੇ ਤਮਾਸ਼ਾ ਵਿਖਾਵਾਂਗਾ ਤਾਂ ਸੰਗਤਾਂ 2-4, 10-20 ਰੁਪਈਏ ਦੇਣਗੀਆਂ। ਉਹਨੇ ਉਹਦਾ ਰਿਸ਼ ਸੀ ਉਹਦਾ ਤਮਾਸ਼ਾ ਵਿਖਾਉਣਾ ਸ਼ੁਰੂ ਕੀਤਾ, ਕਦੀ ਉਹ ਖਲੋਂਦਾ, ਕਦੀ ਉਹ ਕੁਛ ਕਰਦਾ, ਕਦੀ ਕੁਛ ਕਰਦਾ, ਕਦੀ ਘੁਲਦੇ ਨੇ, ਸੰਗਤ ਹੱਸਦੀ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੱਸ ਪਏ ਉਹਦੀ ਖੇਡ ਵੇਖ ਕੇ, ਕਿ ਉਹ ਬੜੇ ਤਮਾਸ਼ੇ ਕਰ ਰਿਹਾ ਸੀ। ਭਾਈ ਕੀਰਤੀ ਆ ਜੀ ਹੱਸ ਪਏ, ਚੌਰ ਸਾਹਿਬ ਕਰਦੇ ਨੇ ਉਹ ਵੀ ਹੱਸ ਪਏ। ਸੱਚੇ ਪਾਤਸ਼ਾਹ ਕਹਿੰਦੇ ਭਾਈ ਕੀਰਤੀ ਆ ਤੂੰ ਨਾ ਹੱਸ, ਸੱਚੇ ਪਾਤਸ਼ਾਹ ਸੰਗਤ ਹੱਸਦੀ ਆ, ਤੁਸੀਂ ਹੱਸ ਰਹੇ ਮੈਂ ਕਿਉਂ ਨਾ ਹੱਸਾਂ। ਅਤੇ ਕਹਿੰਦਾ ਗੁਰੂ ਜੀ ਮਹਾਰਾਜ ਕਹਿੰਦੇ ਕਿ ਭਾਈ ਕੀਰਤੀ ਆ ਤੂੰ ਨਾ ਹੱਸ। ਮਹਾਰਾਜ ਕਿਉਂ? ਕਹਿੰਦੇ ਤੇਰਾ ਪਿਓ ਹੈ, ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਗੁੱਸਾ ਆਏਗਾ ਨਾ, ਹੁਣ ਮੈਨੂੰ ਕੋਈ ਕਹਿ ਦੇ, ਮੈਨੂੰ ਗੁਰੂ ਜੀ ਕਹਿ ਦੇਣੇ ਕਿ ਤੇਰਾ ਪਿਤਾ ਹੈ, ਸਤਸੰਗੀ ਬੜਾ ਗੁੱਸਾ ਕੀਤਾ ਨੇ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਰਹਿੰਦੇ ਸੀ, ਮੇਰੇ ਪਿਤਾ ਜੀ ਸੋਭਾ ਰਾਮ, ਕੀ ਨਾਂ ਸੀ? ਸੋਭਾ ਰਾਮ। ਅਤੇ ਸੇਵਾ ਕੀ ਕਰਦੇ ਸੀ? ਪ੍ਰਸ਼ਾਦ ਵਰਤਾਉਣ ਦੀ। ਧਿਆਨ ਦਿਓ ਕਿ ਈਰਖਾ ਕਿਉਂ ਨਹੀਂ ਕਰਨੀ, ਮਾੜਾ ਬੋਲ ਨਹੀਂ ਬੋਲਣਾ ਗੁਰੂ ਘਰ। ਕਹਿੰਦੇ ਕਿ ਭਾਈ ਸੋਭਾ ਰਾਮ ਤੁਹਾਡੇ ਪਿਤਾ ਜੀ ਸਾਡੇ ਪਿਤਾ ਜੀ ਦੇ ਚਰਨਾਂ 'ਚ ਸੇਵਾ ਕਰਦੇ ਸੀ। ਭਾਈ ਕੀਰਤੀਆ ਕਹਿੰਦਾ ਮਾਰੇ ਮੇਰਾ ਪਿਓ ਤੁਹਾਡੇ ਪਿਤਾ ਜੀ ਦੀ ਸੇਵਾ 'ਚ ਕਰਦਾ ਰਿਹਾ, ਇਹ ਉਹ ਰਿਸ਼ ਬਣ ਗਿਆ ਅਤੇ ਮੈਂ ਤਾਂ ਬਾਂਦਰ ਬਣੂ ਫਿਰ? ਕਹਿੰਦੇ ਭਾਈ ਨਹੀਂ, ਤੂੰ ਧਿਆਨ ਨਾ ਸੁਣ। ਕਹਿੰਦੇ ਕਿ ਦੀਵਾਨ ਲੱਗਾ ਸੀ ਸਾਡੇ ਪਿਤਾ ਜੀ ਦਾ, ਸੰਗਤਾਂ ਆ ਰਹੀਆਂ ਦਰਸ਼ਨਾਂ ਵਾਸਤੇ, ਉੱਧਰ ਸੜਕ ਲਾਗੋਂ ਦੀ ਲੰਘਦੀ ਸੀ, ਉਹਦੇ 'ਤੇ ਗੱਡੇ ਜਾ ਰਹੇ ਸੀ, ਗੱਡੇ ਵਪਾਰੀਆਂ ਦੇ, ਕਿਸੇ 'ਤੇ ਗੁੜ ਲੱਦਿਆ, ਕਿਸੇ 'ਤੇ ਕੁਛ ਲੱਦਿਆ, ਵਪਾਰ ਕਰਨ ਜਾ ਰਹੇ ਨੇ। ਉਹ ਗੁਰੂ ਦਾ ਸਿੱਖ ਸੀ ਭਾਈ ਧੰਨਾ ਜੀ। ਕਹਿੰਦੇ ਉਹਨੇ ਵੇਖਿਆ ਕਿ ਸੱਚੇ ਪਾਤਸ਼ਾਹ ਦਾ ਦੀਵਾਨ ਸਜਿਆ ਅਤੇ ਮੈਂ ਦਰਸ਼ਨ ਕਰ ਆਵਾਂ। ਗੱਡੇ ਤੁਰਦਿਆਂ ਤੁਰਦਿਆਂ ਘੱਟਾ ਉੱਡ ਉੱਡ ਉਹਦੇ ਮੂੰਹ ਦੇ ਉੱਤੇ ਪਿਆ, ਉਹਦੇ ਸਿਰ 'ਤੇ ਪਿਆ, ਕੱਪੜਿਆਂ 'ਤੇ ਪਿਆ ਹੋਇਆ। ਅਤੇ ਛੇਤੀ ਨਾਲ ਉਹਨੇ ਆਪਣੇ ਸਾਥੀਆਂ ਨੂੰ ਕਿਹਾ ਭਾਈ ਮੈਂ ਗੱਡਾ ਖਿਲਾਰ ਲੱਗਾ, ਮੈਂ ਤੁਹਾਡੇ ਨਾਲ ਮਿਲ ਜਾਂਦਾ ਆ ਕੇ ਅਤੇ ਮੈਂ ਗੁਰੂ ਦੇ ਦਰਸ਼ਨ ਕਰਾਵਾਂ। ਜਿਹਨੇ ਕਰਨ ਆ ਜਾਓ। ਗੁੜ ਦੀ ਰੋੜੀ ਲਈ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ, ਕਾਹਲੀ ਸੀ ਕਿ ਮੇਰੇ ਨਾਲ ਦੇ ਗਾਂਹ ਨਾ ਲੰਘ ਜਾਣ। ਉਹ ਪ੍ਰਸ਼ਾਦ ਵਰਤਾਉਣ ਵਾਲੇ ਨੂੰ ਕਹਿੰਦੇ ਗੁਰਮੁਖਾ ਮੈਨੂੰ ਪ੍ਰਸ਼ਾਦ ਛੇਤੀ ਦੇ ਦੇ, ਮੈਂ ਜਾਣਾ। ਉਹ ਕਹਿੰਦਾ ਬਹਿ ਜਾ। ਉਹ ਕਹਿੰਦੇ ਵੈਰੂ ਜੀ ਮੇਰੇ ਕੋਲ ਟਾਈਮ ਹੈ ਨਹੀਂ, ਮੈਨੂੰ ਛੇਤੀ ਪ੍ਰਸ਼ਾਦ ਦੇ ਦਿਓ। 2-4 ਰੱਖਿਆ, ਉਹਨੂੰ ਗੁੱਸਾ ਆ ਗਿਆ ਪ੍ਰਸ਼ਾਦ ਵਾਲੇ ਨੂੰ। ਉਹਨੇ ਵੇਖਿਆ ਇਹਦਾ ਮੂੰਹ ਸਿਰ ਦਾੜੀ ਜਿਹੜੀ ਘੱਟੇ ਨਾ ਭਰੀ ਹੈ, ਲੀੜੇ ਸਾਰੇ ਕੱਪੜੇ ਘੱਟੇ ਨਾ ਭਰੇ ਹੈ। ਉਹਨੇ ਅੱਗੋਂ ਬੋਲ ਦਿੱਤਾ, ਕਹਿੰਦਾ ਕੀ ਰਿਸ਼ ਵਾਂਗੂ ਭੁੜਕੀ ਜਾਂਦਾ, ਆਰਾਮ ਨਾਲ ਬਹਿ ਜਾ। ਉਹ ਗੁਰੂ ਦਾ ਸਿੱਖ ਉਹਨੂੰ ਕਾਹਲੀ ਸੀ ਵਿਚਾਰੇ ਨੂੰ, ਉਹਨੇ ਕੀ ਕੀਤਾ ਕਿ ਸਤਸੰਗੀ ਉਹ ਪ੍ਰਸ਼ਾਦ ਥੱਲੇ ਡਿੱਗਿਆ ਸੀ, ਉਹਨੇ ਫੜਿਆ ਸਤਨਾਮ ਕਹਿ ਕੇ ਮੂੰਹ 'ਚ ਪਾ ਲਿਆ, ਜਾਣ ਲੱਗਾ ਕਹਿੰਦਾ ਭਲਿਆ ਗੁਰੂ ਚਰਨਾਂ 'ਚ ਰਹਿੰਦਾ ਜਿਹਨੂੰ ਬੋਲਣ ਦੀ ਜਾਚ ਨਹੀਂ, ਰਿਸ਼ ਤੂੰ ਬਣੇ ਮੈਂ ਕਿਉਂ ਬਣਾਂ, ਰਿਸ਼ ਤੂੰ ਬਣੇ। ਉਹ ਗੁਰੂ ਦਾ ਸਿੱਖ ਰੋਜ਼ 21 ਜਪੁਜੀ ਸਾਹਿਬ ਦੇ ਪਾਠ ਕਰਦਾ ਸੀ, ਜਿਹੜਾ ਭਾਈ ਧੰਨਾ ਸੀ ਉਹਨੇ ਕਿਹਾ ਕਹਿੰਦਾ ਰਿਸ਼ ਤੂੰ ਬਣ ਮੈਂ ਕਿਉਂ ਬਣਾਂ, ਅਤੇ ਗੁਰੂ ਜੀ ਕਹਿੰਦੇ ਤੇਰੇ ਪਿਤਾ ਜੀ ਉਹਨਾਂ ਬੋਲਾਂ ਕਾਰਨ ਅਗਲੇ ਜਨਮ ਵਿੱਚ ਰਿਸ਼ ਦੀ ਜੂਨ 'ਚ ਪਏ ਨੇ, ਪਿਆਰ ਨਾਲ ਬੋਲੋ ਸਤਨਾਮ, ਵਾਹਿਗੁਰੂ ਸੱਚੇ ਪਾਤਸ਼ਾਹ ਕਰੋ ਭਲਾ। ਗੁਰੂ ਮਹਾਰਾਜ ਜੀ ਨੇ ਫਿਰ ਉਹ ਰਿਸ਼ ਖਰੀਦ ਲਿਆ, 250 ਰੁਪਈਆ ਦੇ ਕੇ ਰਿਸ਼ ਖਰੀਦ ਲਿਆ, ਅਤੇ ਮਹਾਰਾਜ ਜੀ ਨੇ ਕੜਾਹ ਪ੍ਰਸ਼ਾਦ ਦੀ ਦੇਗ ਆਪਣਾ ਸੀਤ ਪ੍ਰਸ਼ਾਦ ਦਿੱਤਾ ਉਹਨੂੰ, ਅਤੇ ਉੱਥੇ ਸਰੀਰ ਛੁੱਟ ਗਿਆ, ਉਹਦਾ ਭਲਾ ਹੋ ਗਿਆ। ਮਤਲਬ ਹੈ ਕਿ ਗੁਰੂ ਘਰ ਰਹਿੰਦੇ ਹਾਂ, ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁੱਖ ਤੇ ਨਹੀਂ ਛੂਟੀ, ਨਿਫਲ ਪਈ ਸਭ ਸੇਵਾ। ਜੇ ਅਸੀਂ ਸੇਵਾ ਕਰਦੇ ਹਾਂ ਵੀ ਈਰਖਾ ਵਕੀਲੀ ਨਿੰਦਿਆ ਚੁਗਲੀ ਕਾਮ ਕ੍ਰੋਧ ਵਿੱਚ ਪੈ ਰਹਿਣਾ ਤਾਂ ਕੋਈ ਫਾਇਦਾ ਹੀ ਨਹੀਂ ਪੈ ਰਿਹਾ। ਜਿਹਦੀ ਸੇਵਾ ਹੁੰਦੀ ਕਰੋ, ਵਾਹਿਗੁਰੂ ਵਾਹਿਗੁਰੂ ਕਰੋ, ਪਿਆਰ ਨਾਲ ਅਗਲੇ ਨੂੰ ਬੋਲੋ ਵਾਹਿਗੁਰੂ ਜੀ, ਵਾਹਿਗੁਰੂ ਜੀ ਆਹ ਕਰੋ, ਵਾਹਿਗੁਰੂ ਜੀ ਉਹ ਕਰੋ, ਸੱਚੇ ਪਾਤਸ਼ਾਹ ਮਿਹਰ ਕਰਨ। ਹਫ਼ਤਾਵਾਰੀ ਦੀਵਾਨ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ, ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਸਵੇਰ ਤੋਂ ਬੈਠ ਕੇ ਗੁਰੂ ਦੀ ਪਿਆਰੀ ਸੰਗਤ ਗੁਰੂ ਕੇ ਬਚਨ ਸੁਣ ਰਹੀ ਹੈ। 1 ਮਹੀਨੇ ਬਾਅਦ 'ਤੇ ਆਪ ਸੰਗਤਾਂ ਦੇ ਦਰਸ਼ਨਾਂ ਵਾਸਤੇ ਦਾਸ ਆਇਆ ਸੀ, ਅਤੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਮਿਹਰ ਸਦਕਾ ਸ਼ੁਕਰ ਗੁਰੂ ਮਹਾਰਾਜ ਜੀ ਦਾ ਪ੍ਰਬੰਧਕ ਵੀਰਾਂ ਨੇ ਇੱਥੇ ਮੌਕਾ ਦਿੱਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਖਾਸ ਤੌਰ 'ਤੇ ਭਾਈ ਦਿਲਬਾਗ ਸਿੰਘ ਜੀ, ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਗ੍ਰੰਥੀ ਸਾਹਿਬ, ਇਹ ਮੇਰੇ ਕੋਲ ਛੋਟੇ ਹੁੰਦੇ ਪੜ੍ਹਦੇ ਰਹੇ ਨੇ, ਅਤੇ ਇਹਨਾਂ ਨੇ ਫਿਰ ਇੱਥੇ ਜਿਹੜਾ ਸੀ ਮੇਰਾ ਸਬੱਬ ਬਣਾਇਆ ਕਿ ਤੁਸੀਂ ਆ ਕੇ ਹਾਜ਼ਰੀ ਭਰੋ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰਨ ਔਰ ਸਤਸੰਗੀ ਪ੍ਰਬੰਧਕ ਵੀਰਾਂ ਨੇ ਹਰੇਕ ਤਰ੍ਹਾਂ ਨਾਲ ਸਹਿਯੋਗ ਦਿੱਤਾ ਹੈ, ਪੰਜ ਪ੍ਰਮਾਣੀ ਜੋ ਕਮੇਟੀ ਉਹਨਾਂ ਨੇ ਵੀ, ਸੈਕਟਰੀ ਸਾਹਿਬਾਨ ਉਹਨਾਂ ਨੇ ਵੀ, ਸੰਗਤਾਂ ਨੇ ਬਹੁਤ ਪਿਆਰ ਦਿੱਤਾ ਹੈ। ਸਤਿਗੁਰੂ ਮਿਹਰ ਕਰਨ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ, ਸੇਵਾਵਾਂ ਸੱਚੇ ਪਾਤਸ਼ਾਹ ਦਰ ਪ੍ਰਵਾਨ ਕਰਨ, ਚਰਨਾਂ ਦੀ ਪ੍ਰੀਤ ਬਖਸ਼ਣ। ਦਾਸ ਪਾਸੋਂ ਇੱਥੇ ਰਹਿੰਦੇ ਹਾਂ, ਕਿਸੇ ਤਰ੍ਹਾਂ ਦੀ ਕੋਈ ਭੁੱਲ ਹੋਈ ਹੋਵੇ ਤਾਂ ਸੰਗਤ ਕੋਲੋਂ, ਗੁਰੂ ਸਾਹਿਬ ਦੇ ਕੋਲੋਂ, ਪ੍ਰਬੰਧਕ ਵੀਰਾਂ ਕੋਲੋਂ ਖਿਮਾ ਚਾਹੁੰਦਾ ਵਾਂ। ਸੋ ਸਤਿਗੁਰੂ ਮਿਹਰ ਕਰਨ, ਨਾਮ ਦਾਨ ਬਖਸ਼ਣ, ਇੰਨੀ ਸੇਵਾ ਪ੍ਰਵਾਨ ਕਰਨ ਲਈ ਸਮਾਂ ਸਮਾਪਤ ਹੈ। ਸਾਰੀ ਸੰਗਤ ਪਿਆਰ ਨਾਲ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਸਵੇਰ ਦੇ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ ਵਾਲੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ 4 ਹਫ਼ਤੇ ਦਾ ਟਾਈਮ ਫਰੀਮੌਂਟ ਸਟੇਜ ਨੂੰ ਦਿੱਤਾ, ਜੋ ਕਿ ਸਾਡੇ ਪਾਸ ਪਹਿਲੀ ਵਾਰ ਇਸ ਸਟੇਜ 'ਤੇ ਆਏ। ਉਹਨਾਂ ਦਾ ਸਾਰੀ ਮੈਨੇਜਮੈਂਟ ਕਮੇਟੀ ਅਤੇ ਇਸ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾਵੇ।

0: ਜੋ ਅੱਜ ਦੇ ਪ੍ਰੋਗਰਾਮ ਨੇ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ ਰਾਗ ਕੀਰਤਨ ਸਮਾਗਮ ਜੋ ਅਸੀਂ 3 ਰੋਜ਼ਾ ਪ੍ਰੋਗਰਾਮ ਰੱਖੇ ਸਨ ਉਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਸਰਬਜੀਤ ਸਿੰਘ ਜੀ ਲਾਡੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਜੂਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਪ੍ਰੋਫੈਸਰ ਦਲਵੀਰ ਸਿੰਘ ਜੀ ਡਾਕਟਰ ਅਲੰਕਾਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਸਮਾਗਮ ਸਟਾਰਟ ਹੋਣ ਤੋਂ ਪਹਿਲਾਂ ਸਾਡੇ ਪਾਸ ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਪਾਕਿਸਤਾਨ ਦੀ ਧਰਤੀ ਤੋਂ ਆਏ ਰਾਏ ਬਲਾਲ ਭੱਟੀ ਜੋ ਕਿ ਰਾਏ ਬਲਾਰ ਅਹਿਮਦ ਭੱਟੀ ਦੀ 19ਵੀਂ ਪੁਸ਼ਤਾਂ ਦੇ ਵਿੱਚੋਂ ਹਨ ਜਿਨ੍ਹਾਂ ਨੇ ਉਸ ਟਾਈਮਾਂ ਦੇ ਵਿੱਚ ਨਨਕਾਣਾ ਸਾਹਿਬ ਜੀ ਨੂੰ ਕਿਸਾਬੋ ਕੀ ਤਲਵੰਡੀ ਸੋਰੀ ਤਲਵੰਡੀ ਰਾਏ ਨੂੰ 100 ਮਰੱਬੇ ਲਗਭਗ 18,000 ਏਕੜ ਜ਼ਮੀਨ ਦਾਨ ਦਿੱਤੀ ਉਹ ਅੱਜ ਸਾਡੇ ਪਾਸ ਪਹੁੰਚੇ ਨੇ ਜੋ ਕਿ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਮੈਂ ਬੇਨਤੀ ਕਰਾਂ ਰਾਏ ਬਲਾਲ ਭੱਟੀ ਜੀ ਪਲੀਜ਼ ਕਮ ਔਨ ਦਾ ਸਟੇਜ
1: ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਕੱਠੀ ਕੀਤੀ ਹੋਈ ਸੰਗਤ ਨੂੰ ਮੇਰਾ ਸਲਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਸਾਲ ਪਹਿਲੇ ਵੀ ਮੈਂ ਇਸ ਗੁਰੂ ਘਰ ਦੇ ਵਿੱਚ ਆਇਆ ਸੀ ਔਰ ਅੱਜ ਮੈਨੂੰ ਫਿਰ ਮੌਕਾ ਮਿਲਿਆ ਕਿ ਮੈਂ ਤੁਹਾਡੇ ਕੋਲ ਆਵਾਂ ਔਰ ਤੁਹਾਨੂੰ ਸਭ ਨੂੰ ਮਿਲਾਂ ਅਤੇ ਮੇਰਾ ਤਾਲੁਕ ਬੇਸਿਕਲੀ ਰਾਏ ਪੌਂਚ ਦੀ ਤਲਵੰਡੀ ਤੋਂ ਹੈ ਜਿਹਨੂੰ ਅੱਜ ਨਨਕਾਣਾ ਸਾਹਿਬ ਜਾਣਿਆ ਜਾਂਦਾ ਹੈ ਅੱਜ ਵੀ ਉਹ ਨਨਕਾਣਾ ਸਾਹਿਬ ਤੁਹਾਨੂੰ ਉਡੀਕਦਾ ਹੈ ਅੱਜ ਵੀ ਉਸ ਨਨਕਾਣਾ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਉਹ ਫਜ਼ਾਵਾਂ ਦੇ ਵਿੱਚ ਉਹ ਖੁਸ਼ਬੋ ਆਉਂਦੀ ਹੈ ਜਿੱਥੇ ਲੱਖਾਂ ਸਿੱਖ ਆ ਕੇ ਮੱਥਾ ਟੇਕਦਾ ਅਤੇ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੇਰੇ ਰਗਾਂ ਦੇ ਵਿੱਚ ਉਹ ਖੂਨ ਹੈ ਰਾਏ ਬੁਲਾਰ ਜੀ ਦਾ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਉਹ ਇਨਸਾਨੀਅਤ ਨੂੰ ਫਰੋਗ ਦਿੱਤਾ ਕੋਈ ਜ਼ਾਤ ਪਾਤ ਨਹੀਂ ਦੇਖੀ ਔਰ ਜਿਹੜਾ ਉਹਨਾਂ ਦਾ ਇਤਰਾਮ ਸੀ ਗੁਰੂ ਨਾਨਕ ਸਾਹਿਬ ਵਾਸਤੇ ਉਹੀ ਉਹਨਾਂ ਨੇ ਆਪਣੀ ਅੱਖਾਂ ਤੋਂ ਵੇਖਿਆ ਉਹਨਾਂ ਨੇ ਜੋ ਇੱਜ਼ਤ ਗੁਰੂ ਨਾਨਕ ਸਾਹਿਬ ਦੀ ਕਰਦੇ ਸੀ ਉਹਨਾਂ ਨੇ ਆਪਣੀ ਅੱਖਾਂ ਤੋਂ ਉਹ ਦੇਖਿਆ ਅਤੇ ਮੈਂ ਉਸ ਬਲੱਡ ਲਾਈਨਿਸ਼ ਤੋਂ ਹਾਂ ਔਰ ਮੈਂ ਰਾਏ ਬੁਲਾਰ ਸਾਹਿਬ ਦੀ 19ਵੀਂ ਪੀੜ੍ਹੀ ਤੋਂ ਹਾਂ ਔਰ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਂ ਜਿੱਥੇ ਜਿੱਥੇ ਜਾਣਾ ਸਿੱਖ ਬਰਾਦਰੀ ਸਾਡੀ ਬਹੁਤ ਫੈਮਿਲੀ ਦੀ ਇੱਜ਼ਤ ਕਰਦੀ ਹੈ ਔਰ ਕਿਉਂਕਿ ਦੇਖਿਆ ਜਾਏ ਜਿਹੜੀ ਹਿਸਟਰੀ ਸਾਡੇ ਵੱਡਿਆਂ ਨੇ ਬਣਾਈ ਹੈ ਬਾਬਾ ਜੀ ਨਾਲ ਉਹ ਹਿਸਟਰੀ ਜਦੋਂ ਵੀ ਇਨਸਾਨੀਅਤ ਰਹੇਗੀ ਬਾਬਾ ਜੀ ਦਾ ਨਾਂ ਲਿਆ ਜਾਏਗਾ ਸਾਡੇ ਵੱਡਿਆਂ ਦਾ ਨਾਂ ਜੁੜਿਆ ਜਾਏਗਾ ਉਹਨਾਂ ਦੇ ਨਾਲ ਔਰ ਜਦੀ ਵੀ ਤੁਸੀਂ ਲੋਕ ਆਉਂਦੇ ਹੋ ਪਾਕਿਸਤਾਨ ਤੁਸੀਂ ਦੇਖੋ ਕਿ ਸਿੱਖ ਦੀ ਇੱਜ਼ਤ ਜੋ ਪਾਕਿਸਤਾਨ ਦੇ ਵਿੱਚ ਹੈ ਉਹ ਪੂਰੀ ਦੁਨੀਆਂ ਦੇ ਵਿੱਚ ਕਿੱਥੇ ਵੀ ਨਹੀਂ ਤੁਸੀਂ ਪੱਗ ਪਾਈ ਹੋਵੇ ਔਰ ਤੁਸੀਂ ਲਾਹੌਰ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਤੁਸੀਂ ਫਿਰ ਰਹੇ ਹੋਵੋ ਤੁਹਾਡੀ ਇੰਨੀ ਇੱਜ਼ਤ ਕੀਤੀ ਜਾਂਦੀ ਹੈ ਤੁਹਾਨੂੰ ਖੁਦ ਜਿਹੜਾ ਉੱਥੇ ਇੱਕ ਵਾਰੀ ਗਿਆ ਉਹਨੂੰ ਬਿਹਤਰ ਪਤਾ ਹੈ ਕਿ ਜੀ ਸਿੱਖ ਦੀ ਇੱਜ਼ਤ ਪਾਕਿਸਤਾਨ ਦੇ ਵਿੱਚ ਬਹੁਤ ਹੈ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਤੁਸੀਂ ਆਪਣੀ ਯੰਗ ਜਨਰੇਸ਼ਨ ਨੂੰ ਜ਼ਰੂਰ ਪਾਕਿਸਤਾਨ ਲੈ ਕੇ ਆਓ ਕਿਉਂਕਿ ਪਾਕਿਸਤਾਨ ਇੱਕ ਬੜਾ ਪੀਸਫੁਲ ਮੁਲਕ ਹੈ ਔਰ ਤੁਹਾਡੀ ਜਿਹੜੀ ਹਿਸਟਰੀ ਹੈ ਉਹ ਸਾਡੇ ਕੋਲ ਪਾਕਿਸਤਾਨ ਦੇ ਵਿੱਚ ਹੈ ਤੁਹਾਡਾ ਇਤਿਹਾਸ ਹਾਲੀ ਵੀ ਸਾਡੇ ਕੋਲ ਹੈ ਔਰ ਅਸੀਂ ਬੜਾ ਸੰਭਾਲ ਕੇ ਰੱਖਿਆ ਹੋਇਆ ਅਤੇ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਤੁਸੀਂ ਜ਼ਰੂਰ ਪਾਕਿਸਤਾਨ ਆਇਆ ਕਰੋ ਆਪਣੀ ਯੰਗ ਜਨਰੇਸ਼ਨ ਨੂੰ ਲੈ ਕੇ ਪਾਕਿਸਤਾਨ ਕੋਈ ਐਸਾ ਨਹੀਂ ਹੈ ਮੁਲਕ ਜਿੱਥੇ ਕੋਈ ਖਤਰਾ ਕੋਈ ਨਹੀਂ ਕੋਈ ਐਸੀ ਗੱਲ ਨਹੀਂ ਹੈ ਅਤੇ ਮੈਂ ਤੁਹਾਨੂੰ ਕਹਾਂਗਾ ਵੱਧ ਚੜ੍ਹ ਕੇ ਆਪਣੀ ਯੰਗ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਓ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੋ ਕਿਉਂਕਿ ਬਾਬਾ ਜੀ ਦਾ ਜਿਹੜੀ ਗੱਲ ਸੀ ਨਾਮ ਜਪਣਾ ਵੰਡ ਚੱਖਣਾ ਕਿਰਤ ਕਰਨਾ ਉਹ ਸਿਰਫ ਸਿੱਖਾਂ ਵਾਸਤੇ ਨਹੀਂ ਸੀ ਉਹ ਪੂਰੇ ਇਨਸਾਨੀਅਤ ਵਾਸਤੇ ਸੀ ਮੁਸਲਮਾਨਾਂ ਵਾਸਤੇ ਹਿੰਦੂਆਂ ਵਾਸਤੇ ਹਰ ਕੌਮ ਵਾਸਤੇ ਸੀ ਤੁਸੀਂ ਦੇਖੋ ਅਗਰ ਤੁਸੀਂ 550 ਸਾਲ ਪਿੱਛੇ ਚਲੇ ਜਾਓ ਬਾਬਾ ਜੀ ਨੇ ਕੋਈ ਜ਼ਾਤ ਪਾਤ ਦੀ ਗੱਲ ਨਹੀਂ ਕੀਤੀ ਕੋਈ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਕਿ ਫਲਾਣਾ ਕੌਣ ਹੈ ਫਲਾਣਾ ਕੌਣ ਹੈ ਉਹਨਾਂ ਨੇ ਸਿਰਫ ਇਨਸਾਨੀਅਤ ਦੀ ਗੱਲ ਕੀਤੀ ਹੈ ਇਤਰਾਮ ਦੀ ਗੱਲ ਕੀਤੀ ਹੈ ਬੰਦੇ ਦੀ ਗੱਲ ਕੀਤੀ ਹੈ ਇੱਕ ਹੋਣ ਦੀ ਗੱਲ ਕੀਤੀ ਹੈ ਅਤੇ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਜ਼ਰੂਰ ਤੁਸੀਂ ਪਾਕਿਸਤਾਨ ਆਇਆ ਕਰੋ ਪਾਕਿਸਤਾਨ ਤੁਹਾਡੇ ਗੁਰੂਆਂ ਦਾ ਸ਼ਹਿਰ ਹੈ ਬਾਬੇ ਨਾਨਕ ਦਾ ਜਨਮ ਸਥਾਨ ਹੈ ਅੱਜ ਵੀ ਜਦੋਂ ਕੋਈ ਗੁਰਦੁਆਰਾ ਜਨਮ ਸਥਾਨ ਦੇ ਅੱਗੋਂ ਲੱਗਦਾ ਹੈ ਸਿਰ ਝੁਕਾ ਕੇ ਬਾਬਾ ਜੀ ਨੂੰ ਜਾਂਦਾ ਹੈ ਅਤੇ ਇੰਨੀ ਇੱਜ਼ਤ ਮਾਂ ਔਰ ਉਸ ਦੇ ਵਿੱਚ ਸਾਨੂੰ ਇੰਨੀ ਇੱਜ਼ਤ ਮਿਲਦੀ ਹੈ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹ ਕਿਸ ਵਜ੍ਹਾ ਤੋਂ ਹੈ ਗੁਰੂ ਨਾਨਕ ਸਾਹਿਬ ਦੀ ਵਜ੍ਹਾ ਤੋਂ ਹੈ ਔਰ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਜ਼ਰੂਰ ਆਇਆ ਕਰੋ ਇੱਥੇ ਕਈ ਲੋਕ ਬੈਠੇ ਨੇ ਜਿਹਨਾਂ ਨੂੰ ਮੈਂ ਮਿਲਿਆ ਉਹਨੇ ਥੋੜ੍ਹੀ ਦੇਰ ਪਹਿਲੇ ਉਹ ਸਾਰੇ ਸਾਡੇ ਕੋਲ ਪਾਕਿਸਤਾਨ ਆ ਚੁੱਕੇ ਨੇ ਸਾਡੀ ਭੈਣ ਇੱਥੇ ਬੈਠੇ ਨੇ ਨਿੱਕੀ ਗਰੇਵਾਲ ਜੀ ਇਹ ਜਦੋਂ ਇਹਨਾਂ ਨੇ ਇੱਥੋਂ ਪਾਕਿਸਤਾਨ ਆਉਂਦੇ ਸੀ ਇਹਨਾਂ ਕੋਲ ਪਹਿਲੇ ਸ਼ੁਰੂ ਦੇ ਵਿੱਚ 20 ਲੋਕ ਸੀ ਅਤੇ ਇਹਨਾਂ ਨੂੰ ਲੋਕਾਂ ਨੇ ਕਿਹਾ ਕਿ ਤੂੰ ਪਾਕਿਸਤਾਨ ਕਿਸ ਤਰ੍ਹਾਂ ਜਾਏਗੀ ਤੂੰ ਇੱਕ ਇਕੱਲੀ ਔਰਤ ਅਤੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਕਿਹਾ ਭੈਣ ਜੀ ਉੱਥੇ ਕੋਈ ਐਸੀ ਗੱਲ ਨਹੀਂ ਹੈ ਤੁਸੀਂ ਜ਼ਰੂਰ ਪਾਕਿਸਤਾਨ ਆਓ ਇਹ ਜਦੋਂ ਹੁਣ ਆਉਣ ਸ਼ੁਰੂ ਹੋਏ ਨੇ ਤੁਸੀਂ ਯਕੀਨ ਕਰੋ ਹਰ 3 ਮਹੀਨੇ ਬਾਅਦ 100-150 ਬੰਦਾ ਇਹਨਾਂ ਦੇ ਨਾਲ ਹੁੰਦਾ ਜੀ ਤੇ ਮੈਂ ਤੁਹਾਨੂੰ ਸਭ ਨੂੰ ਕਹਾਂਗਾ ਕਿ ਜ਼ਰੂਰ ਪਾਕਿਸਤਾਨ ਆਓ, ਤੁਹਾਡਾ ਆਪਣਾ ਗੁਰੂਆਂ ਦਾ ਸ਼ਹਿਰ ਹੈ, ਤੁਹਾਡੇ ਸਭ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੋਵੇ, ਰਹਿਮਤਾਂ ਆਉਣ ਤੁਹਾਡੇ ਬੱਚਿਆਂ ਤੇ, ਔਰ ਆਪਣੀ ਅਰਦਾਸ ਵਿੱਚ ਦੁਆ ਕਰੋ ਕਿ ਜਿਹੜਾ ਬਾਰਡਰ ਪਿਛਲੇ 15 ਮਹੀਨਾ ਤੋਂ ਬੰਦ ਕੀਤਾ ਹੈ, ਐਵੇਂ ਬੰਦ ਕੀਤਾ ਹੈ, ਨਾ ਕੋਈ ਗੱਲ ਹੈ ਨਾ ਕੋਈ ਬਾਤ ਹੈ, ਔਰ ਡੇਰਾ ਬਾਬਾ ਨਾਨਕ ਜਿੱਥੇ ਰੌਣਕਾਂ ਆਉਂਦੀਆਂ ਸੀ ਉੱਥੇ ਅੱਜ ਖਾਲੀ ਪਿਆ, ਤੇ ਅਰਦਾਸ ਵਿੱਚ ਰੱਖੋ ਕਿ ਜਲਦੀ ਜਲਦੀ ਬਾਰਡਰ ਖੋਲਣ ਤਾਂ ਕਿ ਸੰਗਤਾਂ ਸਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਪਾਕਿਸਤਾਨ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਾਏ ਬਲਾਲ ਪੱਟੀ, ਜੋ ਕਿ ਰਾਏ ਬਲਾਲ ਅਹਿਮਦ ਪੱਟੀ ਜੀ ਦੀ 19ਵੀਂ ਪੁਸ਼ਤ ਦੇ ਵਿੱਚੋਂ ਸਾਡੇ ਪਾਸ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ। ਜਿਸ ਤਰ੍ਹਾਂ ਵੀ ਉਹਨਾਂ ਨੇ ਆਪ ਜੀ ਨੂੰ ਨਨਕਾਣਾ ਸਾਹਿਬ ਬਾਰੇ ਦੱਸਿਆ, ਸਾਡੇ ਮਨ ਦੇ ਵਿੱਚ ਇੱਕ ਹੁੰਦਾ ਹੈ ਵੀ ਅਸੀਂ ਨਨਕਾਣਾ ਸਾਹਿਬ ਸਾਡੇ ਗੁਰੂਆਂ ਦੀ ਧਰਤੀ ਜਿੱਥੇ ਉਹਨਾਂ ਦਾ ਜਨਮ ਹੋਇਆ ਉਹਨਾਂ ਜਾ ਕੇ ਜ਼ਰੂਰ ਦਰਸ਼ਨ ਕਰੀਏ। ਉਹਨਾਂ ਨੇ, ਮੈਂ ਵੀ ਪਹਿਲਾਂ 2 ਮਿੰਟ ਪਹਿਲਾਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਆਓ, ਜੋ ਵੀ ਤੁਹਾਨੂੰ ਉੱਥੇ ਸਹੂਲਤ ਦੀ ਲੋੜ ਪਵੇਗੀ ਸਾਡੇ ਨਾਲ ਜ਼ਰੂਰ ਗੱਲ ਕਰੋ। ਪਰ ਸਾਡੇ ਮਨ ਦੇ ਵਿੱਚ ਹਮੇਸ਼ਾ ਇਹ ਝਿਜਕ ਰਹਿੰਦੀ ਹੈ ਕਿ ਜੋ ਹਾਲਾਤ ਨੇ ਅਸੀਂ ਕਿਵੇਂ ਜਾਵਾਂਗੇ। ਪਰ ਜਿਸ ਕਿਸੇ ਦੇ ਵੀ ਮਨ ਦੇ ਵਿੱਚ ਕੋਈ ਹੋਵੇ ਵਿਚਾਰ, ਆਪਾਂ ਸਾਰੇ ਰਲ ਕੇ ਇੱਕ ਜ਼ਰੂਰ ਮਨ ਦੇ ਵਿੱਚ ਧਾਰੀਏ ਕਿ ਅਸੀਂ ਗੁਰੂਆਂ ਦੀ ਧਰਤੀ 'ਤੇ ਜ਼ਰੂਰ ਦਰਸ਼ਨ ਕਰਕੇ ਆਉਣੇ ਨੇ। ਉਹਨਾਂ ਦਾ ਇੱਥੇ ਪਹੁੰਚਣ 'ਤੇ ਸਾਰੇ ਸਾਡੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਸਾਡੇ ਪਾਸ ਆਏ ਨੇ। ਮੈਂ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਾਓ ਨਾਲ ਸਨਮਾਨ ਕੀਤਾ ਜਾਵੇ।

ਵਾਹਿਗੁਰੂ ਜੀ। ਇੱਕ ਦੋ ਜ਼ਰੂਰੀ ਬੇਨਤੀਆਂ ਆਉਣ ਵਾਲੇ ਪ੍ਰੋਗਰਾਮਾਂ ਬਾਰੇ। ਜੋ ਪਿੰਡ ਬਿਲਗਾ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਰਪਿਤ ਵਿਆਹ ਪੁਰਬ ਸਮਾਗਮ ਸਾਲਾਨਾ ਗੁਰੂ ਘਰ ਕੀਤੇ ਜਾਂਦੇ ਹਨ, ਉਹ ਇਸ ਵਾਰ 3 ਤੋਂ 5 ਜੁਲਾਈ ਤੱਕ ਹੋ ਰਹੇ ਹਨ। ਜਿਸ ਸੰਬੰਧ ਵਿੱਚ 3 ਜੁਲਾਈ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 5 ਜੁਲਾਈ ਨੂੰ ਪਾਏ ਜਾਣਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਵੱਧ ਚੜ੍ਹ ਕੇ ਹਾਜ਼ਰੀ ਲਗਵਾਓ। ਜੋ ਨਾਲ ਹੀ ਉਸ ਤੋਂ ਅਗਲੇ ਹਫ਼ਤੇ ਪਿੰਡ ਪਲਾਹੀ ਸਾਹਿਬ ਅਤੇ ਇਲਾਕਾ ਨਿਵਾਸੀਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਹੁੰਦੇ ਹਨ, ਉਹ ਇਸ ਵਾਰ 10 ਤੋਂ ਲੈ ਕੇ 12 ਜੁਲਾਈ ਤੱਕ ਹੋ ਰਹੇ ਹਨ। ਜਿਸ ਸੰਬੰਧ ਵਿੱਚ 10 ਜੁਲਾਈ ਨੂੰ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਜੁਲਾਈ ਨੂੰ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਹਾਜ਼ਰੀ ਜ਼ਰੂਰ ਲਗਵਾਓ। ਨਾਲ ਹੀ ਬੇਨਤੀ ਕਰਾਂ ਕਿ ਗੁਰੂ ਘਰ ਵੱਲੋਂ ਹਮੇਸ਼ਾ ਇਹਨਾਂ ਪ੍ਰੋਗਰਾਮ ਜੋ ਸਾਡੇ ਜੁਲਾਈ ਮੰਥ ਦੇ ਵੱਡੇ ਪ੍ਰੋਗਰਾਮ ਹੁੰਦੇ ਹਨ, ਪਾਰਕਿੰਗ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਸੋ ਇਸ ਵਾਰ ਵੀ 7 ਸਟਰੀਟ 'ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਜੇ ਕਿਸੇ ਨੂੰ ਵੀ ਗੁਰੂ ਘਰ ਪਾਰਕਿੰਗ ਦੀ ਪ੍ਰੋਬਲਮ ਆਵੇ ਤਾਂ ਆਪ 7 ਸਟਰੀਟ 'ਤੇ ਆਪਣੀ ਗੱਡੀ ਪਾਰਕ ਕਰਕੇ ਉੱਥੋਂ ਸ਼ਟਲ ਲੈ ਕੇ ਗੁਰੂ ਘਰ ਆ ਸਕਦੇ ਹੋ। ਨਾਲ ਹੀ ਬੇਨਤੀ ਕਰਾਂ ਜੋ ਗੁਰੂ ਘਰ ਦੇ ਬੈਕ ਸਾਈਡ 'ਤੇ ਸਟਰੀਟਸ ਹਨ, ਉਹਨਾਂ ਉੱਪਰ ਕੋਈ ਵੀ ਆਪਣੀ ਗੱਡੀ ਖੜ੍ਹੀ ਨਾ ਕਰਿਓ, ਕਿ ਹਰ ਵਾਰ ਅਸੀਂ ਨੋਟਿਸ ਵੀ ਲਗਾਉਂਦੇ ਹਾਂ ਪਰ ਆਪਾਂ ਅਣਜਾਣ ਸਮਝ ਕੇ ਉੱਥੇ ਗੱਡੀ ਪਾਰਕ ਕਰ ਦਿੰਦੇ ਹਾਂ, ਜਿੱਥੇ ਕਿ $600-700 ਦਾ ਟਿਕਟ ਦਾ ਖਰਚਾ ਹੈ। ਸੋ ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰੋ, ਇਹ ਨਾ ਹੋਵੇ ਕਿ ਆਪ ਜੀ ਦੀਆਂ ਗੱਡੀਆਂ ਉੱਥੋਂ ਟੋਹ ਹੋ ਜਾਣ। ਨਾਲ ਹੀ ਇੱਕ ਬੇਨਤੀ ਹੋਰ, ਸੰਗਤਾਂ ਵੱਲੋਂ ਪ੍ਰਜੋਰ ਮੰਗ 'ਤੇ ਕਿ ਗੁਰੂ ਘਰ ਵੱਲੋਂ ਸਾਂਥੇ ਦੀਆਂ ਕਲਾਸਿਸ ਕਿਉਂ ਨਹੀਂ ਸਟਾਰਟ ਕੀਤੀਆਂ ਜਾਂਦੀਆਂ। ਅਸੀਂ ਹਰ ਵਾਰ ਅਨਾਊਂਸ ਕਰਦੇ ਰਹਿੰਦੇ ਹਾਂ ਪਰ ਸਾਂਥਿਆ ਲਈ ਅਸੀਂ ਸਾਰਾ ਪ੍ਰੋਗਰਾਮ ਵੀ ਲੀਕ ਲੈਂਦੇ ਹਾਂ ਪਰ 2-4 ਤੋਂ ਇਲਾਵਾ ਸਾਂਥੇ ਦੀ ਕਲਾਸ ਵਿੱਚ ਕੋਈ ਆਪਣਾ ਨਾਮ ਨਹੀਂ ਲਿਖਾਉਂਦਾ। ਅਸੀਂ 1-2 ਹਫ਼ਤੇ ਦੇ ਵਿੱਚ ਸ਼ਾਮ ਦੇ ਸਮੇਂ ਸ਼ੁੱਕਰ ਅਤੇ ਸ਼ਨਿਚਰਵਾਰ ਨੂੰ ਸਾਂਥਿਆ ਦਾ ਟਾਈਮ ਰੱਖ ਰਹੇ ਹਾਂ। ਆਪ ਸੰਗਤਾਂ ਦੇ ਸਹਿਯੋਗ ਸਦਕਾ ਜੋ ਵੀ ਟਾਈਮ ਆਪ ਵੱਲੋਂ ਉਲੀਕਿਆ ਜਾਵੇਗਾ ਅਸੀਂ ਉਸ ਤਰੀਕੇ ਨਾਲ 4-5 ਜਾਂ 5-6 ਰਹਿਰਾਸ ਸਾਹਿਬ ਤੋਂ ਪਹਿਲਾਂ ਉਹ ਪ੍ਰੋਗਰਾਮ ਆਪ ਜੀ ਨਾਲ ਸਾਂਝਾ ਕਰਕੇ ਉਹ ਪ੍ਰੋਗਰਾਮ ਵੀ ਜਲਦੀ ਹੀ ਉਲੀਕ ਰਹੇ ਹਾਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਪ੍ਰੋਫੈਸਰ ਦਲਵੀਰ ਸਿੰਘ ਜੀ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਜੋ ਅੱਜ ਦੇ ਇਹ ਵਿਸ਼ੇਸ਼ ਸਮਾਗਮ ਨੇ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ ਰਾਗ ਕੀਰਤਨ ਸਮਾਗਮ, ਜੋ ਕਿ ਗੁਰੂ ਘਰ ਵੱਲੋਂ 3 ਦਿਨਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਵਿੱਚ ਸਾਡੇ ਪਾਸ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ ਰਾਗ ਕੀਰਤਨ ਸਮਾਗਮ, ਜੋ ਕਿ ਗੁਰੂ ਘਰ ਵੱਲੋਂ ਉਲੀਕਿਆ ਗਿਆ ਸੀ, ਜਿਸ ਵਿੱਚ ਸਾਡੇ ਪਾਸ ਪੰਥ ਪ੍ਰਸਿੱਧ ਕੀਰਤਨੀ ਜੱਥੇ ਭਾਈ ਸਰਬਜੀਤ ਸਿੰਘ ਜੀ ਲਾਡੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪ੍ਰੋਫੈਸਰ ਦਲਵੀਰ ਸਿੰਘ ਜੀ, ਡਾਕਟਰ ਅਲੰਕਾਰ ਸਿੰਘ ਜੀ ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ ਸਾਡੇ ਪਾਸ ਇਹਨਾਂ 3 ਦਿਨਾਂ ਲਈ ਸਪੈਸ਼ਲ ਆਏ ਹੋਏ ਹਨ। ਨਾਲ ਉਹਨਾਂ ਦੇ ਸਟੇਜ 'ਤੇ ਜੋ ਬੈਠ ਕੇ ਬੱਚੇ ਕੀਰਤਨ ਕਰਦੇ ਹਨ ਜੋ ਕਿ ਤਾਂਤੀ ਸਾਜਾਂ ਨਾਲ, ਇਹ ਵੀ ਇੱਕ ਗੁਰੂ ਮਹਾਰਾਜ ਦੀ ਵੱਡੀ ਦੇਣ ਹੈ ਜੋ ਇਹ ਬੱਚੇ ਸਟੇਜਾਂ 'ਤੇ ਬੈਠ ਕੇ ਕੀਰਤਨ ਕਰਦੇ ਹਨ। ਮੈਂ ਹੁਣ ਬੇਨਤੀ ਕਰਾਂ, ਥੋੜ੍ਹੇ ਜਿਹੇ ਪ੍ਰੋਗਰਾਮ ਦੇ ਵਿੱਚ ਚੇਂਜ ਹੈ, ਪ੍ਰੋਫੈਸਰ ਦਲਵੀਰ ਸਿੰਘ ਜੀ ਲੇਟ ਨੇ ਮੈਨੂੰ ਲੱਗਦਾ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ, ਸਾਡੇ ਬੜੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ, ਪ੍ਰੋਫੈਸਰ ਦਲਵੀਰ ਸਿੰਘ ਜੀ ਵੀ ਪਹੁੰਚ ਚੁੱਕੇ ਨੇ। ਲਾਡੀ ਜੀ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਰ ਲੈਣ ਦੀ, ਫਿਰ ਜਾਂ ਤੁਸੀਂ ਕਰਨਾ। ਹੁਣ ਸਭ ਤੋਂ ਪਹਿਲਾਂ ਆਪ ਜੀ ਨੂੰ ਸਰਬਜੀਤ ਸਿੰਘ ਜੀ ਲਾਡੀ ਗੁਰਬਾਣੀ ਕੀਰਤਨ ਹਲ ਕਰਨਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਜੀਵ ਜਿਹੜਾ ਹੈ ਇਸ ਸੰਸਾਰ ਵਿੱਚ ਦੁਨੀਆਂ 'ਚ ਆਉਂਦਾ ਹੈ, ਸਾਨੂੰ ਨਹੀਂ ਪਤਾ, ਬਸ ਅਸੀਂ ਅੱਖਾਂ ਖੋਲਦੇ ਹਾਂ ਅਤੇ ਦੁਨੀਆਂ ਵੇਖਣ ਲੱਗ ਪੈਂਦੇ ਹਾਂ। ਮਾਤਾ ਪਿਤਾ ਦਾ ਪਤਾ ਲੱਗ ਜਾਂਦਾ, ਪਹਿਲਾਂ ਕੁਛ ਨਹੀਂ ਪਤਾ ਹੁੰਦਾ, ਉਦੋਂ ਅੱਖਾਂ 'ਚ ਇੰਨੀ ਸੱਤਿਆ ਨਹੀਂ ਹੁੰਦੀ, ਪਛਾਣਦਾ ਨਹੀਂ ਬੱਚਾ, ਛੋਟਾ ਬੱਚਾ, ਨਵਜਾਤ ਬੱਚਾ ਹਜੇ ਜਨਮ ਹੋਇਆ ਹੀ ਹੈ।

ਰਿਸ਼ਤੇਦਾਰ ਖਲੋਤੇ ਹੌਲੀ ਹੌਲੀ ਜਾਣ ਪਛਾਣ ਵਧਣੀ ਲੱਗ ਵਧਣ ਲੱਗ ਪੈਂਦੀ। ਫਿਰ ਘਰਦਿਆਂ ਦਾ ਪਤਾ ਲੱਗਦਾ, ਫਿਰ ਬਾਹਰ ਫਰੈਂਡ ਸਰਕਲ ਬਣਦਾ, ਫਿਰ ਦੋਸਤਾਂ ਮਿੱਤਰਾਂ ਦਾ ਪਤਾ ਲੱਗਦਾ, ਸਾਰੇ ਸ਼ਹਿਰ ਦਾ ਪਤਾ ਲੱਗਦਾ, ਹੌਲੀ ਹੌਲੀ ਸਟੇਟ ਦਾ ਪਤਾ ਲੱਗ ਜਾਂਦਾ, ਹੌਲੀ ਹੌਲੀ ਦੇਸ਼ ਦਾ ਪਤਾ ਲੱਗ ਜਾਂਦਾ, ਫਿਰ ਸਾਰੀ ਦੁਨੀਆ ਤੱਕ ਵੀ ਇਸ ਦੀ ਅਪਰੋਚ ਹੋ ਜਾਂਦੀ ਹੈ ਔਰ ਹੋ ਜਾਂਦੀ। ਇਹਨੂੰ ਜਨਮ ਕਹਿੰਦੇ ਨੇ, ਪਰ ਇਹ ਕਿਤੋਂ ਆਉਂਦਾ ਹੈ? ਇਹ ਜਨਮ ਕਿਸੇ ਜਗ੍ਹਾ ਤੋਂ ਆਉਂਦਾ, ਤਾਂ ਹੀ ਗੁਰੂ ਦਾ ਹੁਕਮ ਜਿਹੜਾ ਇਹ ਵਾਪਰਦਾ ਹੈ। ਸ੍ਰੀ ਅਨੰਦ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਲਿਖਦੇ ਨੇ, ਜਾਂ ਤਿਸ ਭਾਣਾ ਤਾਂ ਜੰਮਿਆ। ਜੇ ਭਾਣਾ ਸੀ, ਜੇ ਉਹਦਾ ਹੁਕਮ ਸੀ, ਤੇ ਇਹ ਜਨਮ ਕਿਤੋਂ ਆਇਆ ਹੈ? ਇੱਥੇ ਅਸੀਂ ਪਰਦੇਸੀ ਹਾਂ, ਟਰੈਵਲ ਕਰਨ ਆਏ ਹਾਂ, ਯਾਤਰੀ ਹਾਂ, ਟਰੈਵਲਰਸ। ਮੇਰੇ ਜੀ ਅੜਿਆ ਪਰਦੇਸੀ ਆ। ਗੁਰੂ ਨਾਨਕ ਕਹਿੰਦੇ ਨੇ ਅਸੀਂ ਇੱਥੇ ਪਰਦੇਸੀ ਹਾਂ, ਔਰ ਪਰਦੇਸ ਵਿੱਚ ਜਿਸ ਤਰ੍ਹਾਂ ਯਾਤਰੀ ਆਉਂਦਾ ਹੈ ਅਤੇ ਕੁਝ ਸਮਾਂ ਬਿਤਾ ਕੇ ਫਿਰ ਚਲਾ ਜਾਂਦਾ ਹੈ, ਤਾਂ ਇਹ ਜਨਮ ਕਿਤੋਂ ਆਉਂਦਾ ਅਤੇ ਕਿਤੇ ਫਿਰ ਇਹ ਜਾਂਦਾ ਵੀ ਹੈ? ਉਹਦਾ ਜ਼ਿਕਰ ਭਗਤ ਕਬੀਰ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਰ ਰਹੇ ਨੇ। ਕਹਿੰਦੇ ਨੇ ਕਿ ਚੱਲ ਗੜਹਾਲ ਦੀਵਾਨ ਬੁਲਾਇਆ, ਤੇਰਾ ਸਮਾਂ ਫੁੱਗ ਗਿਆ। ਜਿੰਨੇ ਸਵਾਸ ਤੈਨੂੰ ਮਿਲੇ ਸਨ, ਉਹਨਾਂ ਦੀ ਗਿਣਤੀ ਹੁਣ ਹੋ ਗਈ ਹੈ ਖਤਮ। ਸਵਾਸਾਂ ਦੀ ਗਿਣਤੀ ਹੈ। ਕਈ ਵਾਰੀ ਆਦਮੀ ਦਾ ਅੰਜਲ ਜਿਹੜਾ ਮੁੱਕ ਜਾਂਦਾ ਹੈ, ਰੋਟੀ ਪਾਣੀ ਅੰਜਲ ਮੁੱਕ ਜਾਂਦਾ ਹੈ, ਪਰ ਉਹ ਬੈੱਡ 'ਤੇ ਸੁੱਤਾ ਹੁੰਦਾ, ਕਹਿੰਦੇ ਹੁਣ ਕੀ ਕਹਿੰਦੇ ਨੇ, ਆਪਣੇ ਇਹ ਸਵਾਸ ਪੂਰੇ ਕਰ ਰਹੇ, ਸਵਾਸਾਂ ਦੀ ਗਿਣਤੀ ਪੂਰੀ ਕਰ ਰਹੇ। ਅਤੇ ਜਦੋਂ ਗਿਣਤੀ ਪੂਰੀ ਹੁੰਦੀ ਹੈ, ਫਿਰ ਚੱਲ ਦਰਹਾਲ ਹੋ ਜਾਂਦਾ। ਉੱਥੋਂ ਦਾ ਕਿਸੇ ਨੂੰ ਨਹੀਂ ਪਤਾ। ਕਬੀਰ ਜ਼ਿਕਰ ਕਰਦੇ ਨੇ ਕਿ ਜਾਗਤ ਸੋਇਆ, ਇਹ ਜਿਹੜੀ ਅਪਰਚੁਨਿਟੀ ਹੈ, ਇਹ ਜਿਹੜਾ ਮੌਕਾ ਮਿਲਿਆ ਨਾ, ਬੜਾ ਵੱਡਾ ਮੌਕਾ ਹੈ, ਇਹ ਸਾਰਿਆਂ ਨੂੰ ਨਹੀਂ ਮਿਲਦਾ। ਮਤਾ ਜਾਣਿਆ ਜੀ, ਸਭ ਦਾ ਜਨਮ ਹੋ ਜਾਂਦਾ ਹੈ। ਵਿਗਿਆਨ ਕਹਿੰਦਾ ਹੈ ਕਿ ਕਰੋੜਾਂ ਸਪਰਮ ਜਿਹੜੇ ਨੇ ਉਹ ਆਦਮੀ ਦੇ ਸਿਮਨ ਦੇ ਵਿੱਚੋਂ ਹੁੰਦੇ ਨੇ, ਕਰੋੜਾਂ ਦੇ ਵਿੱਚੋਂ ਇੱਕ ਜਿਹੜਾ ਹੈ ਉਹਦਾ ਐਕਸਪੋਜ਼ਰ ਹੁੰਦਾ ਹੈ ਮਾਤਾ ਦੇ ਗਰਭ ਦੇ ਵਿੱਚ ਜਾ ਕੇ, ਅਤੇ ਬਾਕੀ ਕਰੋੜਾਂ ਮਰ ਜਾਂਦੇ ਨੇ। ਜਿਹੜੇ ਅਸੀਂ ਲੋਕ ਇੱਥੇ ਆਏ ਹਾਂ ਸੰਸਾਰ 'ਚ, ਸਮਝ ਲਓ ਕਿ ਉਹ ਇੰਨਾ ਲੱਕੀ ਆਦਮੀ ਹੈ, ਉਹ ਇੰਨਾ ਲੱਕੀ ਜਨਮ ਹੋਇਆ ਉਸਦਾ ਕਿ ਉਸਨੂੰ ਇਹ ਦੁਨੀਆ ਵੇਖਣ ਦਾ ਸਤਿਗੁਰ ਨੇ ਮੌਕਾ ਪ੍ਰਦਾਨ ਕਰ ਦਿੱਤਾ। ਇਹ ਸੰਸਾਰ ਹਰ ਕਾ ਬਾਗਰਾ ਹੈ, ਬੜੀ ਸੁਹਾਣੀ ਜਗ੍ਹਾ ਹੈ, ਸਭ ਨੂੰ ਨਹੀਂ ਮਿਲਦੀ, ਸਭ ਨੂੰ ਨਹੀਂ ਮਿਲਦੀ। ਮਤਾ ਕੋਈ ਕਵੇ ਕਿ ਜ਼ੋਰ ਦੇ ਨਾਲ ਮੈਂ ਜੀ ਲਵਾਂਗਾ, ਨਾ ਜ਼ੋਰ ਦੇ ਨਾਲ ਜੀਵੇ ਜਾਂਦਾ ਹੈ, ਅਤੇ ਨਾ ਹੀ ਸਾਧ ਸੰਗਤ ਦੀ ਜ਼ੋਰ ਦੇ ਨਾਲ ਕੋਈ ਮਰ ਸਕਦਾ ਹੈ। ਆਖਣ ਜ਼ੋਰ ਚੁਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਜ਼ੋਰ ਦੇ ਨਾਲ ਗੱਲ ਨਹੀਂ ਬਣਦੀ, ਇਹ ਉਹਦਾ ਹੁਕਮ। ਜਦੋਂ ਹੁਕਮ ਆ ਜਾਂਦਾ ਹੈ, ਹਰ ਫੁਰਮਾਨ, ਹਰੀ ਦਾ ਫੁਰਮਾਨ ਜੋ

ਸੱਦੇ ਉੱਠੀ ਜਾਏ ਉਹ ਦਰਗਾਹ ਦੇ ਵਿੱਚੋਂ ਹੁਕਮ ਆ ਜਾਂਦਾ। ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸ਼ਬਦ ਹੈ, ਉਹ ਚ ਕਹਿੰਦੇ ਜਿਨ ਕੀ ਚੀਰੀ ਤਰ ਗਏ ਪਾਟੀ ਤਿੰਨਾ ਮਰਨਾ ਭਾਈ। ਹੁਣ ਦੇਖੋ ਸ਼ਬਦ ਇਸ ਕਿਸਮ ਦਾ ਆ ਗਿਆ, ਇਹ ਗੱਲ ਥੋੜ੍ਹੀ ਦੱਸਣੀ ਪੈ ਰਹੀ ਹੈ। ਵਿਦਵਾਨ ਲੋਕ ਬੈਠੇ ਨੇ, ਪ੍ਰੋਫੈਸਰ ਦਲਵੀਰ ਸਿੰਘ ਜੀ, ਮਹਾਨ ਸੰਗੀਤ ਮਾਰਕੰਡ, ਬੜੇ ਬੱਚਿਆਂ ਨੂੰ ਵਿੱਦਿਆ ਦਿੱਤੀ ਹੈ, ਤੋ ਇਹਨਾਂ ਸਾਹਮਣੇ ਥੋੜ੍ਹਾ ਬੋਲਣਾ ਕਈ ਵਾਰੀ

ਲਿਖਦੇ ਹੁੰਦੇ ਸਨ ਤੇ ਉਹਦਾ ਕਿਨਾਰਾ ਪਾੜ ਦਿੰਦੇ ਸਨ। ਉਹ ਕਿਨਾਰੇ ਪਾਟੇ ਦਾ ਮਤਲਬ ਇਹ ਸੀ ਕਿ ਕੋਈ ਮੌਤ ਜਿਹੜੀ ਹੈ, ਕੋਈ ਡੈਥ ਜਿਹੜੀ ਹੈ, ਉਹ ਕਿਸੇ ਘਰ ਵਿੱਚ ਹੋ ਗਈ ਹੈ ਤੇ ਉਹਦਾ ਖਬਰਨਾਮਾ ਆਇਆ, ਉਹਦੀ ਚਿੱਠੀ ਆਈ ਹੈ, ਉਹਦਾ ਪੈਗਾਮ ਆਇਆ। ਗੁਰੂ ਕਹਿੰਦੇ ਨੇ ਜਿਹਦੀ ਦਰਗਾਹ 'ਚ ਚਿੱਠੀ ਫਟ ਗਈ ਹੈ ਨਾ, ਜਿਹਦਾ ਕਿਨਾਰਾ ਉੱਥੇ ਪੜ ਗਿਆ, ਉਹਨੇ ਇਸ ਸੰਸਾਰ ਦੇ ਵਿੱਚੋਂ ਜਾਣਾ ਹੀ ਜਾਣਾ। ਹਰ ਫਰਮਾਨ ਦਰਗੇ ਕਾ ਆਇਆ। ਪਰ ਕਬੀਰ ਸਾਹਿਬ ਕਹਿੰਦੇ ਨੇ ਕਿ ਉਹ ਨਾ ਇਸ ਅਪਰਚੁਨਿਟੀ ਨੂੰ ਗ੍ਰਹਿਣ ਕੀਤਾ ਜਾਵੇ, ਕਿਉਂ ਨਾ ਇਸ ਚਾਂਸ ਨੂੰ ਲਿਆ ਜਾਵੇ ਤੇ ਵਧੀਆ ਜੀਵਨ ਜਿਹੜਾ ਇਹ ਜੀਵਿਆ ਜਾਵੇ। ਅਸੀਂ ਆਪਣੇ ਰੋਜ਼ ਦੇ ਸਵਾਸ ਜਿਹੜੇ ਨੇ, ਬੇਸ਼ਕੀਮਤੀ ਟਾਈਮ ਜਿਹੜਾ ਹੈ, ਕਈ ਵਾਰੀ ਅਜਾਈਂ ਕੰਮਾਂ ਦੇ ਵਿੱਚ, ਨਿਫਲ ਕੰਮਾਂ ਦੇ ਵਿੱਚ ਅਸੀਂ ਗੁਜ਼ਾਰ ਦਿੰਦੇ ਹਾਂ। ਗੁਰੂ ਕਹਿੰਦੇ ਨੇ ਸਾਧ ਸੰਗਤ ਦੇ ਵਿੱਚ ਆ ਕੇ ਬੈਠ, ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ। ਉਹ ਵੱਡੇ ਭਾਗਾਂ ਵਾਲਾ ਹੈ, ਉਹਦੇ ਭਾਗ ਬੜੇ ਵੱਡੇ ਨੇ, ਜਿਹਨੂੰ ਸਾਧ ਸੰਗਤ ਵਿੱਚ ਬੈਠਣ ਦੀ ਜਾਚ ਆ ਗਈ ਔਰ ਸਾਧ ਸੰਗਤ ਦੇ ਵਿੱਚੋਂ ਪ੍ਰਭੂ ਦਾ ਰੰਗ ਉਹਦੇ ਅੰਦਰ ਲੱਗ ਗਿਆ। ਉਸ ਇਸ ਰੰਗ ਨੂੰ ਗੁਰੂ ਨੇ ਬੜਾ ਵਡਿਆਇਆ ਹੈ। ਕਹਿੰਦੇ ਅਸਲੀ ਸੂਰਮਾ ਉਹ ਹੈ ਜਿਸ ਨੂੰ ਪ੍ਰਭੂ ਦਾ ਰੰਗ ਲੱਗ ਜਾਂਦਾ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਪਰ ਗੁਰੂ ਕਹਿੰਦੇ ਜਾਗਦਾ ਹੋਇਆ ਜਨਮ ਨੂੰ ਨਾ ਗਵਾ। ਪੰਕਤੀ ਬੜੀ ਪਿਆਰੀ।

ਉਹ ਚੀਜ਼ ਇਕੱਠੀ ਕਰ, ਬੇਸ਼ੱਕ ਧਨ ਇਕੱਠਾ ਕਰ, ਬੇਸ਼ੱਕ ਪ੍ਰਤਿਭਾ ਇਕੱਠੀ ਕਰ, ਬੇਸ਼ੱਕ ਬਾਲ ਇਸਬਾਬ ਦੇ ਅੰਬਾਰ ਲਗਾ ਦੇ, ਤੇਰੇ ਕੋਲ ਮੌਕਾ ਹੈ ਤੇ ਭਾਵੇਂ ਤੂੰ ਨਾਮ ਧਨ ਇਕੱਠਾ ਕਰ, ਇਹ ਤੇਰੇ ਤੇ ਮਨਸਰ ਕਰਦਾ ਹੈ ਤੇਰੀ ਕੀ ਵਿਰਤੀ ਹੈ, ਤੂੰ ਕੀ ਲੈਣਾ ਚਾਹੁੰਦਾ ਹੈ। ਪਰ ਸਤਿਗੁਰ ਬਾਣੀ ਚ ਕਹਿੰਦੇ ਨੇ ਉਹ ਚੀਜ਼ ਇਕੱਠੀ ਕਰੀ, ਕਿਉਂਕਿ ਮੌਤ ਜਿਹੜੀ ਇਹ ਕਸਵੱਟੀ ਹੈ, ਮੌਤ ਕਸਵੱਟੀ ਦੇ ਉੱਤੇ ਇਹ ਘਸਾ ਕੇ ਵੇਖ ਲਈ ਕਿ ਮਰਨ ਤੋਂ ਬਾਅਦ ਉਹ ਚੀਜ਼ ਨਾਲ ਜਾਂਦੀ ਹੈ, ਜੇ ਤੇ ਜਾਂਦੀ ਹੈ ਤੇ ਫਿਰ ਬੇਸ਼ੱਕ ਇਕੱਠਾ ਕਰ, ਤੇ ਜੇ ਮੌਤ ਤੋਂ ਬਾਅਦ ਕੋਈ ਚੀਜ਼ ਨਾਲ ਜਾਂਦੀ ਨਹੀਂ, ਸਭ ਇੱਥੇ ਹੀ ਰਹਿ ਜਾਂਦਾ, ਤੇ ਫਿਰ ਇਸ ਮਾਲ ਅਸਬਾਬ ਬਾਰੇ ਜਨਮ ਕਿਉਂ ਗਵਾਉਣਾ, ਇਹਨੇ ਬੇਸ਼ ਕੀੜਿਆਂ ਵਰਗੇ ਸਵਾਸ ਜਿਹੜੇ ਨੇ ਕਿਉਂ ਅਜਾਈ ਗਵਾਉਣੇ। ਪੰਕਤੀ ਨਾਲ ਜੁੜੋ, ਸਤਿਗੁਰ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਕਹਿ ਰਹੇ ਨੇ, ਜਾਗਤ ਸੋਇਆ, ਜਾਗਤ ਸੋਇਆ, ਜਾਗਦਾ ਹੋਇਆ ਸੁੱਤਾ ਹੈ, ਅੱਖਾਂ ਭਾਵੇਂ ਖੋਲੀਆਂ ਨੇ ਪਰ ਫਿਰ ਵੀ ਸੁੱਤਾ ਹੋਇਆ,

ਉਹਨਾਂ ਦਿਨਾਂ ਵਿੱਚ ਪ੍ਰੋਗਰਾਮ ਦੇ ਦੌਰਾਨ ਪਾਰਕਿੰਗ ਦੀ ਪ੍ਰੋਬਲਮ ਆਵੇ ਤਾਂ ਆਪ ਆਪਣੀ ਗੱਡੀ 7 ਸਟਰੀਟ 'ਤੇ ਲਾ ਕੇ ਉੱਥੋਂ ਸ਼ਟਲ ਲੈ ਕੇ ਆ ਸਕਦੇ ਹੋ। ਜੋ ਗੁਰੂ ਘਰ ਦੇ ਨਾਲ ਸਟਰੀਟਾਂ ਹਨ, ਮੇਕ ਸ਼ੋਰ ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰਿਓ। ਅਸੀਂ ਹਰੇਕ ਵਾਰ ਅਨਾਊਂਸ ਕਰਦੇ ਹਾਂ, ਪਰ ਅਸੀਂ ਗਰਾਊਂਡ ਦੇ ਜੋ ਗੁਰਦੁਆਰਾ ਸਾਹਿਬ ਦੇ ਨਾਲ ਦੀ ਸਟਰੀਟ ਹੈ ਗਰਾਊਂਡ ਡਰਾਈਵ, ਓਨਲੀ 1 ਸਾਈਡ ਪਾਰਕਿੰਗ। ਆਪਾਂ ਕੀ ਹੈ ਜੇ ਇੱਕ ਗੱਡੀ ਗਲਤ ਲਾ ਗਈ, ਪਿੱਛੇ ਦੇਖ ਦੇਖ ਕੇ ਗੱਡੀਆਂ ਦੂਜੀਆਂ ਵੀ ਗਲਤ ਲਾ ਦਿੰਦੇ ਹਾਂ। ਉੱਥੋਂ ਟੋ ਅਵੇ ਜ਼ੋਨ ਹੈ, ਜੋ ਪਿੱਛੇ ਵੀ ਸਟਰੀਟਾਂ ਨੇ ਗੁਰੂ ਘਰ ਦੇ, ਉੱਥੋਂ ਵੀ ਟੋ ਹੁੰਦੀਆਂ ਨੇ ਗੱਡੀਆਂ, ਜਿਨ੍ਹਾਂ ਕਿ ਦਾ ਖਰਚਾ $600-700 ਹੈ, ਜੋ ਕਿ ਸੰਗਤ ਨੂੰ ਭਰਨਾ ਪੈਂਦਾ ਹੈ। ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ, ਆਪਣੀਆਂ ਗੱਡੀਆਂ ਦੇਖ ਕੇ ਲਾਇਓ। ਆਓ ਹੁਣ ਆਪਾਂ ਸਾਡੇ ਬੜੇ ਸਤਿਕਾਰਯੋਗ ਭਾਈ ਪ੍ਰੋਫੈਸਰ ਦਲਵੀਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਜੋ ਬੱਚੇ ਕੀਰਤਨ ਕਰ ਰਹੇ ਨੇ, ਉਹਨਾਂ ਤੋਂ 1:40 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਰਾਗ ਤਿਲੰਗ ਵਿੱਚ ਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਸ਼ਬਦ, ਮੈਂ ਦਰ ਮਾਂਗੋ ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ। ਆਓ ਪਿਆਰ ਨਾਲ ਸਾਰੇ ਗਾਇਨ ਕਰੀਏ।

0: ਮਾਫ ਚਰਨ ਕਮਲਾਂ ਪਾਸ ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ ਪਹੁੰਚ ਗਏ ਹਨ ਅਤੇ ਅਗਲਾ ਹਾਜ਼ਰੀ ਲਗਾਉਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ। ਬਹੁਤ ਹੀ ਕੱਲ੍ਹ ਰਾਤ ਵੀ ਬਹੁਤ ਹੀ ਆਨੰਦ ਆਇਆ ਇਹਨਾਂ ਦਾ ਕੀਰਤਨ ਸੁਣ ਕੇ ਅਤੇ ਹਮੇਸ਼ਾ ਹੀ ਰਾਗਾਂ ਦੇ ਵਿੱਚ ਗੁਰਮੁਖ ਸੰਗੀਤ ਨੂੰ ਫੋਲੋ ਕਰਦੇ ਹੋਏ ਬਹੁਤ ਸਾਰੀਆਂ ਇਹਨਾਂ ਦੇ ਰਿਕਾਰਡਿੰਗਸ ਹਨ। 31 ਰਾਗਾਂ 'ਤੇ ਮਿਸ਼ਰਤ ਰਾਗਾਂ 'ਤੇ ਇਹਨਾਂ ਦੇ ਰਿਕਾਰਡਿੰਗਸ ਹਨ। ਸਾਨੂੰ ਬੜਾ ਮਾਣ ਹੈ ਇਹਨਾਂ ਦੇ। ਬੜੀ ਯੰਗ ਉਮਰ 'ਚ ਇਹਨਾਂ ਨੇ ਬਹੁਤ ਸਾਰੀਆਂ ਅਚੀਵਮੈਂਟ ਪ੍ਰਾਪਤ ਕੀਤੀਆਂ। ਸਾਹਿਤ ਅਕੈਡਮੀ ਅਵਾਰਡ ਜੋ ਕਿ ਸੰਗੀਤ ਦੇ ਇਸ ਖੇਤਰ 'ਚ ਸਭ ਤੋਂ ਵੱਡਾ ਅਵਾਰਡ ਹੈ ਇੰਡੀਆ ਦਾ। ਇਹ ਯੰਗੈਸਟ ਜਿਹੜੇ ਕੀਰਤਨੀ ਹਨ ਜਿਨ੍ਹਾਂ ਨੇ ਅਵਾਰਡ ਮਿਲਿਆ, ਬਹੁਤ ਮਾਣ ਹੈ ਇਹਨਾਂ 'ਤੇ। ਆਓ ਹੁਣ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਪ੍ਰੋਫੈਸਰ ਦਲਵੀਰ ਸਿੰਘ ਜੀ, ਨਾਲ ਉਹਨਾਂ ਦੇ ਜੋ ਬੱਚੇ, ਇਹਨਾਂ ਸਾਰੇ ਬੱਚਿਆਂ ਦਾ ਅਤੇ ਪ੍ਰੋਫੈਸਰ ਦਲਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਡਾਕਟਰ ਅਲੰਕਾਰ ਸਿੰਘ ਜੀ। ਉਸ ਤੋਂ ਪਹਿਲਾਂ ਮੈਂ ਜੋ ਬੱਚੇ ਅਤੇ ਨਾਲ ਪ੍ਰੋਫੈਸਰ ਦਲਵੀਰ ਸਿੰਘ ਜੀ, ਇਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਾਓ ਨਾਲ ਸਨਮਾਨ ਕੀਤਾ ਜਾਵੇਗਾ। ਜੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਪ੍ਰੋਫੈਸਰ ਦਲਵੀਰ ਸਿੰਘ ਜੀ ਨੂੰ ਕਿ ਉਹ ਆ ਕੇ ਗੁਰੂ ਘਰ ਵੱਲੋਂ ਸਰੋਪਾਓ ਪ੍ਰਾਪਤ ਕਰਨ। ਵਲੇਈ ਸੋ ਨਿਹਾਲ। ਇਸ ਤੋਂ ਉਪਰੰਤ ਮਨਜੀਤ ਸਿੰਘ ਜੀ, ਉਹ ਵੀ ਆ ਕੇ ਆਪਣਾ ਗੁਰੂ ਘਰ ਵੱਲੋਂ ਸਰੋਪਾਓ ਲੈਣ। ਵਲੇਈ ਸੋ ਨਿਹਾਲ। ਅਸ਼ਮੀਤ ਕੌਰ ਜੋ ਕਿ ਵਾਇਲਨ ਦੀ ਸੇਵਾ ਕਰ ਰਹੇ ਸਨ, ਉਹ ਵੀ ਆ ਕੇ ਗੁਰੂ ਘਰ ਵੱਲੋਂ ਸਰੋਪਾਓ ਲੈਣ। ਵਲੇਈ ਸੋ ਨਿਹਾਲ। ਸੁਨੇਹਾ ਕੌਰ ਜੋ ਕਿ ਤਾਊਸ ਦੀ ਨਾਲ ਸੇਵਾ ਕਰ ਰਹੇ ਸਨ, ਉਹ ਵੀ ਆ ਕੇ ਗੁਰੂ ਘਰ ਵੱਲੋਂ ਸਰੋਪਾਓ ਲੈਣ। ਵਲੇਈ ਸੋ ਨਿਹਾਲ। ਮਸਕੀਨ ਸਿੰਘ ਜੀ ਜੋ ਕਿ ਰਬਾਬ ਦੀ ਸੇਵਾ ਕਰ ਰਹੇ ਸਨ, ਵਲੇਈ ਸੋ ਨਿਹਾਲ। ਸੰਜਮ ਕੌਰ ਜੋ ਕਿ ਰਬਾਬ ਦੀ ਸੇਵਾ ਕਰਦੇ ਸਨ, ਆਏ ਨਹੀਂ ਉਹ ਕਿਸੇ ਕਾਰਨ ਕਰਕੇ। ਉਸ ਤੋਂ ਉਪਰੰਤ ਜੁਝਾਰ ਸਿੰਘ ਜੀ ਖਾਲਸਾ ਜੋ ਕਿ ਜੋੜੀ 'ਤੇ ਬੈਠੇ ਸਨ ਤਬਲੇ ਦੀ ਸੇਵਾ, ਆ ਕੇ ਗੁਰੂ ਘਰ ਵੱਲੋਂ ਸਰੋਪਾ ਲੈਣ। ਵਲੇਈ ਸੋ ਨਿਹਾਲ। ਸਹਿਬਾਜ ਸਿੰਘ ਜੀ ਜੋ ਕਿ ਤਬਲੇ ਦੀ ਸੇਵਾ ਕਰ ਰਹੇ ਸਨ, ਹਰਮੇਲ ਸਿੰਘ ਨਹੀਂ ਪਹੁੰਚੇ। ਵਲੇਈ ਸੋ ਨਿਹਾਲ। ਨਾਲ ਹੀ ਮੈਂ ਬੇਨਤੀ ਕਰਾਂ ਮਨੀਤ ਕੌਰ

ਵਾਹਿਗੁਰੂ ਸੋਰੀ ਮਨੀਤ ਕੌਰ ਉਹ ਮਤਲਬ ਚਲੇ ਗਈ। ਇਹਨਾਂ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਦੇਖ ਰਿਹਾ ਸੀ ਕੱਲ੍ਹ ਵੀ ਕਿ ਇਹਨਾਂ ਬੱਚਿਆਂ ਨੇ ਸਾਰੇ ਜੱਥਿਆਂ ਦੇ ਨਾਲ 3 ਘੰਟੇ ਦੇ ਕਰੀਬ ਬੈਠ ਕੇ ਤਾਂਤੀ ਸਾਜਾਂ ਰਾਹੀਂ ਕੀਰਤਨ ਕੀਤਾ। ਇਹਨਾਂ ਸਾਰੇ ਬੱਚਿਆਂ ਦਾ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਅਤੇ ਜਿਹੜੇ ਇਹਨਾਂ ਦੇ ਉਸਤਾਦ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਬੇਨਤੀ ਕਰੀਏ ਸਾਡੇ ਬੜੇ ਹੀ ਸਤਿਕਾਰਯੋਗ ਡਾਕਟਰ ਓਲੰਕਾਰ ਸਿੰਘ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਪਾਸ ਇਹਨਾਂ ਪ੍ਰੋਗਰਾਮ ਜੋ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ 3 ਦਿਨਾਂ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਫਰੀ ਮਾਊਂਟ ਵੱਲੋਂ ਉਲੀਕਿਆ ਗਿਆ ਸੀ। ਅੱਜ ਦਾ ਜੋ ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਹੋਵੇਗਾ। ਆਓ ਉਹਨਾਂ ਪਾਸੋਂ ਦੀਵਾਨ ਦੀ ਸਮਾਪਤੀ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸ਼ੋਭਾਇਮਾਨ ਇੱਕੋ ਇੱਕ ਸ਼ਬਦ ਜੋ ਰਾਗ ਆਸਾਵਰੀ ਸੁਧੰਗ ਸਿਰਲੇਖ ਅਧੀਨ ਦਰਜ ਹੈ। ਰਾਗ ਆਸਾਵਰੀ ਘਰ ਸੋਲਵੇਂ ਕੇਰ ਦੋ ਮਹੱਲਾ ਚੌਥਾ ਸੁਧੰਗ। ਗੁਰਮਤਿ ਸੰਗੀਤ ਦੇ ਵਿਦਵਾਨ ਕਹਿੰਦੇ ਨੇ ਕਿ ਆਸਾਵਰੀ ਦਾ ਸ਼ੁੱਧ ਅੰਗ ਹੈ। ਉਸ ਸਮੇਂ ਮੱਧ ਕਾਲ ਤੋਂ ਪਹਿਲਾਂ ਆਸਾਵਰੀ ਨੂੰ ਕੋਮਲ ਰੇਹ ਦੇ ਨਾਲ ਗਾਇਆ ਜਾਂਦਾ ਸੀ, ਬਾਅਦ ਵਿੱਚ ਆਸਾਵਰੀ ਵਿੱਚ ਸ਼ੁੱਧ ਰੇਹ ਲੱਗਣ ਲੱਗ ਪਿਆ।

ਰਾਗ ਦਰਬਾਰ ਜੋ ਕਿ ਵਿਸ਼ੇਸ਼ ਰੂਪ ਵਿੱਚ ਆਯੋਜਿਤ ਕੀਤਾ ਗਿਆ ਹੈ, ਇਸ ਪਾਵਨ ਸਥਾਨ ਤੇ ਆਓ। ਸ੍ਰੀ ਰਾਗ ਵਿੱਚ ਇੱਕ ਸ਼ਬਦ ਭਗਤ ਰਵਿਦਾਸ ਜੀ ਦੁਆਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਡਾਕਟਰ ਅਲੰਕਾਰ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਤੇ ਨਾਲ ਉਹਨਾਂ ਦੇ ਬੱਚੇ। ਇਹਨਾਂ ਦਾ ਸਾਰੇ ਜੱਥੇ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਪ੍ਰੋਗਰਾਮ ਸ੍ਰੀ ਰਾਗ ਅਤੇ ਰਾਗ ਤਲੰਗ ਨੂੰ ਸਮਰਪਿਤ ਰਾਗ ਕੀਰਤਨ ਸਮਾਗਮ, ਤਿੰਨ ਦਿਨਾਂ ਦਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਫਰੀ ਮਾਊਂਟ ਵੱਲੋਂ ਉਲੀਕਿਆ ਗਿਆ ਸੀ। ਇਸ ਵਿੱਚ ਸਾਡੇ ਪਾਸ ਜੋ ਜੱਥੇ ਪਹੁੰਚੇ ਸਨ, ਭਾਈ ਸਰਬਜੀਤ ਸਿੰਘ ਜੀ ਲਾਡੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਪ੍ਰੋਫੈਸਰ ਦਲਵੀਰ ਸਿੰਘ ਜੀ, ਇਸੇ ਤਰ੍ਹਾਂ ਹੀ ਸਾਡੇ ਪਾਸ ਡਾਕਟਰ ਅਲੰਕਾਰ ਸਿੰਘ ਜੀ, ਇਹ ਤਿੰਨ ਦਿਨਾਂ ਦੇ ਪ੍ਰੋਗਰਾਮਾਂ ਲਈ ਸਪੈਸ਼ਲ ਤੌਰ 'ਤੇ ਸਾਡੇ ਪਾਸ ਪਹੁੰਚੇ ਸਨ। ਇਹਨਾਂ ਦਾ ਇੱਥੇ ਪਹੁੰਚਣ 'ਤੇ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਕਿ ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪਾ ਨਾਲ ਸਨਮਾਨ ਕੀਤਾ ਜਾਵੇ।

ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਾਧਾਹੀਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈ ਹੋਏ

0: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਬਿਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਾਂ ਸੰਗ ਨਿਭਾਈ ਤੇਰਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਹਿ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ

ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਆਪ ਜੀ ਦੀ ਹਜ਼ੂਰ ਚ ਐਤਵਾਰ ਦੇ ਹਫ਼ਤਾਵਾਰੀ ਸੰਧਿਆ ਐਤਵਾਰ ਦੇ ਦੀਵਾਨ ਦੇ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਹੋਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੱਲਦਾਤਾ ਬਖਸ਼ਣੀ ਅਮਰਜੀਤ ਸਿੰਘ ਸੁੱਖ ਸ਼ਾਂਤੀ ਕਾਰੋਬਾਰ ਵਾਧੇ ਬਰਕਤਾਂ ਵਾਸਤੇ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਰਣਦੀਪ ਸਿੰਘ ਆਪਣੀ ਬੇਟੀ ਜਗਪ੍ਰੀਤ ਕੌਰ ਦੇ ਜਨਮਦਿਨ ਸ਼ੁਕਰਾਨਾ ਕਰਦੇ ਹਨ। ਸੁੱਖ ਸ਼ਾਂਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ। ਸੁਖਜਿੰਦਰ ਸਿੰਘ ਵੱਲੋਂ ਗ੍ਰੀਨ ਕਾਰਡ ਅਪਲਾਈ ਹੋਣ 'ਤੇ ਸਫਲਤਾ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਬਲਜੀਤ ਸਿੰਘ ਸੁਪ੍ਰੀਤ ਕੌਰ ਵੱਲੋਂ ਭੁਜੰਗੀ ਦਾਤ ਵਾਸਤੇ ਤੰਦਰੁਸਤ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸੁਖਵਿੰਦਰ ਸਿੰਘ ਬਿਲਗਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀ ਹੈ ਗੁਰਮਿਸਾਰ ਪ੍ਰਵਾਨ ਕਰਦੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀ ਆ ਗੁਰਮਤ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾ

ਅੰਗ ਗੁਰੇ ਅੰਮ੍ਰਿਤ ਸਰ ਨਵ ਲਾਇਆ ਸਭ ਲਾਥੇ ਕਿਲ ਵਿਖ ਪੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਦੀਵਾਨਾਂ 'ਚ ਐਤਵਾਰ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਇੱਥੇ ਐਤਵਾਰ ਦੀਵਾਨ ਦੀ ਸੰਪੂਰਨਤਾ ਹੈ ਜੀ ਦੁਪਹਿਰ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਝ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਬਸਹਿ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਿਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਹ ਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਬਿਨਾਸੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਾਰੁਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਹਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮਦਲੈ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਅਨਿਸਤਰੈ,

ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੁੱਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਹਾਨਿਕ ਬਿਘਨ ਜੇ ਆਇ ਸੰਘਾਰੈ ਅਰਕਾ ਨਾਮ ਤਤਕਾਲ ਉਧਾਰੈ ਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬਹੁ ਨ ਧੋਵੈ ਅਰਕਾ ਨਾਮ ਕੋਟ ਪਾਪ ਹੋਵੈ ਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਹੁਆ ਸੰਗ ਤੋਸਾ ਜਹ ਪੈਡੈ ਮਹਾਂਦ ਗੁਬਾਰਾ ਹਰ ਕਾ ਨਾਮ ਸੰਗੀ ਉਜਿਆਰਾ ਜਹਾ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾਂ ਭਿਆਨ ਤਪਤ ਬਹੁ ਕਾਮ ਤਹਰ ਕੇ ਨਾਮ ਕੀ ਤੂੰ ਉਪਰ ਸ਼ਾਮ ਜਹਾ ਤ੍ਰਿਖਾ ਮਨ ਤੁਜਾ ਕਰਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪਤ ਕਛ ਨਾਹੇ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ

ਅਸਤਪਿ ਸਰਥੀ ਵੈ ਅਗਨ ਮਾਹਿਉ ਮਤ ਪ੍ਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਪੀ ਹੋਮੈ ਮੈਲ ਨ ਜਾਵੈ ਹਰਕੇ ਨਾਮ ਸਮਸਰ ਖਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਭਉ ਬਿਆਪੈ ਨਿਕ ਜਤਨ ਕਰ ਤ੍ਰਿਸਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋੜ ਪਾਪ ਦਰਗਹਿ ਨਹੀਂ ਸਿਜੈ ਛੂਟਸ ਨਾਹੀ ਉਬ ਪਿਆਲ ਮੋਹੇ ਬਿਆਪ ਹਿਮਾਇਆ ਜਾਲ ਅਵਰ ਕਰ ਤੂੰ ਸਗਲੀ ਜਮਡਾਨੈ ਗੋਵਿੰਦ ਭਜਨ ਮਿਨ ਦਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਜਪ ਹਰ ਹਰ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਾਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ।

ਹੋਏ ਸਗਲ ਕਿਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖਿਆ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ।

ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਾਤਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤਮਾ ਲਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਾਸ ਸੁਨ ਰਸਨ ਬਖਾਨੀ।

ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ, ਜਿਹੇ ਪ੍ਰਸਾਦ ਧਾਰੂ ਪਰ ਸੁਖ ਬਸੇ, ਸੁੱਤ ਭਰਾਤ ਮੀਤ ਮਨਤਾ ਸੰਗ ਹੱਸੇ, ਜਿਹੇ ਪ੍ਰਸਾਦ ਪੀਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੂਲਾ, ਜਿਹੇ ਪ੍ਰਸਾਦ ਭੋਗੇ ਸਬਰਸ।

ਨਿਰੜਕਰ ਮਨ ਮਨਹਿ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ

ਸਰਬ ਸੂਖਤਾ ਹੋ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ, ਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਬਰ ਧੈਨ ਦੋ ਲਾਸ।

ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛਤਿਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜੇ ਪ੍ਰਸਾਦ ਸੁਗੰਧਰ ਤਨ ਲਾਵਹੇ ਤਿਸ ਕੋ ਸਿਮਰਤ ਪਰਮ ਗਤ ਪਾਵਹੇ। ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ। ਜੇ ਪ੍ਰਸਾਦ ਗ੍ਰਹਿ ਸੰਘ ਸੁਖ ਬਸਨਾ ਅਠ ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾੜ ਪਟੰਬਰ ਹੰਢਾਵਹੇ ਤਿਸੇ ਤਿਆਗ ਕਤਵਰ ਲੁਭਾਵਹੇ। ਜੇ ਪ੍ਰਸਾਦ

ਕਹਿਤ ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭਤਾ ਕੈ ਜੇ ਪ੍ਰਸਾਦ ਚੁਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰਹੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹ ਨਾਨਕ ਤਾ ਕੀ ਭਗਤ ਕਰੇ ਹੇ ਜੇ ਪ੍ਰਸਾਦ ਆਭੁੱਖਨ ਪਹਿਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜੇ ਪ੍ਰਸਾਦ ਅਸਭਸ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉਠਤ ਬੈਠਤ ਸਦ ਤਿਸੇ ਧਿਆਈ ਤਿਸੇ ਧਿਆਏ ਜੋ

ਅਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵ ਹੈ ਸਾਚ ਰੇ ਮਨ ਮੇਰੇ ਤੂੰ ਤਾਸਿਓ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਓ ਆਪ ਗਵਾਏ ਸੁਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪਰਸਾਨ ਬਸੈ ਮਨ ਸੋਏ ਸਰਵਨ ਦਇਆ ਪ੍ਰਭ ਦਇਆ ਤੇ ਮਾਤੂਤਮ ਹੋਏ।

ਸਾਧਕ ਸੰਗ ਮਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗੇ ਕੁਪਰ ਜਤਨ, ਸਾਧਕੀ ਮਹਿਮਾ ਵਰਨੈ ਕੌਣ ਪ੍ਰਾਨੀ, ਨਾਨਕ ਸਾਧਕੀ ਸੁਭਾ ਪ੍ਰਭ ਮਹੇ ਸਮਾਨੀ, ਸਾਧਕ ਸੰਗ ਗੋਚਰ ਮਿਲੈ, ਸਾਧਕ ਸੰਗ ਸਦਾ ਪਰ ਫੁਲੈ, ਸਾਧਕ ਸੰਗ ਆਵਹੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤ ਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਸਾਧ ਸੰਗ ਨਾਨਕ

ਸਾਧਕ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੈ ਸਭ ਆਪ। ਆਪੇ ਜਾਨੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣ ਆਈ, ਸਾਧਕ ਸੰਗ ਨਾ ਕਾਬੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ, ਸਾਧਕ ਸੰਗ ਬਸੈ ਥਾਨੀ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮਿਤ ਖੁਟਾ ਮਨਿਸਤਾਰੈ।

ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੁਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਨ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਕਰ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਇ ਹਮਾਰੀ ਸਾਧਕ ਸੰਗ ਪਿੰਡ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ

ਵੈਸਨੋ ਸੋ ਜੀ ਸੁਪਰ ਸੁਪਰ ਸਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ।

ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਰਾਖੈ ਪ੍ਰਭ ਭਾਵੈ ਤਾ ਹਰ ਗੁਣ ਭਾਖੈ ਪ੍ਰਭ ਭਾਵੈ ਤਾ ਪਤਤ ਉਧਾਰੈ ਆਪ ਕਰੈ ਆਪਣ ਵਿਚਾਰੈ।

ਜੋ ਤਿਸ ਭਾਵੈ ਸੋਈ ਕਰਾਵੇ, ਸਕੇ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੁੱਲਾ ਦਹਿ ਦਿਸ ਧਾਵੈ, ਨਿਮਖ ਮਾਹੇ ਚਾਰ ਕੁੰਡ ਫਿਰੇ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ।

ਸਾਤ ਕਬਹੁ ਮਹਾਕ੍ਰੋਧ ਬਿਕਰਾਲ ਕਬਹੁ ਸਰਬ ਕੀ ਹੋਤਰ ਵਾਲ ਕਬਹੁ ਹੋਇ ਬਹਿ ਬੜ ਰਾਜਾ ਕਬਹੁ ਪੇਖਾਰੀ ਨੀਚ ਕਾ ਸਾਜਾ ਕਬਹੁ ਆਪ ਕੀਰਤ ਮਹਿ ਆਵੈ ਕਬਹੁ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹੈ ਕਬਹੁ ਹੋਇ ਪੰਡਤ ਕਰੇ ਬਖਿਆਨ ਕਬਹੁ ਮੋਨ ਧਾਰੀ ਲਾਵੈ ਧਿਆਨ ਕਬਹੁ ਤਟ ਤੀਰਥ ਇਸਨਾਨ ਕਬਹੁ ਸਿੱਧ ਸਾਧ ਮੁਖ ਕਬਹੁ ਸਿੱਧ ਸਾਧਕ ਮੁਖ ਗਿਆਨ ਕਬਹੁ ਕੀਟ ਸਪਤੰਗ ਹੋਇ ਜੀਆ ਅਨਿਕ ਜੋਨ ਭਰਮੈ ਪਰਮੀਆ ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬਹੁ ਸਾਧ ਸੰਗਤ ਹੋ ਪਾਵੈ ਉਸ ਸਥਾਨ ਤੇ ਬਹੁਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ

ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਪਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਿਰਬਾਵੈ, ਤ੍ਰਿੜ ਸਮਾਨ ਕਾ ਸੰਗ ਨਾ ਜਾਵੈ। ਬੋਲਸ ਕਰ ਮਾਨੁ ਕੁਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ। ਕਿਸੈ ਨਾ ਬਦੈ ਆਪ ਹੰਕਾਰੀ, ਧਰਮ ਰਾਇ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਕਾ ਮਿਟਿਆ ਅਭਿਮਾਨ, ਸੋਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹਉ ਧਾਰੇ, ਸ੍ਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕੋ ਕੈਸੇ ਗਾਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਲਣਾ ਆਵੈ। ਸਰਬ ਕਿਰਿਆ ਜਾ ਕਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋ ਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਹ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੂਟੈ। ਸਹਿਸ ਘਟੇ ਲੱਖ ਕੋਟ ਧਾਵੈ, ਤ੍ਰਿਪਤ ਨਾਵੈ ਮਾਇਆ ਪਾਤਸ਼ਾਹ ਪਾਵੈ, ਅਨਿਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਮਰੈ। ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਰ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬਕ ਸੁਖ ਹੋਏ, ਵੱਡ ਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨੇ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੈ ਹਾਰ, ਇਸਕੇ ਹਾਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੈ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ। ਬੂਝੈ ਦੇਖੈ ਕਰੈ ਵਿਵੇਕ, ਅਪਹੇਕ ਆਪਹੇ ਅਨੇਕ, ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਦੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕਿੰਨੋ ਆਪਣ ਵਿਸਥਾਰ, ਸਭ ਕੁਛ ਉਸਕਾ ਹੋ ਕਰਨੈ ਹਾਰ, ਉਸਤੇ ਭਿੰਨ ਨਹੀਂ ਉਸਤੇ ਭਿੰਨ ਕਹੋ ਕਿਛ ਹੋਏ, ਥਾਂ ਤਨੰਤਰੇ ਕੈ ਸੋਏ।

ਬਿਲ ਲਾਏ ਜਿਉ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵ ਕੀਦਨ ਨਹੀਂ ਧਰਾਕ ਪੈ। ਸੰਤ ਕਾ ਦੁਖੀ ਛੁੱਟਾ ਕੇਲਾ, ਜਿਉ ਬੂਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਤ ਮਿਥਿਆ ਕਹਿਤ। ਕਿਰਤ ਨਿੰਦ ਕਾ ਧੁਰਹੀ ਪਿਆ, ਨਾਨਕ ਜੋ ਤਿਸ ਭਾਵ ਹੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਸੰਤ ਕੇ ਦੁਖੀ ਕੋ ਦਰਗ ਹੈ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ, ਸੰਤ ਕਾ ਦੁਖੀ ਨਾ ਮਰਿਆ ਨਾ ਜੀਵਾਈ ਹੈ। ਸੰਤ ਕੇ ਦੁਖੀ ਕੀ ਪੂਜੈ ਨਾਸਾ, ਸੰਤ ਕੇ ਦੁਖ ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕੈ ਦੁਖ ਨਾ ਦ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ। ਕਿਰਤ ਨਾ ਮਿਟੈ ਕੋਏ, ਨਾਨਕ ਸਾਹਿਬ ਨਾਨਕ ਜਾਣੈ ਸੱਚਾ ਸੋਏ। ਸਾਭ ਘੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਸੇ ਧਿਆਵ ਹੋ ਸਾਸ ਗਿਰਾਸ। ਸਾਭ ਕਛ ਵਰਤੈ

ਵੱਡ ਭਾਗੀ ਤੇ ਜਨ ਜਗ ਮਾਹੇ ਸਦਾ ਸਾਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਰੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ।

ਤੁਕ ਤਿਸੇ ਤਾਰ ਜੋ ਅਕਸ਼ ਕਰਿਆ ਸੋਈ ਸੁਖਮਾਨ ਭੁੱਲਾ ਕਾਹੇ ਫਿਰਿਆ ਜਾਨ ਕੌਣ ਬਸ ਆਈ ਤੇਰਾ ਸੰਗ ਲਪਟ ਰਹੋ ਤੈ ਲੋਭੀ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਰ ਸੇਤੀ ਕਰ ਜਾਹੇ ਜਿਸ ਵਖਰ

ਗਾਈਏ, ਸਾਰ ਸੰਗਰ ਕੀਰਤਨ ਗਾਈਏ, ਅਨੇਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਕਹੀ ਸੰਤ ਹੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕੋ ਜੀਵਾਲ ਨਿਹਾਰ, ਭੁਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਾਪ ਕਿ ਜਿਸ ਤਿਸ ਕਾ ਉਹ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ। ਜਾਪ ਜਾਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀ ਹੈ ਤਿਹੋ ਲੋਏ, ਜਾ ਕੇ ਹਿਰਦੈ ਇੱਕੋ ਹੋਏ। ਸੱਚ

ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨੰਦ ਜਾ ਕਾ ਨੇਤਰ ਫੋਰ ਅਣ ਤਿਸਕਾ ਮੰਤਰ ਨਾ ਜਾਣੈ ਹੋਰ ਅਣਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਨਾਨਕ ਤਿਨ ਸਰਬ ਸੋਕ ਸੁਨੀਏ ਘਰ ਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਿਆ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕ ਜਨਮ ਕ ਜਾਨੈ ਪੂਤ ਸਗਲ ਪੁਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵ ਹਿਸੇ ਤਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰਿਆ ਵਹਿ ਜਾਏ।

ਚਲਤ ਕਰੇ ਖਿਨ ਮਾਹੇ, ਪੂਰਹਿ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਘਟ ਦਿਸਕੇ ਸਭ ਦਿਸਕੇ ਠਾਓ, ਜਪ ਜਪ ਜੀਵ ਜਪ ਜਪ ਜੀਵੈ ਨਾਨਕ ਹਰ ਨਾਓ, ਨਾਮ ਕਿਤਾ

ਮੁਦਰੇ ਸੁਣ ਸ਼ਰਾਵਣ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇਜਨ ਜਾ ਕਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤ ਦਾ ਕੀਗਤ ਹੋਏ ਆਪ ਸਤ ਕੀਆ ਸਭ ਸਾਤ ਆਪੇ ਜਾਣੇ ਮਿਤ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁ ਕਰਨ ਹਾਰ ਅਵਰ ਨਾ ਬੁਝ ਕਰਤ ਵਿਚਾਰ ਕਰਦੇ ਕੀ ਮਿਤ ਨਾ ਜਾਣਾ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੇ ਗੁਰ ਕਿਆ ਬਚਨ ਪਦਾਰਥ ਲਹੇ ਓਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕਾ ਸੰਗ ਏਕ ਲਿਵ ਲਾਗੀ

ਰਾਸ਼ਟਰਪਤੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਨ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ।

ਅਮ੍ਰਿਤਾ ਸਦ ਧਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸਕ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨੇਕ ਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਹੈ ਪਾਰ ਬ੍ਰਹਮ ਕਹੇ ਆਪ ਨਹੀਂ ਕਛ ਭਰਮ ਸਹਿ ਸਿਆਨ ਭੁਲਿਆ ਨ ਜਾਈਏ ਨਾਨਕ ਐਸਾ ਗੁਰ ਵੱਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਜਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਸਰ ਦਰਗ ਹੈ ਗਵੇ ਸੁਨ ਕਰ ਬਚਨ ਕਰ ਨਾਗਾਨੇ ਮਨ ਸੰਤੋਖਾ ਤੰਪਤੀਆਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਮਾਏ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹੇ ਬਾ ਏਕ ਉਸਤਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲਨਾ ਬਹੁਚਿਤ ਪ੍ਰਾਨੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨ ਨਾ ਪਾਈ ਆਨਿਕ ਭਗਤ ਬੰਧਨ ਦਿੱਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਾ ਰਸ ਪਾਵੈ ਜਨ ਗੋਏ ਅੰਮ੍ਰਿਤ ਪੀਵੇ ਅਮਰਸ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ ਜਾਗੈ ਮਨ ਪ੍ਰਗਟੇ ਗੁਣਦਾਸ

ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਭਾਵ ਨਾ ਛੁਟਨ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸਵਤ ਮੀਤ ਕੁਟੰਬ ਅਰ ਬਣਤਾ ਇਨਤੇ ਕਹੋ ਤੁਮ ਕਵਣ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਣ ਛੁਟਕਾਰ ਆਸਾ ਸੀਰਾ ਥਾ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ

ਜਪੋ ਅਵਰਾ ਨਾਮ ਜਪਾਓ। ਸੁਨਤ ਕਹਿਤ ਗ੍ਰਹਿਤ ਗਤ ਪਾਵਹੋ। ਸਾਰ ਭੂਤ ਸਤ ਹਰ ਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ। ਗੁਣ ਗਾਓ ਤੇ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖ ਪੈਲ। ਹੋਹੇ ਅਚੰਤ ਬਸੈ ਸੁਖ ਨਾਲ, ਸਾਸ ਕਰਾ ਸਰ ਨਾਮ ਸਮਾਲ। ਸ਼ਾੜ ਸਿਆਨਵ ਸਗਲੀ ਮਨਾ, ਸਾਧ ਸੰਗ ਪਾਵੇ ਸੰਚ ਧਨਾ। ਹਰ ਪੂੰਜੀ ਸੰਚ ਕਰੋ ਵਿਵਹਾਰੀਆਂ।

ਪ੍ਰਭ ਕੀ ਦ੍ਰਿਸ਼ ਮਹਾ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰਪ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜਾ ਚਾਉ ਸਾਧਕ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਣ ਦਿਨ ਲਿਵਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਸਦਾ ਨਿਹਾਲ ਬੰਧਨ ਕਾਰਨ ਮੁਕਤ ਜਨਮ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਇਸ਼ਪੁਨੀ ਸਰਦਾ ਸਾ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਵਿਸਰੇ ਜੇ ਘਾ ਨਾ ਭਾਨੈ ਸੋਗ ਵਿਸਰੇ ਜੇ ਕੀਆ ਜਾਨੈ ਸੋਗ ਵਿਸਰੇ ਜਿਨ ਸਭ ਕੁਛ ਦੀਆ ਸੋਗ ਵਿਸਰੇ ਜੇ ਜੀਵਨ ਜੀਆ ਸੋਗ ਵਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਦੁਖ ਬਿਰਲਾ ਲਾਖੈ ਸੋਗ ਵਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰਪੂਰੈ ਤਤ ਹੈ ਬੂਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪੋ ਅਵਰਹ ਨਾਮ ਜਪਾਓ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੜਤ ਜਾਤ ਪਾਏ ਵਿਸਰਾਮ ਸਗਲ ਦੁਖ ਆਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨੰਦਰ ਹੀ ਸੁਆਓ ਨੇਤਰ ਪੇਕ ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸਨ ਦੀਨ ਦਇਆਲ ਭਗਤ ਉਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕੇ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣਿਆਰ ਨੀਚਾ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਅਨਕ ਏਕ ਨਿਮਖ ਹਰ ਕੇ ਗੁਣ ਗਾਇਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਭੋ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਭਲੀ ਕਸੋ ਕਰਨੀ ਸੋ ਬਾਤ ਨਵੰਤ ਹਿਰਦੈ ਬਸੇ ਪੂਰਨ ਗੁਰਮੰਤ

ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬ ਇੱਕ ਹੈ ਰਗਮ ਅਪਾਰ ਤਬ ਨਰਕ ਸੁਰੂ ਕਹੋ ਕਹੋ ਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਕਤ ਕਹੋ ਕਿ ਥਟਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕੌਣ ਨਿਰਰ ਕੌਣ ਕਤ ਡਰੈ ਆਪਣ ਜਲ ਤਾਪ ਕਰਨ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਣ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਆਪਗਤ ਅਗੋਚਰ ਪਵੇ ਕਾ ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜੇ ਨਿਰਮਲ ਪੁਰਖ ਪੁਰਖ ਬਤ ਹੋਤਾ ਤਹ ਬਿਨ ਮੈਲ ਕਹੋ ਗਿਆ ਧੋਤਾ ਜੇ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੌਮਾਨ ਕੌਣ ਅਭਿਮਾਨ ਜੇ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲਗਤ ਕਹੋ ਖੀਸ ਜੇ ਜੋ ਸਰੂਪੀ ਜੋ ਸੰਗ ਸਮਾਵੈ ਤਹ ਕਿਸੈ ਭੋਗਵੰਤ ਤ੍ਰਿਪਤਾਵੈ ਕਰਨ ਕਰਾਵਨ

ਜੇ ਅਚਲ ਅਚੇਤ ਭੇਦ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪਹਿ ਦੇਸ ਤਿਹ ਗੁਣ ਕਾ ਨਾਹੀ ਪਰਵੇਸ ਜੇ ਕਿਹ ਏਕ ਏਕ ਭਗਵੰਤਾ ਤਿਹ ਕੌਣ ਚਿੰਤ ਕਿਸ ਲਾਗੈ ਚਿੰਤ।

ਪੁਰ ਹੋਵਤ ਕਿਰਪਾਲ ਆਪਣੇ ਕਰਤਵ ਜਾਨ ਆਪ ਅੰਤਰ ਜਮੀ ਰਹੋ ਵਿਆਪ ਪ੍ਰਤਪਾਲਾ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੁਤ ਸਹਿ ਧਿਆਤ ਜਿਸ ਭਾਵਤ ਇਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਨਿਆ ਜਨ ਲਾਗਾ ਹਰੇ ਕਹਿ ਨਾਏ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਨ ਆਏ ਹੁਕਮ ਬੂਝ ਪਰਮ ਬਦ ਪਾਏ ਸੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਣ ਦਿਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ।

ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਉਣ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕਿਆ ਸਭ ਸਾਥ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪੇਖਣਹਾਰਾ

ਜਾਨ ਜੋ ਜਾਨੈ ਤਿਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਇਓ ਧਨਵੰਤ ਕੁਲਵੰਤ ਪਤਿਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਧਨ।

ਉਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਇਹ ਰਤਨ ਸੁਨਤ ਕਮਾਵਤ।

ਜੈ ਜੈ ਸਬਦਾ ਨਾਹਾ ਦਵਾਜੇ, ਸੁਣ ਸੁਣ ਅਨੰਦ ਕਰੇ ਪ੍ਰਭ ਗਾਜੇ, ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੁਪਰਸੰਨ ਭਏ ਗੁਰਦੇਵ,